ਨਮਸਕਾਰ, FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸੰਮਤ 1948 ਦੇ ਜੇਠ ਮਹੀਨੇ ਦੀ 24 ਤਾਰੀਖ ਅਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 14 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58:30 ਹੋਏ ਨੇ। ਸਾਡੇ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫ ਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਸੰਗੀਤ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7 ਵਜੇ ਤੋਂ ਲੈ ਕੇ 8:30 ਵਜੇ ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਵਜੇ ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕੋਗੇ 8:40 'ਤੇ। ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਅਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਅਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੇ ਟੈਕਸਟ ਅਤੇ ਵਟਸਐਪ ਆਡੀਓ ਮੈਸੇਜਸ ਦੇ ਜ਼ਰੀਏ, ਅਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ। ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਦਿਨੇ 11 ਵਜੇ ਸੁਣੋਗੇ ਪੋਸਟ ਬੋਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕਦੇ ਹੋ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ।

और ठीक 2:30 से सुनोगे स्पॉन्सर्ड प्रोग्राम उमंग दिल्ली FM रेनबो चैनल तो। दोपहर 3 ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵ ਬਾਣੀ ਦਾ। ਸ਼ਾਮ 6 ਤੁਸੀਂ ਸੁਣੋਗੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ। ਸੱਤ 2 ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਅਤੇ ਖਾਸ ਸ਼ਖਸੀਅਤ ਦੀ ਜ਼ਿੰਦਗੀ ਤੇ ਆਧਾਰਿਤ ਪ੍ਰੋਗਰਾਮ

ਫਿਲਮੀ ਦੁਨੀਆ। ਸੋ ਅੱਜ ਐਤਵਾਰ ਦਾ ਦਿਨ ਹੈ ਅਤੇ ਅੱਜ ਤੁਸੀਂ ਸ਼ਾਮ 8 ਵਜੇ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ, ਅਤੇ ਉਸ ਤੋਂ ਬਾਅਦ ਠੀਕ 8:30 ਵਜੇ ਸਪੋਰਟਸ ਜਗਤ ਦੀ ਜਾਣਕਾਰੀ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ ਦਾ ਆਨੰਦ ਮਾਣ ਸਕਦੇ ਹੋ। ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ। ਰਾਤ 9:02 'ਤੇ ਪ੍ਰੋਗਰਾਮ ਰਹੇਗਾ ਦਿਲ ਚਾਹਤਾ ਹੈ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੀ ਗਜ਼ਲ। ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਪ੍ਰਦੇਸ਼ਿਕ ਖਬਰਾਂ ਅਤੇ FM ਨਿਊਜ਼ ਹੈੱਡਲਾਈਨਸ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੀ ਇਸ ਵਕਤ 6:05 ਹੋ ਰਹੇ ਨੇ ਤੇ ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜਿਉ। ਇਸ ਸਲੋਕ ਦੇ ਵਿੱਚ ਇਹ ਫਰਮਾਇਆ ਗਿਆ ਹੈ ਕਿ ਉਹ ਪਰਮਾਤਮਾ ਸਾਡੇ ਲਈ ਪਿਤਾ, ਮਾਤਾ, ਰਿਸ਼ਤੇਦਾਰ ਅਤੇ ਭਰਾ ਦੇ ਸਮਾਨ ਹੈ, ਅਤੇ ਜਦ ਉਹ ਵਾਹਿਗੁਰੂ, ਉਹ ਸੱਚਾ ਪਾਤਸ਼ਾਹ ਸਾਡਾ ਰਾਖਾ ਹੈ ਤਾਂ ਸਾਨੂੰ ਹੋਰ ਕਿਸੇ ਡਰ ਜਾਂ ਹੋਰ ਕਿਸੇ ਦੀ ਕੋਈ ਵੀ ਚਿੰਤਾ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਸਭ ਕੁਝ ਉਸ ਪਰਮਾਤਮਾ 'ਤੇ ਛੱਡਿਆ ਹੋਵੇ ਤਾਂ ਉਹ ਪਰਮਾਤਮਾ ਹਮੇਸ਼ਾ ਸਾਨੂੰ ਬਚਾ ਕੇ ਰੱਖਦਾ ਹੈ।

ਮਾਂ ਦੇ ਦਰਬਾਰ ਦੇ ਵਿੱਚ ਸੀਸ ਝੁਕਾਉਣ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ, ਸ਼ਾਂਤੀ ਅਤੇ ਸਮ੍ਰਿੱਧੀ ਬਣੀ ਰਹਿੰਦੀ ਹੈ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:30 ਹੋ ਗਏ ਨੇ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਵੇਰ ਦੇ 10 ਤੱਕ ਸਾਡੇ ਨਾਲ ਜੁੜੇ ਰਹਿਣਗੇ। ਐਫਐਮ ਬੈਂਡ 102.7 ਮੈਗਾਹਰਟਜ਼, ਐਫਐਮ ਬੈਂਡ 103.6 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਕਲ ਤਾਰਨ ਗੁਰੂ ਨਾਨਕ ਆਇਆ,

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਕੀ ਜਿਸਨੇ ਉਸ ਪਰਮਾਤਮਾ ਦੇ ਨਾਲ ਸੱਚਾ ਪਿਆਰ ਕੀਤਾ ਹੈ ਉਸਨੇ ਹੀ ਉਸ ਪਰਮਾਤਮਾ ਨੂੰ ਹਾਸਲ ਕੀਤਾ ਹੈ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

FM बैंड 102.7 MHz, FM बैंड 103.6 MHz ਤੇ ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਪ੍ਰੋਗਰਾਮ ਵੰਦਨਾ ਇਸ ਵਕਤ ਸਮਾਪਤੀ ਦੇ ਵੱਲ ਹੈ ਤੇ ਆਓ ਸੁਣਦੇ ਹਾਂ ਇਹ ਆਖਰੀ ਭਜਨ

ਨਮਸਕਾਰ, ਸਵੇਰ ਦੇ 7 ਵੱਜ ਚੁੱਕੇ ਨੇ। ਐਫਐਮ ਰੇਨਬੋ ਤੇ ਵਿਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਇੰਡੀਆ ਇਨਵੈਟਸ ਸੰਮੇਲਨ ਦਾ ਉਦਘਾਟਨ ਕਰਨਗੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਬਾਦੀ ਸੰਬੰਧੀ ਤਬਦੀਲੀਆਂ ਦਾ ਅਧਿਐਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਲੋਕ ਸਭਾ ਸਪੀਕਰ ਓਮ ਬਿਰਲਾ ਦਾ ਕਹਿਣਾ ਹੈ ਕਿ ਨਿਰੰਤਰ ਰਹਿਣ ਯੋਗ ਖੇਤੀਬਾੜੀ, ਨਵੀਨਤਾ ਅਤੇ ਖੋਜ ਵਿਕਸਿਤ ਭਾਰਤ ਦੀ ਨੀਂਹ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਅਬੋਹਰ ਦੀ ਅਨਾਜ ਮੰਡੀ ਵਿੱਚ ਓਬੀਸੀ ਸਰਬ ਸਮਾਜ ਰੈਲੀ ਕਰਵਾਈ ਗਈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਅਤੇ ਮੌਸਮ ਵਿਭਾਗ ਨੇ 14 ਜੂਨ ਤੱਕ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨੇਰੀ, ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਮੀਂਹ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਸੰਡੇ ਵਾਲੀ ਖੂਬਸੂਰਤ ਮੋਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਐਤਵਾਰ ਦੀ ਸੱਜਰੀ ਸਵੇਰ ਤੁਹਾਨੂੰ ਜਗਾ ਰਹੀ ਹੈ, ਤੁਹਾਨੂੰ ਬੁਲਾ ਰਹੀ ਹੈ। ਅੱਜ ਦਾ ਇਹ ਸੰਡੇ ਵਾਲਾ ਦਿਨ ਬਹੁਤ ਖੁਸ਼ੀਆਂ ਚਾਵਾਂ ਦੇ ਨਾਲ ਬਤੀਤ ਕਰਨਾ ਹੈ ਤੁਸੀਂ, ਅਤੇ ਆਪਣੇ ਪੂਰੇ ਹਫ਼ਤੇ ਦੇ ਪੈਂਡਿੰਗ ਕੰਮ ਜਿਹੜੇ ਨੇ ਉਹ ਕਰਨੇ ਨੇ। ਆਪਣਾ ਔਰ ਆਪਣੇ ਚਾਹੁਣ ਵਾਲਿਆਂ ਦੇ ਲਈ ਸਮਾਂ ਕੱਢਣਾ ਹੈ ਔਰ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਇਹ ਸੰਡੇ ਵਾਲਾ ਦਿਨ ਬਹੁਤ ਸਾਰਾ ਉਮੀਦਾਂ, ਬੜੀਆਂ ਸਾਰੀਆਂ ਖੁਸ਼ੀਆਂ, ਬੜੇ ਸਾਰੇ ਚਾਅ, ਬੜੇ ਸਾਰੇ ਮੇਲ ਮਿਲਾਪ ਦਾ ਸਬੱਬ ਬਣਾਉਂਦਾ ਹੈ। ਸੋ ਅੱਜ ਦੇ ਇਸ ਖੂਬਸੂਰਤ ਦਿਨ ਨੂੰ ਹੋਰ ਵੀ ਖੂਬਸੂਰਤ ਔਰ ਪਿਆਰਾ ਬਣਾਉਣ ਦੇ ਲਈ ਪਿਆਰੀ ਜੀ ਮੁਸਕਾਨ ਦੇ ਨਾਲ ਤੁਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਸੋ ਮੇਰਾ ਔਰ ਤੁਹਾਡਾ ਸਾਥ ਬਣਿਆ ਰਹੇਗਾ ਠੀਕ 10 ਵਜੇ ਤੱਕ, ਠੀਕ 8:30 ਵਜੇ ਤੱਕ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਇਨਫੋਰਮੇਸ਼ਨ, ਐਂਟਰਟੇਨਮੈਂਟ ਔਰ ਨਾਲ ਦੀ ਨਾਲ ਗੀਤ ਸੰਗੀਤ ਦਾ ਤੜਕਾ ਵੀ ਲੱਗਦਾ ਰਹੇਗਾ। 8:30 ਵਜੇ ਹੋਣਗੀਆਂ ਪੰਜਾਬੀ ਦੇ ਵਿੱਚ ਖਬਰਾਂ ਔਰ 8:40 ਤੋਂ ਹੋਏਗਾ ਮਿਊਜ਼ੀਕਲੀ ਬੈਕ ਟੂ ਬੈਕ ਸਫ਼ਰ ਅੱਡੀ ਟੱਪਾ, ਔਰ 9 ਵਜੇ ਆਗਾਜ਼ ਹੋਏਗਾ ਤੁਹਾਡਾ ਮੇਰਾ ਸਭ ਦੇ ਫੇਵਰੇਟ ਵਾਲਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ। ਨੰਬਰ ਹੈ 9855-10-10-27। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਤੁਹਾਨੂੰ ਪਸੰਦ ਹੈ, ਜਾਂ ਫਿਰ ਤੁਹਾਡੇ ਅੰਦਰ ਕੋਈ ਖਾਸ ਟੈਲੈਂਟ ਹੈ, ਜਾਂ ਤੁਹਾਡੇ ਆਸ ਪੜੋਸ ਦੇ ਵਿੱਚ, ਗੁਆਂਢ ਦੇ ਵਿੱਚ ਕੋਈ ਇਹੋ ਜਿਹਾ ਟੈਲੈਂਟ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਸ ਟੈਲੈਂਟ ਨੂੰ ਬਾਕੀ ਸਰੋਤਿਆਂ ਤੱਕ, ਬਾਕੀ ਦੋਸਤਾਂ ਤੱਕ ਪਹੁੰਚਾਉਣਾ ਚਾਹੀਦਾ, ਅਤੇ ਤੁਸੀਂ 9 ਵਜੇ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਆਪਣੇ ਮੈਸੇਜਸ ਦੇ ਨਾਲ, ਆਪਣੇ ਆਵਾਜ਼ ਦੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ। 9855-10-10-27, ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸੋ ਫਿਲਹਾਲ ਅੱਜ ਦੀ ਖੂਬਸੂਰਤ ਸੱਜਰੀ ਸਵੇਰ ਦਾ ਆਗਾਜ਼ ਕਰਦੇ ਹਾਂ ਕੁਮਾਰ ਸਾਨੂੰ ਦੀ ਖੂਬਸੂਰਤ ਆਵਾਜ਼ ਵਿੱਚ ਗਾਏ ਇਸ ਗੀਤ ਦੇ ਨਾਲ, ਔਰ ਇਸ ਗੀਤ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀ ਇਨਫੋਰਮੇਸ਼ਨ, ਬਹੁਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਸੁਣਦੇ ਹਾਂ ਇਹ ਖੂਬਸੂਰਤ ਗੀਤ।

ਮੈਂ ਕਿਹਾ ਵਾਕਈ ਵਾਕਈ ਇਹ ਪਿਆਰ ਇਹ ਮੁਹੱਬਤ ਹੀ ਹੈ ਜਿਹੜਾ ਤੁਹਾਨੂੰ ਸਾਡੇ ਨਾਲ ਔਰ ਸਾਨੂੰ ਤੁਹਾਡੇ ਨਾਲ ਮਿਲਾਉਂਦਾ ਹੈ। ਇਹ ਪਿਆਰ ਮੁਹੱਬਤ ਇਹ ਆਪਸੀ ਸਾਂਝਾਂ ਹੀ ਜੋ ਸਾਨੂੰ ਇੱਕ ਦੂਜੇ ਦੇ ਲਈ ਬੇਕਰਾਰ ਕਰਦੀਆਂ ਨੇ। ਮੈਂ ਕਿਹਾ ਜੀ 102.7 FM ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ, ਔਰ ਸਟੂਡੀਓ ਘੜੀ 'ਤੇ ਸਮਾਂ 7:10 ਅਤੇ 43 ਸੈਕਿੰਡ ਹੋ ਰਹੇ ਨੇ। ਸੰਡੇ ਵਾਲੀ ਖੂਬਸੂਰਤ ਮੋਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਸੱਜਰੀ ਸਵੇਰ ਤੁਹਾਡੇ ਲਈ ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਉਮੰਗਾਂ ਲੈ ਕੇ ਆਈ ਹੈ। ਸੋ ਅੱਜ ਦੇ ਦਿਨ ਤੁਸੀਂ ਪਲੈਨਿੰਗ ਕਰਨੀ ਹੈ ਕਿੱਥੇ ਕਿੱਥੇ ਤੁਸੀਂ ਜਾਣਾ ਹੈ, ਔਰ ਅਗਲੇ ਹਫ਼ਤੇ ਦੀ ਤੁਹਾਡੀ ਕੀ ਪਲੈਨਿੰਗ ਹੈ ਤੁਸੀਂ ਉਹ ਵੀ ਕਰਨੀ ਹੈ, ਔਰ ਜਾਂ ਫਿਰ ਕਿਤੇ ਘੁੰਮਣ ਜਾਣ ਦੀ ਪਲੈਨਿੰਗ ਕਰ ਰਹੇ ਹੋ ਜਾਂ ਕਿਤੇ ਜਾਣ ਦੀ ਪਲੈਨਿੰਗ ਕਰ ਰਹੇ ਹੋ, ਉਹ ਫਿਰ ਸੰਡੇ ਵਾਲਾ ਦਿਨ ਬੇਹੱਦ ਖਾਸ ਹੁੰਦਾ ਹੈ। ਸੋ ਜੇਕਰ ਤੁਸੀਂ ਇਸ ਵਕਤ ਕਿਤੇ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਜਨਾਬ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਵਕਤ ਜਾ ਰਹੇ ਹੋ ਕਿਤੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ, ਔਰ ਸੀਟ ਬੈਲਟ ਲਗਾ ਕੇ ਗੱਡੀ ਜਿਹੜੀ ਹੈ ਚਲਾਉਣੀ ਹੈ, ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਵੇਅਰ ਕਰਨਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਸਹਿਜੇ ਸਹਿਜੇ ਉਸ ਜਗ੍ਹਾ 'ਤੇ ਪਹੁੰਚ ਸਕਦੇ ਹੋ ਜਿਸ ਜਗ੍ਹਾ 'ਤੇ ਤੁਸੀਂ ਜਾਣਾ ਚਾਹੁੰਦੇ ਹੋ। ਮੈਂ ਕਿਹਾ ਜੀ ਹੁਣ ਗੱਲ ਕਰਦੇ ਹਾਂ ਅੱਜ ਦੇ ਥੋਟ ਦੀ, ਅਤੇ ਅੱਜ ਦਾ ਵਿਚਾਰ ਜਿਹੜਾ ਆ ਉਹ ਕੀ ਕਹਿੰਦਾ ਹੈ। ਸੋ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਛੋਟੀ ਸੀ ਮੁਸਕਾਨ ਬੜਾ ਕਮਾਲ ਕਰਤੀ ਹੈ, ਉਦਾਸ ਚਿਹਰੋਂ ਕੋ ਵੀ ਖੁਸ਼ਹਾਲ ਕਰਤੀ ਹੈ, ਖੁਸ਼ੀਆਂ ਬਾਂਟਨੇ ਕਾ ਹੁਨਰ ਸਿੱਖ ਲੀਜੀਏ, ਯਹੀ ਜੀਵਨ ਕੋ ਬੇਮਿਸਾਲ ਕਰਤੀ ਹੈ। ਸੋ ਬਾਕੀ ਛੋਟੀ ਜਿਹੀ ਮੁਸਕਾਨ ਬਾਕੀ ਬਹੁਤ ਕਮਾਲ ਕਰਦੀ ਹੈ। ਜਦੋਂ ਤੁਸੀਂ ਹੱਸਦੇ ਹੋ, ਜਦੋਂ ਤੁਸੀਂ ਖਿੜਖਿੜਾ ਕੇ ਹੱਸਦੇ ਹੋ, ਤਾਂ ਦੇਖਣ ਵਾਲੇ ਹਰ ਇੱਕ ਇਨਸਾਨ ਦੇ ਚਿਹਰੇ 'ਤੇ ਮੱਲੋ ਮੱਲੀ ਜਿਹੜੀ ਆ ਮੁਸਕਾਨ ਆ ਜਾਂਦੀ ਹੈ, ਅਤੇ ਪੂਰਾ ਮਾਹੌਲ ਜਿਹੜਾ ਆ ਖੁਸ਼ਨੁਮਾ ਹੋ ਜਾਂਦਾ ਹੈ। ਉਹ ਕਹਿੰਦੇ ਨੇ ਕਿ ਮੁਸਕਾਨ, ਸਮਾਈਲ, ਖੁਸ਼ੀ ਇੱਕ ਅਜਿਹਾ ਇੱਤਰ ਹੈ ਜਿਹੜਾ ਕਿ ਦੂਜਿਆਂ 'ਤੇ ਛਿੜਕਣ ਦੇ ਨਾਲ ਤੁਹਾਡੀ ਆਪਣੀ ਜ਼ਿੰਦਗੀ ਖੁਦ ਮਹਿਕਣ ਲੱਗ ਜਾਂਦੀ ਹੈ। ਸੋ ਹਾਲਾਤ ਕਿਵੇਂ ਦੇ ਮਰਜ਼ੀ ਹੋਣ, ਹਮੇਸ਼ਾ ਬੁੱਲਾਂ ਦੇ ਉੱਪਰ ਮੁਸਕਾਨ ਰਹਿਣੀ ਚਾਹੀਦੀ ਹੈ, ਅਤੇ ਕੋਸ਼ਿਸ਼ ਇਹੋ ਹੋਣੀ ਚਾਹੀਦੀ ਹੈ ਕਿ ਸਾਡੀ ਵਜ੍ਹਾ ਦੇ ਨਾਲ ਸਭ ਦੇ ਬੁੱਲਾਂ ਦੇ ਉੱਪਰ ਮੁਸਕਾਨ ਰਹੇ, ਔਰ ਕੋਸ਼ਿਸ਼ ਇਹ ਕਰੀਏ ਕਿ ਸਾਡੀ ਵਜ੍ਹਾ ਕਰਕੇ ਕਿਸੇ ਦੀ ਅੱਖਾਂ ਦੇ ਵਿੱਚੋਂ ਹੰਝੂ ਨਾ ਵਗੇ। ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚੋਂ ਖੁਸ਼ੀ ਜੇਕਰ ਅਸੀਂ ਤਲਾਸ਼ਾਂਗੇ ਤਾਂ ਯਕੀਨਨ ਉਹ ਜਿਹੜੀ ਖੁਸ਼ੀ ਦਾ ਅਹਿਸਾਸ ਹੋਏਗਾ ਉਹ ਸਾਨੂੰ ਇੱਕ ਵੱਖਰਾ ਸਰੂਰ ਦੇ ਕੇ ਜਾਏਗਾ, ਔਰ ਸਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵਿਟੀ ਜਿਹੜੀ ਆ ਉਹ ਬਣੀ ਰਹੇਗੀ। ਸੋ ਆਓ ਸੁਣਦੇ ਹਾਂ ਅਗਲਾ ਖੂਬਸੂਰਤ ਗੀਤ ਸ਼੍ਰੇਯਾ ਘੋਸ਼ਾਲ ਅਤੇ ਨਿਖਿਲ ਦੀ ਖੂਬਸੂਰਤ ਆਵਾਜ਼ ਦੇ ਵਿੱਚ।

102.7 FM Rainbow 103.6 MHz ਦੇ ਨਾਲ ਨਿਊ ਜ਼ੋਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਕੋਡੀ ਤੇ ਸਮਾਂ 7:17 ਔਰ 48 ਸੈਕਿੰਡ ਹੋ ਰਹੇ ਨੇ ਜਨਾਬ। ਸੋ ਮੇਰੇ ਜਿਹੜੇ ਦੋਸਤ ਇਸ ਵਕਤ ਸੋ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਜਨਾਬ ਕਿ ਅੱਜ ਦੀ ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਜਨਾਬ। ਪੰਛੀਆਂ ਦੀਆਂ ਖੂਬਸੂਰਤ ਆਵਾਜ਼ਾਂ, ਮਿੱਠੀਆਂ ਮਿੱਠੀਆਂ ਹਵਾਵਾਂ ਤੁਹਾਨੂੰ ਬੁਲਾ ਰਹੀਆਂ ਨੇ ਤਾਂ ਜੋ ਤੁਸੀਂ ਆਪਣੇ ਪੂਰੇ ਹਫ਼ਤੇ ਦੇ ਪੈਂਡਿੰਗ ਕੰਮਾਂ ਨੂੰ ਕਰ ਸਕੋ ਔਰ ਆਉਣ ਵਾਲੇ ਦਿਨਾਂ ਦੀ ਥੋੜ੍ਹੀ ਜਿਹੀ ਪਲੈਨਿੰਗ ਕਰ ਸਕੋ ਅਤੇ ਆਪਣੇ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਮਿਲਣ ਦੇ ਲਈ ਸਮਾਂ ਕੱਢ ਸਕੋ। ਹੁਣ ਗੱਲ ਕਰਦੇ ਹਾਂ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਕਿਹੜੀ ਛਾਪ ਛੱਡ ਕੇ ਗਿਆ, ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਘਟਨਾਵਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ। ਦੇਖਦੇ ਹਾਂ ਕੀ ਕਹਿੰਦਾ ਹੈ ਅੱਜ ਦਾ ਇਤਿਹਾਸ। ਸੋ ਅੱਜ ਹੀ ਦੇ ਦਿਨ 1901 ਦੇ ਵਿੱਚ ਪਹਿਲੀ ਵਾਰ ਗੋਲਫ ਪ੍ਰਤੀਯੋਗਿਤਾ ਦਾ ਆਯੋਜਨ ਹੋਇਆ ਸੀ ਔਰ 1907 ਦੇ ਵਿੱਚ ਨਾਰਵੇ ਦੇ ਵਿੱਚ ਮਹਿਲਾਵਾਂ ਦੇ ਲਈ ਮਤਦਾਨ ਦਾ ਅਧਿਕਾਰ ਮਿਲਿਆ ਸੀ ਅੱਜ ਹੀ ਦੇ ਦਿਨ। 1934 ਦੇ ਵਿੱਚ ਆਸਟਰੀਆ ਦੀ ਰਾਜਧਾਨੀ ਵਿਆਨਾ ਦੇ ਵਿੱਚ ਹਿਟਲਰ ਅਤੇ ਮਸੋਲੀਨੀ ਦੇ ਵਿੱਚ ਮੁਲਾਕਾਤ ਹੋਈ ਸੀ ਔਰ 1967 ਦੇ ਵਿੱਚ ਮੈਰੀਨਰ 5 ਅੰਤਰਿਕਸ਼ਯਾਨ ਸ਼ੁੱਕਰ ਗ੍ਰਹਿ 'ਤੇ ਪ੍ਰਕਸ਼ੇਪ

ਹੋਇਆ ਸੀ। ਔਰ 1999 ਦੇ ਵਿੱਚ ਥਾਬੋ ਮੈਬੇਕੀ ਦਕਸ਼ਿਨ ਅਫਰੀਕਾ ਦੇ ਰਾਸ਼ਟਰਪਤੀ ਨਿਰਵਾਚਿਤ ਹੋਏ ਸਨ। 2004 ਦੇ ਵਿੱਚ ਪੰਚਸ਼ੀਲ ਸਿਧਾਂਤ ਦੀ ਪੰਚਸ਼ੀਲ ਸਿਧਾਂਤ ਦੀ 50ਵੀਂ ਵਰਸ਼ਗਾਂਠ ਦੇ ਉੱਪਰ ਬੀਜਿੰਗ ਦੇ ਵਿੱਚ ਇੱਕ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਸੀ ਅੱਜ ਹੀ ਦੇ ਦਿਨ। ਔਰ 2007 ਦੇ ਵਿੱਚ ਚੀਨ ਦੇ ਗੋਵੀ ਰੇਗਿਸਤਾਨ ਦੇ ਵਿੱਚ ਪੰਛੀ ਨੂੰ ਵਿਸ਼ਾਲ ਡਾਇਨਾਸੌਰ ਦੇ ਜੀਵਾਸ਼ਮ ਮਿਲੇ ਸਨ। ਦੋ ਹਜ਼ਾਰ 2008 ਦੇ ਵਿੱਚ ਅੱਜ ਹੀ ਦਿਨ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਵਿੱਚ 96 ਮੀਟ੍ਰਿਕ ਟਨ ਦੀ ਸੋਨੇ ਦੀ ਖਾਣ ਦਾ ਪਤਾ ਚੱਲਿਆ ਸੀ। ਅਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ, ਔਰ ਅੱਜ ਹੀ ਦੇ ਦਿਨ ਜਿਹੜਾ ਆ 1775 ਦੇ ਵਿੱਚ ਅਮਰੀਕੀ ਸੈਨਾ ਦੀ ਸਥਾਪਨਾ ਹੋਈ ਸੀ। ਔਰ 1969 ਦੇ ਵਿੱਚ ਜਰਮਨੀ ਦੀ ਟੈਨਿਸ ਸਟਾਰ ਸਟੈਫੀ ਗ੍ਰਾਫ ਦਾ ਜਨਮ ਹੋਇਆ ਸੀ, ਔਰ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ 22 ਗ੍ਰੈਂਡ ਸਲੈਮ ਜਿੱਤੇ ਹਨ। ਭਾਰਤੀ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ 1996 ਦੇ ਵਿੱਚ ਉਹਨਾਂ ਦਾ ਜਨਮ ਹੋਇਆ। ਔਰ ਅੱਜ ਹੀ ਦੇ ਦਿਨ ਜੇਮਸ ਡਬਲਿਊ ਬਲੈਕ, ਜੋ ਕਿ ਇੱਕ ਸਕੋਟਿਸ਼ ਫਾਰਮਾਕੋਲੋਜਿਸਟ ਅਤੇ ਨੋਬਲ ਪੁਰਸਕਾਰ ਵਿਜੇਤਾ ਸਨ, ਉਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ ਹਿੰਦੀ ਫਿਲਮ ਅਭਿਨੇਤਾ ਕਲਾਕਾਰ ਸ਼ੇਖਰ ਸੁਮਨ ਦਾ ਜਨਮ 1960 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ ਇਸ ਦੇ ਨਾਲ ਹੀ ਹਿੰਦੀ ਔਰ ਬੰਗਲਾ ਅਭਿਨੇਤਰੀ ਕਿਰਨ ਖੇਰ 1995 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅੱਜ ਹੀ ਦੇ ਦਿਨ। ਸੋ ਅੱਜ ਹੀ ਦੇ ਦਿਨ 1922 ਦੇ ਵਿੱਚ ਪ੍ਰਸਿੱਧ ਹਿੰਦੀ ਫਿਲਮ ਮੁਗਲੇ ਆਜ਼ਮ ਦੇ ਨਿਰਦੇਸ਼ਕ ਕੇ ਆਸਿਫ ਸਾਹਿਬ ਦਾ ਜਨਮ ਹੋਇਆ। ਔਰ ਭਾਰਤੀ ਸ਼ਾਸਤਰੀ ਸੰਗੀਤਕਾਰ ਹੀਰਾਬਾਈ ਬਰੋਦਕਰ ਦਾ ਜਨਮ 1905 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਭਾਰਤੀ ਰਾਸ਼ਟਰਵਾਦੀ ਵਿਗਿਆਨਿਕ ਅਤੇ ਅਵਿਸ਼ਕਾਰਕ ਸਤੀਸ਼ ਚੰਦ ਦਾਸ ਗੁਪਤਾ 1880 ਦੇ ਵਿੱਚ ਇਹਨਾਂ ਦਾ ਅੱਜ ਹੀ ਦੇ ਦਿਨ ਜਨਮ ਹੋਇਆ। ਔਰ ਇਸ ਤੋਂ ਇਲਾਵਾ ਅੱਜ ਹੀ ਦੇ ਦਿਨ 1920 ਨੂੰ ਪ੍ਰਸਿੱਧ ਜਰਮਨ ਦਾਰਸ਼ਨਿਕ ਇਤਿਹਾਸਕਾਰ ਮੈਕਸ ਵੈਬਰ ਦਾ ਨਿਧਨ ਹੋਇਆ। ਪ੍ਰਸਿੱਧ ਭਾਰਤੀ ਭੌਤਿਕ ਵਿਗਿਆਨਿਕ ਸ਼੍ਰੀਨਿਵਾਸ ਕ੍ਰਿਸ਼ਨਨ ਦਾ ਨਿਧਨ ਅੱਜ ਹੀ ਦਿਨ ਹੋਇਆ। ਔਰ ਅਸਦ ਅਲੀ ਖਾਂ ਰੁਦਰ ਵੀਣਾ ਵਾਦਕ, ਇਹਨਾਂ ਦਾ ਨਿਧਨ ਅੱਜ ਹੀ ਦਿਨ ਹੋਇਆ। ਔਰ ਭਾਰਤੀ ਫਿਲਮਾਂ ਅਭਿਨੇਤਾ ਥੀਏਟਰ ਔਰ ਟੀ ਵੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਨਿਧਨ ਅੱਜ ਹੀ ਦਿਨ 2020 ਦੇ ਵਿੱਚ ਹੋਇਆ। ਸੋ ਇਸ ਤੋਂ ਇਲਾਵਾ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਵਰਲਡ ਬਲੱਡ ਡੋਨਰ ਡੇ, ਯਾਨੀ ਕਿ ਵਿਸ਼ਵ ਰਕਤਦਾਤਾ ਦਿਵਸ। ਸੋ ਇਸ ਦਿਨ ਦੀ ਕੀ ਮਹਾਨਤਾ ਹੈ, ਇਹ ਦਿਨ ਮਨਾਉਣ ਦਾ ਕੀ ਮੁੱਖ ਉਦੇਸ਼ ਹੈ, ਇਸ ਦੇ ਬਾਰੇ ਅੱਜ ਐਕਸਪਰਟ ਦੇ ਨਾਲ ਗੱਲਬਾਤ ਹੋਣਗੀਆਂ। ਨਾਲ ਦੀ ਨਾਲ ਤੁਹਾਡੇ ਵਿਚਾਰ ਵੀ ਜਾਣਾਂਗੇ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਵਾਰੀ ਜਿਹੜਾ ਆ ਖੂਨ ਦਾਨ ਕੀਤਾ ਹੈ, ਜਾਂ ਕਿੰਨੇ ਲੋਕ ਤੁਹਾਡੀ ਵਜ੍ਹਾ ਕਰਕੇ ਜਾਂ ਤੁਹਾਡੇ ਕਰਕੇ ਖੂਨ ਦਾਨ ਦੇ ਲਈ ਮੰਨੇ ਨੇ ਜਾਂ ਖੂਨ ਦਾਨ ਕਰਨ ਲੱਗ ਪਏ ਨੇ ਤੁਹਾਡੇ ਵੱਲ ਵੇਖ ਕੇ। ਸੋ ਇਹ ਗੱਲਬਾਤਾਂ ਹੋਣਗੀਆਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ। ਸੋ ਫਿਲਹਾਲ ਚੱਲਦੇ ਹਾਂ ਹਰਭਜਨ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇਸ ਗੀਤ ਵੱਲ, ਔਰ ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ, ਗੀਤ ਸੰਗੀਤ ਦਾ ਤੜਕਾ, ਇਨਫੋਰਮੇਸ਼ਨ ਦਾ ਤੜਕਾ ਇਸੇ ਤਰ੍ਹਾਂ ਹੀ ਲੱਗਦਾ ਰਹੇਗਾ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਓਨ AIR ਐਪ ਤੇ ਤੁਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਔਰ ਸਟੂਡੀਓ ਘੜੀ ਤੇ ਸਮਾਂ ਜਨਾਬ 7:26 ਔਰ 40 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਮੌਸਮ ਦੇ ਮਿਜ਼ਾਜ ਜਿਹੜੇ ਨੇ ਬਦਲਣੇ ਸ਼ੁਰੂ ਹੋ ਰਹੇ ਨੇ। ਸੋ ਮੌਸਮ ਆਏ ਦਿਨ ਜਿਹੜਾ ਆ ਕਰਵਟ ਬਦਲ ਰਿਹਾ, ਨਵੇਂ ਨਵੇਂ ਰੰਗ ਦਿਖਾ ਰਿਹਾ। ਸੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਬਾਰਿਸ਼, ਗਰਜ ਚਮਕ ਅਤੇ ਤੇਜ਼ ਹਨੇਰੀ ਦੇ ਨਾਲ ਜਿਹੜਾ ਗਰਮੀ ਦੇ ਉੱਪਰ ਥੋੜ੍ਹੀ ਜਿਹੀ ਬ੍ਰੇਕ ਲੱਗ ਗਈ ਹੈ। ਸੋ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲ ਗਈ ਹੈ। ਔਰ ਸੂਬੇ ਦਾ ਪਾਰੇ ਦੀ ਗੱਲ ਕੀਤੀ ਜਾਏ ਤਾਂ ਅਧਿਕਤਮ ਪਾਰਾ ਜਿਹੜਾ ਆ 2.1 ਡਿਗਰੀ ਹੇਠਾਂ ਆ ਗਿਆ, ਜਿਹੜਾ ਕਿ ਸਮਾਨੇ ਤੋਂ 8.2 ਡਿਗਰੀ ਨੀਚੇ ਪਹੁੰਚ ਗਿਆ ਹੈ। ਸੋ ਅਗਲੇ ਕੁਝ ਦਿਨਾਂ ਤੱਕ ਆਸਮਾਨ ਜਿਹੜਾ ਆ ਸਾਫ ਹੋਣ ਦੇ ਨਾਲ ਨਾਲ ਤਾਪਮਾਨ ਦੇ ਵਿੱਚ ਕਹਿੰਦੇ ਵੀ ਹੌਲੀ ਹੌਲੀ ਜਿਹੜੀ ਆ ਉਹ ਵਿਰਧੀ ਹੋਣੀ ਸ਼ੁਰੂ ਹੋ ਜਾਏਗੀ। ਔਰ ਇਹਦੇ ਨਾਲ ਹੀ ਪੰਜਾਬ ਹਰਿਆਣਾ ਦੇ ਵਿੱਚ ਜਿਹੜੀ ਆ ਬਾਰਿਸ਼ ਹੋਈ ਆ ਅਤੇ ਹਿਮਾਚਲ ਦੇ ਵਿੱਚ ਜਿਹੜਾ ਆ ਬਰਫ਼ਬਾਰੀ ਹੋਣ ਦੇ ਨਾਲ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਅਤੇ ਮੌਸਮ ਵਿਭਾਗ ਦੇ ਅਨੁਸਾਰ ਜਿਹੜਾ ਆ 19 ਤਰੀਕ ਤੱਕ ਜਿਹੜਾ ਬੂੰਦਾਬਾਂਦੀ ਦੇ ਆਸਾਰ ਦੱਸੇ ਜਾ ਰਹੇ ਨੇ।

ਉੱਧਰ ਲਾਹੌਲ ਦੇ ਵਿੱਚ ਉੱਚੀ ਚੋਟੀਆਂ ਦੇ ਉੱਪਰ ਅਤੇ ਰੋਹਤਾਂਗ ਦੇ ਕੋਲ ਜਿਹੜਾ ਬਰਫ਼ਬਾਰੀ ਹੋਣ ਦੇ ਨਾਲ ਬਾਰਿਸ਼ ਦੇ ਕਾਰਨ ਜਿਹੜਾ ਤਾਪਮਾਨ ਦੇ ਵਿੱਚ 110 ਜਿਹੜੀ ਆ ਉਹ ਗਿਰਾਵਟ ਦਰਜ ਕੀਤੀ ਗਈ ਆ। ਸੋ ਕੱਲ੍ਹ ਜਿਹੜੀ ਜਲੰਧਰ ਦੇ ਵਿੱਚ 2.5 ਘੰਟੇ ਦੀ ਜਿਹੜੀ ਬਰਸਾਤ ਹੋਈ ਆ ਉਹਦੇ ਨਾਲ ਜਿਹੜਾ ਆ ਜਲੰਧਰ ਵਾਸੀਆਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੀ ਹੋਈ ਹੈ। ਸਵੇਰੇ 9 ਵਜੇ ਤੋਂ ਲੈ ਕੇ 11:30 ਦੇ ਵਿੱਚ ਜਿਹੜੀ ਇਹ ਤੇਜ਼ ਤਰਾਰ ਬਾਰਿਸ਼ ਹੋਈ ਹੈ। ਸੋ ਇਹਨੇ ਮੌਸਮ ਨੂੰ ਬਹੁਤ ਖੁਸ਼ਨੁਮਾ ਬਣਾ ਦਿੱਤਾ, ਮੌਸਮ ਬਹੁਤ ਵਧੀਆ ਹੋ ਗਿਆ। ਔਰ ਅੱਜ ਵੀ ਮੌਸਮ ਵਿਭਾਗ ਵੱਲੋਂ ਜਿਹੜਾ ਹੈ ਕਿ ਬੱਦਲ ਛਾਏ ਰਹਿਣ ਦੇ ਆਸਾਰ ਦੱਸੇ ਜਾ ਰਹੇ ਨੇ, ਅਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਹੌਲੀ ਹੌਲੀ ਜਿਹੜਾ ਹੈ ਗਰਮੀ ਜਿਹੜੀ ਆ ਉਹ ਹੋਰ ਵਧੇਗੀ। ਸੋ ਬਾਕੀ ਜਨਾਬ ਬਦਲਦੇ ਹੋਏ ਮੌਸਮ ਦੇ ਵਿੱਚ ਤੁਸੀਂ ਰੱਖਣਾ ਆਪਣਾ ਖਿਆਲ।

ਔਰ ਸੋਹਣੇ ਸੋਹਣੇ ਗੀਤ ਇੰਜੋਏ ਕਰਦੇ ਰਹਿਣਾ ਐਫ ਐਮ ਰੇਨਬੋ ਦੇ ਨਾਲ 102.7 ਐਫ ਐਮ ਰੇਨਬੋ 103.6 ਮੈਗਾ ਹਰਟਸ ਨਾਲ ਦੀ ਨਾਲ ਨਿਊਜ਼ ਔਨ ਏ ਆਈ ਆਰ ਐਪ 'ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ।

102.7 FM ਰੇਨਬੋ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ ਤੇ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:33 ਹੋ ਰਹੇ ਨੇ ਸੋ ਮੇਰੇ ਦੋਸਤ ਬਹੁਤ ਸਾਰੇ ਦੋਸਤ ਜਿਹੜੇ ਨੇ ਇਸ ਵਕਤ ਉੱਠ ਗਏ ਹੋਣਗੇ ਜਾਂ ਕੁਝ ਸੈਰ ਤੇ ਜਾ ਰਹੇ ਹੋਣਗੇ ਜਾਂ ਕੁਝ ਸੈਰ ਕਰਕੇ ਵਾਪਸ ਆ ਰਹੇ ਹੋਣਗੇ ਜਾਂ ਫਿਰ ਕੁਝ ਦੋਸਤ ਐਕਸਰਸਾਈਜ਼ ਕਰ ਰਹੇ ਹੋਣਗੇ ਔਰ ਕੁਝ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਾਂਬਾਤਾਂ ਕਰ ਰਹੇ ਹੋਣਗੇ ਤੇ ਕੁਝ ਦੋਸਤ ਕਿਤੇ ਜਾ ਰਹੇ ਹੋਣਗੇ ਸੋ ਤਮਾਮ ਸੁਣਨ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਤੁਸੀਂ ਐਫ ਐਮ ਰੇਨਬੋ 102.7 103.6 ਮੈਗਾਹਰਟਸ ਅੰਮ੍ਰਿਤਸਰ ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੇ ਹੁਣ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਪੋਰਟਸ ਜਗਤ ਦੀ ਦੁਨੀਆ ਦੇ ਬਾਰੇ ਤਾਂ ਗੱਲ ਕਰਾਂਗੇ ਕ੍ਰਿਕਟ ਦੀ ਤਾਂ ਕ੍ਰਿਕਟ ਦੇ ਵਿੱਚ ਭਾਰਤ

ਅਫਗਾਨਿਸਤਾਨ ਦੇ ਖਿਲਾਫ ਤਿੰਨ ਵਨਡੇ ਮੈਚ ਦੀ ਸੀਰੀਜ਼ ਦੇ ਵਿੱਚ ਜਿਹੜਾ ਆ ਪਹਿਲਾ ਮੈਚ ਕੱਲ੍ਹ ਖੇਡਿਆ ਗਿਆ ਸੀ, ਜੋ ਕਿ ਪਹਿਲਾ ਮੈਚ ਭਾਰਤ ਨੇ ਜਿੱਤ ਲਿਆ। ਭਾਰਤ ਨੇ ਇਸ ਪਹਿਲੇ ਮੁਕਾਬਲੇ ਦੇ ਵਿੱਚ ਅਫਗਾਨਿਸਤਾਨ ਦੀ ਟੀਮ ਨੂੰ 7 ਵਿਕਟ ਦੇ ਨਾਲ ਹਰਾ ਕੇ 1-0 ਦੀ ਬੜਤ ਬਣਾ ਲਈ ਹੈ। ਔਰ ਹਾਫ ਸੈਂਚਰੀ ਲਗਾਉਣ ਵਾਲੇ ਕਪਤਾਨ ਸ਼ੁਭਮਨ ਗਿੱਲ 84 ਦੌੜਾ ਬਣਾ ਕੇ ਪਲੇਅਰ ਆਫ ਦਾ ਮੈਚ ਚੁਣੇ ਗਏ। ਔਰ ਇੱਥੇ ਦੇਖਿਆ ਜਾਵੇ ਕਿ ਅਫਗਾਨਿਸਤਾਨ ਔਰ ਭਾਰਤ ਦੀਆਂ ਟੀਮਾਂ ਦੇ ਵਿਚਕਾਰ ਇਹ ਪਹਿਲੀ ਦਵੀਪਕਸ਼ੀ ਵਨਡੇ ਸੀਰੀਜ਼ ਹੈ, ਔਰ ਹੁਣ ਸੀਰੀਜ਼ ਦਾ ਦੂਸਰਾ ਮੁਕਾਬਲਾ ਜਿਹੜਾ ਹੈ 17 ਜੂਨ ਨੂੰ ਲਖਨਊ ਦੇ ਵਿੱਚ ਖੇਡਿਆ ਜਾਏਗਾ। ਸੋ ਫਿਲਹਾਲ ਕੱਲ੍ਹ ਦੇ ਮੈਚ ਦੀ ਗੱਲ ਕਰੀਏ ਤਾਂ ਧਰਮਸ਼ਾਲਾ ਦੇ ਮੈਦਾਨ ਦੇ ਵਿੱਚ ਜਿਹੜਾ ਕੱਲ੍ਹ ਇਹ ਮੈਚ ਖੇਡਿਆ ਗਿਆ, ਬਾਰਿਸ਼ ਦੇ ਕਾਰਨ ਇਹ ਵਾਰ ਵਾਰ ਜਿਹੜਾ ਮੈਚ ਰੋਕਣਾ ਪੈ ਰਿਹਾ ਸੀ, ਔਰ ਦੇਰੀ ਦੇ ਨਾਲ ਮੈਚ ਸ਼ੁਰੂ ਹੁੰਦਾ ਹੈ ਔਰ 25-25 ਓਵਰ ਦਾ ਇਹ ਮੈਚ ਕਰਨਾ ਪੈਂਦਾ ਹੈ। ਔਰ ਅਫਗਾਨਿਸਤਾਨ ਦੀ ਟੀਮ ਪਹਿਲਾਂ ਬੈਟਿੰਗ ਕਰਦੀ ਹੋਈ 194 ਦੌੜਾਂ ਬਣਾ ਕੇ ਆਲ ਆਊਟ ਹੋ ਜਾਂਦੀ ਹੈ, ਅਤੇ ਉਸ ਤੋਂ ਬਾਅਦ ਇੰਡੀਅਨ ਕ੍ਰਿਕਟ ਟੀਮ ਦੇ ਬੈਟਸਮੈਨ ਜਿਹੜੇ ਨੇ ਉਹ ਮੈਦਾਨ

ਬਾਰ ਬਾਰ ਜਿਹੜਾ ਮੈਚ ਰੋਕਣਾ ਪੈ ਰਿਹਾ ਸੀ ਔਰ ਦੇਰੀ ਦੇ ਨਾਲ ਮੈਚ ਸ਼ੁਰੂ ਹੁੰਦਾ ਹੈ ਔਰ 25-25 ਓਵਰ ਦਾ ਇਹ ਮੈਚ ਕਰਨਾ ਪੈਂਦਾ ਹੈ ਔਰ ਅਫਗਾਨਿਸਤਾਨ ਦੀ ਟੀਮ ਪਹਿਲਾਂ ਬੈਟਿੰਗ ਕਰਦੀ ਹੋਈ 194 ਦੌੜਾਂ ਬਣਾ ਕੇ ਆਲ ਆਊਟ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਇੰਡੀਅਨ ਕ੍ਰਿਕਟ ਟੀਮ ਦੇ ਬੈਟਸਮੈਨ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰਦੇ ਨੇ ਅਤੇ ਕਪਤਾਨ ਸ਼ੁਭਮਨ ਗਿੱਲ ਦੇ 84 ਰਨਾਂ ਦੀ ਬਦੌਲਤ ਜਿਹੜਾ ਆ ਟੀਮ ਇੰਡੀਆ ਜਿਹੜਾ ਆ ਉਹ ਜਿੱਤ ਹਾਸਲ ਕਰ ਲੈਂਦੀ ਹੈ। ਔਰ ਇਸ ਦੇ ਨਾਲ ਹੀ ਸ਼ੁਭਮਨ ਗਿੱਲ ਆਪਣੀ ਪਾਰੀ ਦੇ ਦੌਰਾਨ ਵਨਡੇ ਦੇ ਵਿੱਚ 3000 ਰਨ ਪੂਰੇ ਕਰਨ ਵਾਲੇ ਖਿਡਾਰੀ ਵੀ ਬਣ ਗਏ ਨੇ। ਉਹਨਾਂ ਨੇ ਇਹ ਕਾਰਨਾਮਾ 62 ਪਾਰੀਆਂ ਦੇ ਵਿੱਚੋਂ ਕੀਤਾ ਹੈ ਔਰ ਸਭ ਤੋਂ ਭਾਰਤ ਦੇ ਸਭ ਤੋਂ ਤੇਜ਼ 3000 ਸਕੋਰ ਬਣਾਉਣ ਵਾਲੇ ਖਿਡਾਰੀ ਬਣ ਗਏ ਨੇ। ਸੋ ਬਾਕੀ ਜਦੋਂ ਕੋਈ ਭਾਰਤੀ ਟੀਮ ਦਾ ਖਿਡਾਰੀ ਜਿਹੜਾ ਆ ਉਹ ਬਿਹਤਰੀਨ ਪ੍ਰਦਰਸ਼ਨ ਕਰਦਾ ਹੈ ਔਰ ਉਸ ਦੇ ਪ੍ਰਦਰਸ਼ਨ ਦੀ ਜਦੋਂ ਸ਼ਲਾਘਾ ਹੁੰਦੀ ਹੈ, ਪ੍ਰਸ਼ੰਸਾ ਹੁੰਦੀ ਹੈ, ਤਾਂ ਵਾਕਈ ਫਿਰ ਦਿਲ ਫਿਰ ਨੱਚ ਉੱਠਦਾ ਹੈ ਔਰ ਦਿਲ ਨੱਚਦਾ ਹੈ, ਟੱਪਦਾ ਹੈ, ਗਾਉਂਦਾ ਹੈ। ਔਰ ਇਹੋ ਆਸ ਇਸ ਉਮੀਦ ਕਰਦੇ ਹਾਂ ਕਿ ਇੰਡੀਅਨ ਟੀਮ ਇਸੇ ਤਰ੍ਹਾਂ ਹੀ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਭਾਰਤ ਦਾ ਨਾਮ ਰੋਸ਼ਨ ਕਰੇ।

102.7 FM Rainbow ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਤੁਸੀਂ ਆਪਣੇ ਦੋਸਤ ਲਲਿਤ ਦੇ ਨਾਲ 7:40 ਤੇ 24 ਸੈਕਿੰਡ ਸਟੂਡੀਓ ਦੀ ਘੜੀ ਤੇ ਹੋ ਰਹੇ ਨੇ ਜਨਾਬ। ਸੋ ਸੰਡੇ ਵਾਲਾ ਖੂਬਸੂਰਤ ਦਿਨ ਦਾ ਆਗਾਜ਼ ਹੋ ਚੁੱਕਾ ਹੈ ਜਨਾਬ। ਆਪਣੇ ਔਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਠ ਕੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਸੋ ਇੱਕ ਗੱਲ ਤੁਹਾਡੇ ਸਭ ਦੇ ਲਈ ਜਿਹੜੀ ਮੈਂ ਉਹ ਕਰਨ ਚਾਹ ਰਿਹਾ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਅੱਜ ਦੀ ਇਸ ਭੱਜ ਨੱਠ ਭਰੀ ਹੋਈ ਜ਼ਿੰਦਗੀ ਦੇ ਵਿੱਚ, ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਜਿਹੜਾ ਆ ਕੁਝ ਲਿਮਿਟ ਦੀ ਗੱਲ ਕਰੀਏ ਤਾਂ ਉਹ ਜ਼ਿਆਦਾ ਵੱਧ ਜਾਂਦੀਆਂ ਹੈ, ਕਈ ਵਾਰ ਜ਼ਿਆਦਾ ਘੱਟ ਜਾਂਦੀਆਂ ਨੇ। ਸੋ ਰਿਸ਼ਤਿਆਂ ਦੇ ਵਿੱਚ ਜਿਹੜਾ ਉਹ ਕੁੜੱਤਣ ਜਿਹੜੀ ਆ ਉਹ ਵੇਖਣ ਨੂੰ ਮਿਲਦੀ ਹੈ। ਔਰ ਇਸ ਕੁੜੱਤਣ ਦਾ ਜਿਹੜਾ ਆ ਇਹ ਇੱਕ ਸਿੱਟਾ ਨਿਕਲ ਕੇ ਆਇਆ ਕਿ ਜਦੋਂ ਅਸੀਂ ਕਿਸੇ ਵੀ ਰਿਲੇਸ਼ਨ ਦੇ ਵਿੱਚ ਹੋਈਏ, ਕਿਸੇ ਵੀ ਰਿਸ਼ਤੇ ਦੇ ਵਿੱਚ ਹੋਈਏ, ਅਸੀਂ ਆਪਣੀਆਂ ਗੱਲਾਂ, ਆਪਣੇ ਵਿਚਾਰਾਂ ਨੂੰ ਜਦੋਂ ਦੂਸਰਿਆਂ ਦੇ ਉੱਪਰ ਥੋਪਣ ਲੱਗ ਜਾਂਦੇ ਹਾਂ, ਦੂਜਿਆਂ ਦੇ ਉੱਪਰ ਪਾਉਣ ਲੱਗ ਜਾਂਦੇ ਹਾਂ, ਅਤੇ ਉਹਦੇ ਕਰਕੇ ਜਿਹੜਾ ਹੈ ਰਿਸ਼ਤਿਆਂ ਦੇ ਵਿੱਚ ਕਹਿੰਦੇ ਨੇ ਕਿ ਕੜਵਾਹਟ ਆ ਜਾਂਦੀ ਹੈ, ਰਿਸ਼ਤਿਆਂ ਦੇ ਵਿੱਚ ਜਿਹੜਾ ਹੈ ਫਿਰ ਦਰਾਰ ਪੈਦਾ ਹੋ ਜਾਂਦੀ ਹੈ। ਕਿਉਂਕਿ ਹਰ ਇਨਸਾਨ ਜਿਹੜਾ ਹੈ ਉਹ ਵੱਖਰੀ ਸੋਚ ਦਾ ਧਾਰਨੀ ਹੈ, ਹਰ ਇੱਕ ਇਨਸਾਨ ਵੱਖਰਾ ਸੋਚਦਾ, ਉਹਦੀ ਆਪਣੀ ਇੱਕ ਵੱਖਰੀ ਲਾਈਫ ਹੈ। ਪਰ ਜਦੋਂ ਤੁਸੀਂ ਜਾਂ ਅਸੀਂ ਕਿਸੇ ਨੂੰ ਆਪਣੇ ਤਰੀਕੇ ਦੇ ਨਾਲ ਲਾਈਫ ਜਿਉਣ ਦੇ ਲਈ ਕਹਾਂਗੇ ਜਾਂ ਉਸ 'ਤੇ ਥੋਪਾਂਗੇ ਤਾਂ ਵਾਕਈ ਸੋ ਉਸ ਇਨਸਾਨ ਦੇ ਲਈ ਉਹ ਕਰਨਾ ਔਖਾ ਹੋ ਜਾਏਗਾ। ਐਕਸਪਰਟ ਮੰਨਦੇ ਨੇ, ਐਕਸਪਰਟ ਦਾ ਕਹਿਣਾ ਹੈ ਕਿ ਅਗਰ ਜੇ ਅਸੀਂ ਰਿਸ਼ਤਿਆਂ ਦੇ ਵਿੱਚ ਜਿਹੜਾ ਆ ਆਪਸੀ ਤਾਲਮੇਲ, ਅੰਡਰਸਟੈਂਡਿੰਗ ਬਣਾ ਕੇ ਰੱਖਾਂਗੇ ਤਾਂ ਉਹ ਰਿਸ਼ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਜ਼ਰਨਗੇ ਔਰ ਮੈਂਟਲ ਸਟ੍ਰੈਸ ਦੀ ਜਿਹੜੀ ਆ, ਮੈਂਟਲ ਸਟ੍ਰੈਸ ਦੀ ਜਿਹੜੀ ਆ ਉਹ ਕਮੀ ਰਹੇਗੀ। ਔਰ ਜੇਕਰ ਤੁਹਾਨੂੰ ਕਿਤੇ ਲੱਗਦਾ ਵੀ ਤੁਸੀਂ ਰਿਸ਼ਤੇ ਦੇ ਵਿੱਚ ਜਾ ਕੇ ਕਿਤੇ ਤੁਸੀਂ ਕੋਈ ਗਲਤੀ ਕਰ ਲਈ ਹੈ ਤਾਂ ਉਸੇ ਵਕਤ ਉਸ ਗਲਤੀ ਦੀ ਜਿਹੜੀ ਆ ਮਾਫ਼ੀ ਮੰਗ ਲੈਣੀ ਚਾਹੀਦੀ ਹੈ ਕਿ ਇੱਥੇ ਮੈਂ ਗਲਤ ਸੀ ਅਤੇ ਤੁਸੀਂ ਸਹੀ ਸੀ। ਕਿਉਂਕਿ ਛੋਟੀਆਂ ਛੋਟੀਆਂ ਜਿਹੜੀਆਂ ਇਹ ਗਲਤ ਫਹਿਮੀਆਂ ਹੁੰਦੀਆਂ ਨੇ ਅੱਗੇ ਜਾ ਕੇ ਤੁਹਾਡੇ ਉਸ ਬਹੁਤ ਵੱਡੇ ਰਿਸ਼ਤੇ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਖਤਮ ਕਰ ਦਿੰਦੀਆਂ ਨੇ। ਸੋ ਆਪਣੇ ਆਪ ਨੂੰ ਥੋੜ੍ਹਾ ਜਿਹਾ ਲਿਮਿਟ ਦੇ ਵਿੱਚ ਤੁਸੀਂ ਰੱਖ ਸਕਦੇ ਹੋ, ਇਸ ਤਰੀਕੇ ਦੇ ਨਾਲ ਤੁਹਾਡਾ ਉਹ ਰਿਸ਼ਤਾ ਬਚ ਜਾਏਗਾ ਅਤੇ ਉਹ ਇਨਸਾਨ ਵੀ ਤੁਹਾਡੇ ਕੋਲੋਂ ਕਦੇ ਦੂਰ ਨਹੀਂ ਜਾਏਗਾ।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

ਸੋ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਪੈਣੀ, ਆਪਣੇ ਆਪ ਨੂੰ ਥੋੜ੍ਹਾ ਜਿਹਾ ਬਦਲਣਾ ਪੈਣਾ, ਆਪਣੇ ਆਪ ਦੇ ਉੱਪਰ ਥੋੜ੍ਹਾ ਜਿਹਾ ਕੰਟਰੋਲ ਕਰਨਾ ਪੈਣਾ, ਕਿਉਂਕਿ ਹਰ ਬੰਦਾ ਆਪਣੀ ਲਾਈਫ ਦੇ ਵਿੱਚ ਆਪਣਾ ਖੁਦ ਦਾ ਹੀਰੋ ਹੈ ਅਤੇ ਹਰ ਬੰਦਾ ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਤਰੀਕੇ ਨਾਲ ਜ਼ਿੰਦਗੀ ਜੀਵੇ। ਅਗਲਾ ਖੂਬਸੂਰਤ ਗੀਤ ਸੁਖਵਿੰਦਰ ਸਿੰਘ ਦੀ ਖੂਬਸੂਰਤ ਆਵਾਜ਼ ਵਿੱਚ ਇੰਜੋਏ ਕਰਦੇ ਹਾਂ ਅਤੇ ਮਿਲਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਖੂਬਸੂਰਤ ਗੱਲਾਂਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 7:48 ਔਰ 5 ਸੈਕਿੰਡ ਹੋ ਰਹੇ ਨੇ। ਸੋ ਇੱਕ ਹੋਰ ਇੰਟਰਸਟਿੰਗ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ, ਕਿਉਂਕਿ ਕੱਲ੍ਹ ਦਾ ਦਿਨ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਛਾਪ ਛੱਡ ਗਿਆ। ਸੁਨਹਿਰੀ ਅੱਖਰਾਂ ਦੇ ਵਿੱਚ ਕੱਲ੍ਹ ਦਾ ਦਿਨ ਜਿਹੜਾ ਉਹ ਕੈਦ ਹੋ ਗਿਆ, ਕਿਉਂਕਿ ਕੱਲ੍ਹ ਭਾਰਤੀ ਸੈਨਾ ਅਤੇ ਦੇਸ਼ ਦੀ ਮਹਿਲਾਵਾਂ ਦੇ ਲਈ ਬੜਾ ਇਤਿਹਾਸਿਕ ਅਤੇ ਗੌਰਵਸ਼ਾਲੀ ਦਿਨ ਰਿਹਾ। ਜੀ ਹਾਂ, NDA ਦੀ ਪ੍ਰੀਖਿਆ ਪਾਸ ਕਰਨ ਵਾਲੀਆਂ ਦੇਸ਼ ਦੀਆਂ 14 ਬੇਟੀਆਂ ਇੱਕ ਸਾਲ ਦੀ ਟਫ ਟ੍ਰੇਨਿੰਗ ਪੂਰੀ ਕਰਕੇ ਆਰਮੀ ਅਤੇ ਏਅਰਫੋਰਸ ਦੀ ਅਧਿਕਾਰੀ ਜਿਹੜਾ ਉਹ ਬਣਨ ਜਾ ਰਹੀਆਂ ਨੇ। ਜੀ ਹਾਂ, ਇਹਨਾਂ ਦੇ ਵਿੱਚੋਂ 9 ਮਹਿਲਾ ਕੈਡੇਟਸ ਜਿਹੜੇ ਨੇ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ ਦੇ 94 ਸਾਲ ਦੇ ਇਤਿਹਾਸ ਦੇ ਵਿੱਚ ਜਿਹੜਾ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪੁਰਸ਼ ਕੈਡੇਟਸ ਦੇ ਨਾਲ ਜਿਹੜਾ ਹੈ ਕਦਮ ਤਾਲ ਕਰਦੇ ਹੋਏ ਥਲ ਸੈਨਾ ਦੇ ਅਫਸਰ ਬਣੀਆਂ ਨੇ। ਔਰ ਉੱਥੇ ਹੀ ਹੈਦਰਾਬਾਦ ਦੇ ਏਅਰਫੋਰਸ ਅਕੈਡਮੀ ਦੇ 5 ਮਹਿਲਾਵਾਂ ਜਿਹੜੀਆਂ ਵਾਯੂ ਸੈਨਾ ਅਧਿਕਾਰੀ ਬਣੀਆਂ ਨੇ। ਔਰ ਇਸ ਇਗਜ਼ਾਮ ਦੇ ਵਿੱਚ ਜਿਹੜਾ ਆ ਕੁੱਲ 746 ਕੈਡਿਟਸ ਜਿਹੜੇ ਨੇ ਪਾਸ ਆਊਟ ਹੋਏ ਨੇ। ਇਹ ਉਪਲਬਧੀ ਇਸ ਕਰਕੇ ਵੀ ਖਾਸ ਹੈ ਕਿਉਂਕਿ ਪਹਿਲੀ ਵਾਰ ਇੱਦਾਂ ਦਾ ਹੋ ਰਿਹਾ ਕਿ ਇਸ ਤੋਂ ਪਹਿਲਾਂ NDA ਦੇ ਦਰਵਾਜ਼ੇ ਮਹਿਲਾਵਾਂ ਦੇ ਲਈ ਬੰਦ ਸੀ, ਔਰ June 2022 ਤੋਂ ਸੁਪਰੀਮ ਕੋਰਟ ਦੇ ਆਦੇਸ਼ ਦੇ ਮੁਤਾਬਿਕ ਮਹਿਲਾਵਾਂ ਦੇ ਲਈ NDA ਦੇ ਵਿੱਚ ਐਂਟਰੀ ਸ਼ੁਰੂ ਹੋਈ ਸੀ। ਸੋ ਦੇਸ਼ ਦੀਆਂ ਬੇਟੀਆਂ ਦੇ ਲਈ ਇੱਕ ਯਾਦਗਾਰ ਪਲ ਰਿਹਾ, ਔਰ ਸੁਨਹਿਰੀ ਅੱਖਰਾਂ ਦੇ ਵਿੱਚ ਇਹ ਦਿਨ ਜਿਹੜਾ ਉਹ ਯਾਦਾਂ ਇਹ ਸਭ ਕੈਦ ਹੋ ਗਿਆ ਵਾਕਈ। ਸੋ ਉਹਨਾਂ ਦੇ ਇਸ ਕਾਰਨਾਮੇ ਨੂੰ ਪੂਰੀ ਦੁਨੀਆ ਸਲਾਮਾਂ ਕਰ ਰਹੀ ਹੈ, ਉਹਨਾਂ ਦੇ ਇਸ ਜਜ਼ਬੇ ਨੂੰ ਜਿਹੜਾ ਸਲੂਟ ਕਰ ਰਹੇ ਨੇ।

ਸੋ ਅਸੀਂ ਵੀ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ, ਸਲੂਟ ਕਰਦੇ ਹਾਂ, ਔਰ ਇਸੇ ਤਰ੍ਹਾਂ ਹੀ ਦੇਸ਼ ਦੀ ਰੱਖਿਆ ਦੇ ਲਈ ਜਿਹੜਾ ਹੈ ਮਹਿਲਾਵਾਂ ਪੁਰਸ਼ਾਂ ਦੇ ਨਾਲ ਨਾਲ ਜਿਹੜਾ ਹੈ ਕਦਮ ਤਾਲ ਕਰਦੇ ਹੋਏ ਦੇਸ਼ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਪਾਉਂਦੇ ਰਹਿਣ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਹੁਣ ਸਾਂਝੀ ਕਰਨ ਜਾ ਰਿਹਾ ਜੋ ਕਿ ਬਹੁਤ ਹੀ ਗੰਭੀਰ ਹੈ ਜਨਾਬ। ਜੀ ਹਾਂ, ਦੇਸ਼ ਦਾ ਜਿਹੜਾ ਯੁਵਾ ਵਰਗ ਹੈ ਉਹ ਲੋਨ ਦੇ ਮਾਇਆ ਜਾਲ ਦੇ ਵਿੱਚ ਫਸਦਾ ਜਾ ਰਿਹਾ ਹੈ। ਸੋ ਜੋ ਕਿ

ਬਹੁਤ ਹੀ ਚਿੰਤਾ ਦਾ ਜਿਹੜਾ ਆ ਉਹ ਸਬੱਬ ਬਣਿਆ ਹੋਇਆ। ਔਰ ਐਕਸਪਰਟ ਦੇ ਮੁਤਾਬਿਕ ਜਿਹੜਾ 18 ਤੋਂ ਲੈ ਕੇ 25 ਸਾਲ ਦੇ ਜਿਹੜੇ ਨੌਜਵਾਨ ਲੜਕੇ ਨੇ, ਨੌਜਵਾਨ ਯੁਵਾ ਵਰਗ ਨੇ, ਸੋ 5 ਮਿੰਟ ਲੋਨ ਦੇ ਚੱਕਰ ਦੇ ਵਿੱਚ ਜਿਹੜਾ ਉਹ ਫਸ ਕੇ ਆਪਣੇ ਪੈਸੇ ਖਰਾਬ ਕਰ ਰਹੇ ਨੇ। ਸੋ ਬਾਅਦ ਦੇ ਵਿੱਚ ਉਹ ਲੋਨ ਤਾਂ ਲੈ ਲੈਂਦੇ ਨੇ ਕਿ ਬਾਅਦ ਦੇ ਵਿੱਚ ਉਹਨਾਂ ਕੋਲ ਉਹ ਲੋਨ ਚੁਕਾਇਆ ਨਹੀਂ ਜਾਂਦਾ, ਜਿਹਦੇ ਕਰਕੇ ਫਿਰ ਉਹਨਾਂ ਨੂੰ ਜਿਹੜਾ ਆ ਪਰੇਸ਼ਾਨੀ ਹੁੰਦੀ ਹੈ। ਸੋ ਐਕਸਪਰਟ ਦਾ ਮੰਨਣਾ ਹੈ ਕਿ ਜਿਹੜੇ ਨੌਜਵਾਨ ਜਿਹੜੇ ਯੁਵਾ ਵਰਗ ਨੇ ਉਹ ਲੋਨ ਲੈ ਤਾਂ ਲੈਂਦੇ ਨੇ, ਪਰ ਉਹਨਾਂ ਨੂੰ ਜਦੋਂ ਚੁਕਾਇਆ ਨਹੀਂ ਜਾਂਦਾ, ਲੋਨ ਵਾਪਸ ਨਹੀਂ ਕੀਤਾ ਜਾਂਦਾ, ਅਤੇ ਉਹਦੇ ਲਈ ਫਿਰ ਇੱਕ ਹੋਰ ਲੋਨ ਲੈ ਲੈਂਦੇ ਨੇ, ਜਿਹਦੇ ਕਰਕੇ ਉਹ ਕਰਜ਼ੇ ਦੇ ਵਿੱਚ ਕਰਜ਼ੇ ਦੇ ਉੱਪਰ ਫਸਦੇ ਹੀ ਜਾਂਦੇ ਨੇ। ਸੋ ਉਸ ਕਰਜ਼ ਦੇ ਵਿੱਚੋਂ ਨਿਕਲਣਾ ਉਹਨਾਂ ਦੇ ਲਈ ਬਹੁਤ ਮੁਸ਼ਕਲ ਹੋ ਜਾਂਦਾ, ਬਾਅਦ ਦੇ ਵਿੱਚ ਮਾਨਸਿਕ ਪਰੇਸ਼ਾਨੀ ਦਾ ਕਾਰਨ ਬਣਦਾ ਇਹ ਚੀਜ਼। ਉਸ ਤੋਂ ਬਾਅਦ ਫਿਰ ਉਹਨਾਂ ਦੇ ਪੇਰੈਂਟਸ ਔਰ ਉਹਨਾਂ ਦਾ ਆਪਣਾ ਵਿਵਹਾਰ ਦੇ ਵਿੱਚ ਪਰਿਵਰਤਨ ਆ ਜਾਂਦਾ, ਘਰ ਦੇ ਵਿੱਚ ਜਿਹੜਾ ਆ ਮਾਹੌਲ ਜਿਹੜਾ ਆ ਉਹ ਤਣਾਅਪੂਰਨ ਰਹਿਣਾ ਸ਼ੁਰੂ ਹੋ ਜਾਂਦਾ। ਸੋ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਜਿਹੜੇ ਯੁਵਾ ਵਰਗ ਨੇ 15 ਤੋਂ ਲੈ ਕੇ 25,000 ਰੁਪਏ ਸੱਟੇਬਾਜ਼ੀ ਦੇ ਉੱਪਰ ਜਿਹੜਾ ਉਹ ਖਰਚ ਕਰ ਰਹੇ ਨੇ। ਸੋ ਜੋ ਕਿ ਇੱਕ ਬਹੁਤ ਹੀ ਮਾੜੀ ਆਦਤ ਹੈ। ਸੋ ਜਲਦੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਜਿਹੜਾ ਤੁਹਾਡੇ ਕੋਲ ਜਮ੍ਹਾਂ ਪੂੰਜੀ ਹੈ ਤੁਸੀਂ ਉਸ ਤੋਂ ਵੀ ਹੱਥ ਧੋ ਬੈਂਦੇ ਹੋ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਸੋਚਣਾ ਚਾਹੀਦਾ ਹੈ। ਸੋ RBI ਦੇ ਕੋਲ ਵੀ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਜਿਹੜੀਆਂ ਇਸ ਲੋਨ ਦੇ ਸੰਬੰਧਿਤ ਜਿਹੜੀਆਂ ਪਹੁੰਚ ਰਹੀਆਂ ਨੇ। ਔਰ UP ਦੇ ਵਿੱਚ ਸਭ ਤੋਂ ਜ਼ਿਆਦਾ 42,000 ਜਿਹੜੀਆਂ ਸ਼ਿਕਾਇਤਾਂ ਇਸ ਸੰਬੰਧ ਦੇ ਵਿੱਚ ਜਿਹੜੀਆਂ ਪਹੁੰਚੀਆਂ ਹੋਈਆਂ ਨੇ। ਸੋ ਇਸ ਚੀਜ਼ ਦੇ ਉੱਪਰ ਥੋੜ੍ਹਾ ਜਿਹਾ ਗੌਰ ਕਰਨਾ ਪੈਣਾ ਆ ਤਾਂ ਜੋ ਅਸੀਂ ਆਪਣੀ ਯੁਵਾ ਪੀੜ੍ਹੀ ਨੂੰ, ਨੌਜਵਾਨ ਵਰਗ ਨੂੰ ਜਿਹੜਾ ਸਹੀ ਦਿਸ਼ਾ ਔਰ ਦਸ਼ਾ ਦੇ ਵੱਲ ਪਹੁੰਚਾ ਸਕੀਏ। ਸੋ ਆਪਣੀ ਮਿਹਨਤ ਦੇ ਨਾਲ ਕੀਤੀ ਹੋਈ ਕਮਾਈ ਨੂੰ ਸਹੀ ਜਗ੍ਹਾ 'ਤੇ ਲਗਾਉਣਾ, ਸਹੀ ਜਗ੍ਹਾ 'ਤੇ ਯੂਜ਼ ਕਰਨਾ ਜਿਹੜਾ ਆ ਉਹ ਸਾਡਾ ਸਭ ਦਾ ਫਰਜ਼ ਬਣਦਾ ਹੈ। ਸੋ ਜੇਕਰ ਕੋਈ ਤੁਹਾਡੇ ਲਾਗੇ ਜਾਂ ਤੁਹਾਡੇ ਆਸ ਪੜੋਸ ਦੇ ਵਿੱਚ ਕੋਈ ਅਜਿਹਾ ਇਨਸਾਨ ਹੈ, ਸੋ ਉਹਨੂੰ ਇਹਨਾਂ ਗਲਤ ਰਾਹਾਂ 'ਤੇ ਚੱਲਣ ਤੋਂ ਸਾਨੂੰ ਰੋਕਣਾ ਚਾਹੀਦਾ, ਕਿਉਂਕਿ ਬਾਅਦ ਦੇ ਵਿੱਚ ਜੇਕਰ ਅਸੀਂ ਅਕਸਰ ਦੇਖਦੇ ਹਾਂ ਕਿ ਬਾਅਦ ਦੇ ਵਿੱਚ ਇਹੀ ਡਿਪਰੈਸ਼ਨ, ਇਹੀ ਟੈਂਸ਼ਨ ਦਾ ਕਾਰਨ ਚੀਜ਼ਾਂ ਬਣਦੀਆਂ ਨੇ, ਅਤੇ ਉਸ ਤੋਂ ਬਾਅਦ ਜਿਹੜਾ ਹੈ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਇਸੇ ਕਰਕੇ ਹੀ ਜਿਹੜੀਆਂ ਉਹ ਜਾਨ ਚਲੀ ਜਾਂਦੀ ਹੈ। ਸੋ ਮਨੁੱਖੀ ਜਾਨ ਬਹੁਤ ਕੀਮਤੀ ਹੈ, ਇਸ ਨੂੰ ਜਿਹੜਾ ਆ ਉਹ ਬਚਾਉਣਾ ਚਾਹੀਦਾ। ਸੋ ਅੱਜ ਅਸੀਂ ਮਨਾ ਰਹੇ ਹਾਂ ਵਰਲਡ ਬਲੱਡ ਡੋਨਰ ਡੇ, ਸੋ ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਐਕਸਪਰਟ ਦੇ ਨਾਲ ਇਸ ਗੀਤ ਤੋਂ ਬਾਅਦ। ਅਤੇ ਤੁਸੀਂ ਸੁਣਦੇ ਰਹਿਣਾ ਹੈ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ 102.7 FM ਰੇਨਬੋ, 103.6 ਮੈਗਾਹਰਟਜ਼, ਨਾਲ ਦੀ ਨਾਲ ਨਿਊਜ਼ ਔਨ AIR ਐਪ 'ਤੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਆਓ ਸੁਣਦੇ ਹਾਂ ਗੀਤ, ਅਤੇ ਇਸ ਗੀਤ ਤੋਂ ਬਾਅਦ ਫਿਰ ਤੋਂ ਗੱਲਬਾਤਾਂ ਦਾ ਸਿਲਸਿਲਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗਾ।

0: ਐਫਐਮ ਰੇਨਬੋ ਤੇ ਚੱਲ ਰਿਹਾ ਐਂਟਰਟੇਨਮੈਂਟ ਇਨਫੋਰਮੇਸ਼ਨ ਦਾ ਸਮੁੰਦਰ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ ਆਪਣੇ ਦੋਸਤ ਲਲਿਤ ਦੇ ਨਾਲ। ਸੋ ਐਂਟਰਟੇਨਮੈਂਟ ਇਨਫੋਰਮੇਸ਼ਨ ਦੇ ਇਸ ਵਗਦੇ ਹੋਏ ਸਮੁੰਦਰ ਤੋਂ ਬਾਅਦ ਹੁਣ ਗੱਲਬਾਤ ਕਰਨ ਲੱਗੇ ਹਾਂ ਉਸ ਖਾਸ ਚੀਜ਼ ਦੀ ਜਿਹੜੀ ਕਿ ਸਾਡੇ ਸਭ ਦੇ ਲਈ ਬਹੁਤ ਜ਼ਰੂਰੀ ਹੈ। ਦੋਸਤੋ ਕਹਿੰਦੇ ਨੇ ਕਿ ਦੁਨੀਆ ਵਿੱਚ ਸਭ ਤੋਂ ਕੀਮਤੀ ਤੋਹਫ਼ਾ ਉਹ ਹੁੰਦਾ ਹੈ ਜੋ ਕਿਸੇ ਦੀ ਜ਼ਿੰਦਗੀ ਬਚਾ ਸਕੀਏ, ਅਤੇ ਖੂਨਦਾਨ ਇੱਕ ਅਜਿਹਾ ਤੋਹਫ਼ਾ ਹੈ ਜੋ ਕਿਸੇ ਅਣਜਾਣ ਇਨਸਾਨ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਔਰ ਕਈ ਵਾਰ ਅਸੀਂ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ, ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ, ਜਾਂ ਕਿਸੇ ਮਾਂ ਨੂੰ, ਜਾਂ ਕਿਸੇ ਥੈਲੀਸੀਮੀਆ ਦੇ ਨਾਲ ਜੂਝ ਰਹੇ ਬੱਚੇ ਨੂੰ ਜਦੋਂ ਖੂਨ ਦੀ ਲੋੜ ਪੈਂਦੀ ਹੈ ਤਾਂ ਅਜਿਹੇ ਵੇਲੇ ਇੱਕ ਰਕਤਦਾਤਾ ਯਾਨੀ ਕਿ ਖੂਨਦਾਨ ਕਰਨ ਵਾਲਾ ਵਿਅਕਤੀ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹੁੰਦਾ। ਸੋ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਹਰ ਸਾਲ 14 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਖੂਨਦਾਨ ਦਿਵਸ ਮਨਾਇਆ ਜਾਂਦਾ ਹੈ। ਔਰ ਇਹ ਦਿਨ ਉਹਨਾਂ ਮਹਾਨ ਲੋਕਾਂ ਨੂੰ ਸਮਰਪਿਤ ਹੈ ਜੋ ਆਪਣੇ ਖੂਨ ਦੀਆਂ ਕੁਝ ਬੂੰਦਾਂ ਦੇ ਕੇ ਕਿਸੇ ਦੀ ਜ਼ਿੰਦਗੀ ਵਿੱਚ ਉਮੀਦ ਦੀ ਰੋਸ਼ਨੀ ਭਰਦੇ ਨੇ। ਇੱਕ ਯੂਨਿਟ ਖੂਨ ਕਿਸੇ ਹਾਦਸੇ ਦੇ ਸ਼ਿਕਾਰ, ਥੈਲੀਸੀਮੀਆ ਪੀੜਿਤ ਬੱਚੇ, ਕੈਂਸਰ ਮਰੀਜ਼ ਜਾਂ ਕਿਸੇ ਹੋਰ ਲੋੜਵੰਦ ਵਿਅਕਤੀ ਦੀ ਜਿਹੜਾ ਉਹ ਜਾਨ ਬਚਾ ਸਕਦਾ ਹੈ। ਸੋ ਰਕਤਦਾਨ ਦੀ, ਖੂਨਦਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਸ ਨਾਲ ਨਾ ਸਿਰਫ ਕਿਸੇ ਦੀ ਜਾਨ ਬਚਦੀ ਹੈ ਸਗੋਂ ਸਮਾਜ ਵਿੱਚ ਪਿਆਰ, ਸਾਂਝ ਅਤੇ ਇਨਸਾਨੀਅਤ ਦਾ ਸੰਦੇਸ਼ ਵੀ ਫੈਲਦਾ ਹੈ। ਸੋ ਵਿਸ਼ਵ ਖੂਨਦਾਨ ਦਿਵਸ ਮਨਾਉਣ ਦਾ ਕੀ ਉਦੇਸ਼ ਹੈ, ਖੂਨਦਾਨ ਕਰਨਾ ਕਿਉਂ ਜ਼ਰੂਰੀ ਹੈ, ਕਿਹੜੇ ਲੋਕ ਖੂਨਦਾਨ ਕਰ ਸਕਦੇ ਨੇ, ਥੈਲੀਸੀਮੀਆ ਪੀੜਤਾਂ ਦੇ ਲਈ ਰਕਤਦਾਨ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ ਉਹਨਾਂ ਨੂੰ, ਔਰ ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਡਾਕਟਰ ਬੀ ਆਰ ਅੰਬੇਦਕਰ ਬਲੱਡ ਡੋਨਰਸ ਐਸੋਸੀਏਸ਼ਨ ਦੇ ਮੈਂਬਰ ਜਿਹੜੇ ਨੇ ਜਤਿਨ ਮੱਟੂ ਜੀ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਸਰੋਤਿਆਂ ਨੂੰ ਦੱਸ ਦਈਏ ਕਿ ਇਹ ਸੰਸਥਾ ਜਿਹੜੀ ਆ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਨਾਲ ਸਮਾਜ ਭਲਾਈ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ ਔਰ ਬਹੁਤ ਸਾਰੇ ਲੋਕਾਂ ਤੱਕ, ਲੋੜਵੰਦ ਲੋਕਾਂ ਤੱਕ ਬਹੁਤ ਸਾਰੀਆਂ ਸੁਵਿਧਾਵਾਂ ਪਹੁੰਚਾ ਰਹੀ ਹੈ। ਆਓ ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਦੇ ਹਾਂ ਜੀ। ਜਤਿਨ ਮੱਟੂ ਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਜੀ ਸਰ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਅੱਜ ਦੇ ਦਿਨ ਦੀ ਖਾਸ ਮਹੱਤਤਾ ਤੋਂ ਜਾਣੂ ਕਰਾਓ ਵੀ ਅੱਜ ਅਸੀਂ ਵਿਸ਼ਵ ਖੂਨਦਾਨ ਦਿਵਸ ਮਨਾ ਰਹੇ ਹਾਂ, ਵਿਸ਼ਵ ਖੂਨਦਾਨ ਦਿਵਸ, ਤੇ ਇਸ ਦਿਵਸ ਨੂੰ ਮਨਾਉਣ ਦਾ ਕੀ ਮੁੱਖ ਉਦੇਸ਼ ਹੈ?
1: ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

0: ਇਹ ਆਸਟ੍ਰੇਲੀਆ ਦੇ ਸਾਇੰਟਿਸਟ ਨੇ ਕਾਰਲਾਈਜ਼ਨ
1: ਜੀ
0: ਤੇ ਉਹਨਾਂ ਦੀ ਜਿਨ੍ਹਾਂ ਨੇ ਈਬੀਓ ਬਲੱਡ ਗਰੁੱਪ ਜਿਹੜਾ ਸੀਗਾ ਉਹਨਾਂ ਨੇ ਰਿਸਰਚ ਕੀਤੀ ਸੀ
1: ਜੀ
0: ਤੇ ਉਹਨਾਂ ਦੇ ਬਰਥਡੇ ਨੂੰ ਸਮਰਪਿਤ ਹੈ, ਉਹਨਾਂ ਦੀ ਖੋਜ ਨੂੰ ਸਮਰਪਿਤ ਹੈ, ਉਹਨਾਂ ਦੀ ਉਦੇਸ਼ ਨੂੰ ਰੱਖਦੇ ਹੋਏ ਬਲੱਡ ਗਰੁੱਪ ਉਹਨਾਂ ਡੇ ਮਨਾਇਆ ਜਾਂਦਾ ਹੈ ਕੁਝ ਵੀ ਸ਼ਬਦ
1: ਜੀ
0: ਜੀ।
1: ਜੀ ਸਰ, ਖੂਨਦਾਨ ਨੂੰ ਮਹਾਦਾਨ ਕਿਉਂ ਕਿਹਾ ਜਾਂਦਾ ਹੈ ਅਤੇ ਕਿਹੜੇ ਲੋਕ ਜਿਹੜੇ ਨੇ ਖੂਨਦਾਨ ਕਰ ਸਕਦੇ ਨੇ?
0: ਖੂਨਦਾਨ ਨੂੰ ਮਹਾਦਾਨ ਇਸ ਕਰਕੇ ਕਿਹਾ ਜਾਂਦਾ ਹੈ ਕਿ ਦੇਖੋ ਜਦੋਂ ਕਿਸੇ ਇਨਸਾਨ ਵਿਅਕਤੀ ਲਈ ਕਿਸੇ ਨੂੰ ਟਾਈਮ ਕੱਢ ਕੇ ਆਪਣਾ ਸਮਾਂ ਜਿਹੜਾ ਹੈ ਉਹ ਦੇ ਕੇ ਕਿਸੇ ਦੀ ਜ਼ਿੰਦਗੀ ਨੂੰ ਬਚਾਉਣਾ, ਕਿਉਂਕਿ ਦੇਖੋ ਸਭ ਤੋਂ ਜਿਹੜੇ ਇੰਪੋਰਟੈਂਟ ਹੈ ਉਹ ਬੰਦੇ ਦੇ ਜੀਵਨ ਦੇ ਵਿੱਚ ਉਹਦੇ ਸਵਾਸ ਹੀ ਨੇ, ਹਨਾ।
1: ਜੀ
0: ਤੇ ਸਵਾਸ ਨੂੰ ਇੱਕ ਦੇਣਾ ਉਹ ਇੱਕ ਫਰਿਸ਼ਤੇ ਦੇ ਕੰਮ ਨਾਲੋਂ ਘੱਟ ਨਹੀਂ ਹੈ, ਇੱਕ ਰੱਬ ਦੇ ਕੰਮ ਨਾਲੋਂ ਘੱਟ ਨਹੀਂ, ਇਸ ਲਈ ਖੂਨ ਨੂੰ ਮਹਾਦਾਨ ਕਿਹਾ ਜਾਂਦਾ। ਔਰ 18 ਸਾਲ ਤੋਂ ਲੈ ਕੇ 65 ਸਾਲ ਤੱਕ ਦੀ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ।
1: ਜੀ ਜੀ ਸਰ, ਲੋਕਾਂ ਦੇ ਵਿੱਚ ਅਕਸਰ ਇਹ ਧਾਰਨਾ ਦੇਖਣ ਨੂੰ ਮਿਲਦੀ ਹੈ ਕਿ ਖੂਨਦਾਨ ਕਰਨ ਦੇ ਨਾਲ ਕਮਜ਼ੋਰੀ ਆ ਜਾਂਦੀ ਹੈ, ਕੀ ਇਹ ਸੱਚ ਹੈ?
0: ਨਹੀਂ ਸਰ, ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਖੁਦ 100+ ਬਲੱਡ ਡੋਨੇਟ ਕਰ ਚੁੱਕਾ ਹਾਂ ਸੈਲਸ ਔਰ ਬਲੱਡ ਡੋਨੇਸ਼ਨ, ਔਰ 2 ਵਾਰੀ ਪੰਜਾਬ ਸਰਕਾਰ ਤੋਂ ਸਟੇਟ ਅਵਾਰਡ ਲੈ ਚੁੱਕਾ। ਏਦਾਂ ਦਾ ਕੋਈ ਕਾਰਨ ਨਹੀਂ ਹੈ, ਏਦਾਂ ਕੋਈ ਕਮੀ ਨਹੀਂ ਹੈ। ਇੱਕ ਫੋਬੀਆ ਮਾਇੰਡ ਦੇ ਵਿੱਚ ਇੱਕ ਤੇ ਉਹ ਲੋਕਾਂ ਦੇ ਵਿੱਚ ਬਣਿਆ ਹੋਇਆ, ਏਦਾਂ ਦੀ ਕੋਈ ਗੱਲ ਨਹੀਂ।
1: ਜੀ ਜੀ ਸਰ, ਇੱਕ ਇੱਕ ਵਾਰ ਵਿੱਚ ਕਿੰਨੇ ਯੂਨਿਟ ਜਿਹੜਾ ਬਲੱਡ ਲਿਆ ਜਾਂਦਾ ਹੈ ਤੇ ਇੱਕ ਵਿਅਕਤੀ ਕਿੰਨੇ ਸਮੇਂ ਬਾਅਦ ਦੁਬਾਰਾ ਖੂਨਦਾਨ ਕਰ ਸਕਦਾ ਹੈ?
0: ਇੱਕ ਟਾਈਮ ਦੇ ਵਿੱਚ ਤੁਸੀਂ ਜਿਵੇਂ ਪਹਿਲਾਂ ਹੁੰਦਾ ਸੀ 350 ml ਡੋਨੇਟ ਕੀਤਾ ਜਾਂਦਾ ਸੀਗਾ, ਤੇ ਹੁਣ ਜਦੋਂ ਸਾਇੰਸ ਨੇ ਤਰੱਕੀ ਕੀਤੀ ਹੁਣ 450 ml ਯਾਨੀ ਕਿ ਇੱਕ ਬੋਟਲ ਆਪਾਂ ਡੋਨੇਟ ਕਰ ਸਕਦੇ ਹਾਂ, ਔਰ ਹਰੇਕ 3 ਮਹੀਨੇ ਦੇ ਵੇਰਵੇ ਦੇ ਨਾਲ ਅਸੀਂ ਡੋਨੇਟ ਕਰ ਸਕਦੇ ਹਾਂ।
1: ਜੀ, 3 ਮਹੀਨੇ ਬਾਅਦ।
0: ਜੀ ਜੀ
1: ਜੀ ਤੇ ਸਰ, ਇੱਕ ਹੋਰ ਚੀਜ਼ ਹੈ, ਤੁਹਾਡੀ ਸੰਸਥਾ ਵੱਲੋਂ ਹੁਣ ਤੱਕ ਕਿੰਨੇ ਕੈਂਪ ਲਗਾਏ ਜਾ ਚੁੱਕੇ ਨੇ ਤੇ ਕਿੰਨੇ ਯੂਨਿਟ ਬਲੱਡ ਇਕੱਠਾ ਹੋਇਆ ਹੈ ਤੇ ਉਸ ਇਕੱਠੇ ਕੀਤੇ ਬਲੱਡ ਨੂੰ ਤੁਸੀਂ ਕਿਵੇਂ ਸਟੋਰ ਕਰਦੇ ਹੋ?
0: ਸਰ, ਹੁਣ ਤੱਕ ਦੇਖਿਆ ਜਾਵੇ ਤਾਂ ਮੈਂ ਇੰਡੀਵਿਜੁਅਲ ਦੱਸਾਂ ਤੇ 2012 ਤੋਂ ਅਸੀਂ ਸੇਵਾ ਕਰ ਰਹੇ ਹਾਂ, ਔਰ 2017 ਤੋਂ ਅਸੀਂ ਇੰਡੀਵਿਜੁਅਲ ਕੈਂਪ ਲਗਾਉਣੇ ਸ਼ੁਰੂ ਕਰਤੇ ਸੀਗੇ
1: ਤੇ
0: ਰੈਗੂਲਰਲੀ ਜੇ ਅਸੀਂ ਦੇਖਿਆ ਜਾਵੇ ਤਾਂ ਇਹ ਕੈਂਪ ਤਾਂ ਸਾਰਾ ਦੀ ਤਦਾਦ ਚ ਹੋ ਗਏ ਨੇ ਕੋਲੈਬੋਰੇਟਰਸ਼ਨ ਦੇ ਨਾਲ ਸਾਰਿਆਂ ਦੇ ਨਾਲ। ਤੇ ਹੁਣ ਤੱਕ ਜੇ ਆਪਾਂ ਯੂਨਿਟਸ ਦੀ ਗੱਲ ਕਰੀਏ ਤੇ ਅਸੀਂ ਡੇਲੀ ਦੀ ਮਤਲਬ ਸੋਚ ਕਰੋ ਕਿ ਸਾਨੂੰ ਘੱਟੋ ਘੱਟ ਨੀ 10 ਕੁ ਫੋਨ ਤਾਂ ਆਈ ਜਾਂਦੇ ਨੇ ਮਿਨੀਮਮ, ਮੈਂ ਤੁਹਾਨੂੰ ਦੱਸ ਸਕਦਾ ਜਿਵੇਂ ਕੋਈ ਸਰਜਰੀ ਆ ਜਾਂ ਕੋਈ ਪ੍ਰੈਗਨੈਂਸੀ ਹੋ ਗਈ, ਹਨਾ, ਜੇ ਕੋਈ ਥੈਲਸੀਮੀਆ। ਮਤਲਬ ਮਹੀਨੇ ਦੇ ਵਿੱਚ ਤੁਸੀਂ ਡੇਲੀ ਦੇ 10 ਫੋਨ ਵੀ ਦੇਖੀ ਤਿੰਨ ਮਹੀਨੇ ਦੇ ਵਿੱਚ 30 ਕਾਲ ਆ ਜਾਂਦੀਆਂ ਨੇ ਈਜ਼ਲੀ।
1: ਜੀ,
0: ਤੇ 300 ਤੋਂ ਮਤਲਬ ਲਗਭਗ ਸਾਨੂੰ ਕਾਲ ਕਿਸੇ ਮਹੀਨੇ ਦੇ ਵਿੱਚ ਪ੍ਰੋਵਾਈਡ ਕਰਾ ਦਿੰਦੇ, ਔਰ ਇਹ ਸਟੋਰ ਬਲੱਡ ਬੈਂਕ ਹੀ ਕੀਤਾ ਜਾਂਦਾ।
1: ਜੀ, ਬਲੱਡ ਬੈਂਕ 'ਚ, ਠੀਕ ਹੈ ਜੀ। ਤੇ ਸਰ, ਇੱਕ ਹੋਰ ਚੀਜ਼ ਹੈ ਵੀ ਥੈਲੇਸੀਮੀਆ ਦੇ ਮਰੀਜ਼ਾਂ ਲਈ ਤੁਹਾਡੀ ਸੰਸਥਾ ਕੀ ਖਾਸ ਉਪਰਾਲਾ ਕਰ ਰਹੀ ਹੈ?
0: ਹੈਲੋ।
1: ਜੀ ਜੀ ਜੀ ਸਰ, ਹਾਂਜੀ
0: ਜੀ
1: ਜੀ
0: ਕੀ ਕਹਿ ਰਹੇ ਸੀ? ਸਲੋ
1: ਜੀ, ਥੈਲੇਸੀਮੀਆ ਦੇ ਮਰੀਜ਼ਾਂ ਦੇ ਲਈ ਤੁਹਾਡੀ ਸੰਸਥਾ ਕੀ ਖਾਸ ਉਪਰਾਲਾ ਕਰ ਰਹੀ ਹੈ?
0: ਥੈਲੇਸੀਮੀਆ ਦੇ ਕਿ ਤੁਹਾਨੂੰ ਪਤਾ ਕਿ ਜੈਨੇਟਿਕ ਡਿਸਆਰਡਰ ਹੈ
1: ਜੀ,
0: ਤੇ ਇਹਦੇ ਲਈ ਇਹ ਤਾਂ ਕਿ ਜਦੋਂ ਬਲੱਡ ਡੋਨੇਸ਼ਨ ਦੇ ਚੱਲਦੀ ਕੋਈ ਉਹ ਚੱਲਦੀ ਹੈ ਕਿਉਂਕਿ ਸ਼ਾਰਟੇਜ ਰਹਿ ਜਾਂਦੀ ਇਸ ਮੌਸਮ ਦੇ ਵਿੱਚ। ਤੁਹਾਨੂੰ ਪਤਾ ਕਾਲਜਸ ਵਗੈਰਾ ਸਾਰੇ ਹੀ ਬੰਦ ਹੋ ਜਾਂਦੇ ਤੇ ਖੂਨ ਦੀ ਬਹੁਤ ਕਮੀ ਹੋ ਜਾਂਦੀ ਹੈ
1: ਜੀ,
0: ਔਰ ਸਾਨੂੰ ਜਦੋਂ ਵੀ ਕਾਲ ਆਉਂਦੀ ਹੈ ਬਲੱਡ ਡੋਨੇਸ਼ਨ ਲਈ ਅਸੀਂ ਮਤਲਬ ਤਤਪਰ ਰਹਿੰਦੇ ਹਾਂ। ਸਾਡੇ ਲਈ ਇੱਕ ਖਾਸ ਇਹ ਹੈ ਵੀ ਜਿਵੇਂ ਕਈ ਹਾਸਪਿਟਲ 'ਚ ਜਿਹੜੇ ਪ੍ਰਾਈਵੇਟ ਆ ਇਹ ਗਵਰਨਮੈਂਟ ਵੱਲੋਂ ਇੱਕ ਉਪਰਾਲਾ ਹੈ ਕਿ ਜਿਹੜੇ ਥੈਲੇਸੀਮੀਆ ਇਹਦੀ ਟੈਸਟਿੰਗ ਫੀਸ ਨਹੀਂ ਲੱਗਦੀ
1: ਜੀ,
0: ਔਰ ਕਈ ਪ੍ਰਾਈਵੇਟ ਸੈਕਟਰ ਆ ਜਿਹੜੀ ਇਹਦੀ ਟੈਸਟਿੰਗ ਫੀਸ ਲੈਂਦੇ ਨੇ, ਉਹ ਅਸੀਂ ਰੋਕਥਾਮ ਕਰਦੇ ਹਾਂ ਜਿੱਥੇ ਵੀ ਸਾਨੂੰ ਪਤਾ ਲੱਗਦਾ ਅਸੀਂ ਉੱਥੇ ਮਤਲਬ ਜਿੰਨੀ ਜਲਦੀ ਹੋ ਸਕੇ ਉੱਥੇ ਐਕਸ਼ਨ ਲੈਂਦੇ ਹਾਂ, ਔਰ ਜਿੰਨਾ ਵੀ ਸਾਡਾ ਸੈਕਟਰ ਲੈ ਜਾਂਦੇ ਵੀ ਸਾਡੇ ਵੱਲੋਂ NTSR ਤੇ ਜੋ ਵੀ ਸਾਨੂੰ ਕੋਈ ਮੈਂ ਲਗਾਇਆ ਸੀ ਉਹਨੂੰ ਜ਼ਰੂਰ ਕਹਿੰਦੇ ਵੀ ਤੁਸੀਂ ਜੇ ਇਸ ਪਰਿਵਾਰ ਦੇ 5 ਤੋਂ 6 ਮੈਂਬਰ ਹੋ ਤੁਸੀਂ ਰੈਗੂਲਰ 1 ਬੱਚਾ ਜ਼ਰੂਰ ਅਡੋਪਟ ਕਰੋ,
1: ਕਿਉਂਕਿ
0: ਤੁਹਾਨੂੰ ਪਤਾ ਕਿ ਤੁਸੀਂ 3 ਮਹੀਨੇ ਦੇ ਵੇਰਵੇ ਦੇ ਨਾਲ ਤੁਸੀਂ 1 ਬੱਚਾ ਵੀ ਅਡੋਪਟ ਕਰ ਲਿਆ ਤੇ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਘੱਟੋ ਘੱਟ ਘੁੰਮ ਦੇ ਨਾਲ ਕਿੰਨੀ ਕਮੀ ਹੋਏਗੀ।
1: ਜੀ ਜੀ ਜੀ ਸਰ, ਜੇ ਕਿਸੇ ਮਰੀਜ਼ ਨੂੰ ਅਚਾਨਕ ਖੂਨ ਦੀ ਲੋੜ ਪੈ ਜਾਏ ਤੇ ਤੁਹਾਡੀ ਸੰਸਥਾ ਉਸ ਤੱਕ ਕਿਵੇਂ ਪਹੁੰਚ ਕਰਦੀ ਹੈ?
0: ਹੁਣ ਤੱਕ ਤਾਂ ਸਾਨੂੰ 15 ਸਾਲ ਹੋ ਗਏ ਜੀ, 15-16 ਸਾਲ ਹੋ ਗਏ
1: ਜੀ।
0: ਤਕਰੀਬਨ ਜੇ ਤੁਸੀਂ ਕਿਤੇ ਵੀ ਸਬਸਕ੍ਰਾਈਬ ਕਰਦੇ ਹੋ ਸੋਸ਼ਲ ਮੀਡੀਆ ਦਾ ਦੁਆਰਾ
1: ਜੀ,
0: ਔਰ ਤਕਰੀਬਨ ਸਾਰਿਆਂ ਕੋਲ ਸਾਡੇ ਕੰਟੈਕਟ ਦਾ ਨੰਬਰ ਆ, ਇਸ ਤੋਂ ਇਲਾਵਾ ਸਾਡਾ ਫੇਸਬੁੱਕ ਤੇ ਪੇਜ ਆ ਜੀ ਡਾਕਟਰ BR ਅੰਬੇਦਕਰ ਬਲੱਡ ਓਨਰ ਐਸੋਸੀਏਸ਼ਨ ਦੇ ਨਾਂ ਤੇ, ਔਰ ਇੰਸਟਾਗ੍ਰਾਮ ਤੇ ਅਸੀਂ ਬਲੱਡ ਕਮਾਂਡੋ ਦੇ ਨਾਂ ਤੇ, ਤੋ ਈਜ਼ੀਲੀ ਤੁਸੀਂ ਸਾਨੂੰ ਕਰ ਸਕਦੇ ਹੋ, ਔਰ ਗੂਗਲ ਤੇ ਵੀ ਜੇ ਤੁਸੀਂ ਲਿਖਦੇ ਹੋ ਕਿ ਨੀਡ ਬਲੱਡ ਇਨ ਜਲੰਧਰ ਤੇ ਉੱਥੇ ਵੀ ਸਾਡੇ ਈਜ਼ੀਲੀ ਕੰਟੈਕਟ ਤੁਹਾਨੂੰ ਮਿਲ ਜਾਣਗੇ
1: ਜੀ। ਨੀਡ ਬਲੱਡ ਇਨ ਜਲੰਧਰ ਅਗਰ ਲਿਖਾਂਗੇ ਤੇ ਉੱਥੇ ਵੀ ਤੁਹਾਡੇ

0: ਕੰਟੈਕਟ ਜਿਹੜੇ ਮਿਲ ਜਾਣਗੇ। ਠੀਕ ਹੈ ਜੀ ਜੀ ਸਰ, ਇੱਕ ਹੋਰ ਚੀਜ਼ ਆ ਵੀ ਤੁਸੀਂ ਅਲੱਗ ਅਲੱਗ ਥਾਵਾਂ 'ਤੇ ਕੈਂਪ ਲਗਾਉਂਦੇ ਹੋ ਅਤੇ ਬਹੁਤ ਸਾਰੇ ਕੈਂਪ ਤੁਸੀਂ ਦੱਸ ਰਹੇ ਹੋ ਕਿ 15 ਸਾਲ ਤੋਂ ਤੁਸੀਂ ਇਸ ਜਿਹੜਾ ਆ ਉਹ ਸਮਾਜ ਭਲਾਈ ਦੇ ਕੰਮ 'ਚ ਲੱਗੇ ਹੋਏ ਹੋ, ਅਤੇ ਇਸ ਦੌਰਾਨ ਆਮ ਲੋਕਾਂ ਦਾ ਕੀ ਰਿਸਪੋਂਸ ਤੁਹਾਨੂੰ ਦੇਖਣ ਨੂੰ ਮਿਲਦਾ ਹੈ?
1: ਬੇਸਿਕਲੀ ਮੈਂ ਦੱਸਿਆ ਜਾਵਾਂ ਨਾ, ਤੇ ਹੁਣ ਵੀ ਮੈਂ J&K ਜੰਮੂ ਕਸ਼ਮੀਰ ਦੇ ਵਿੱਚ
0: ਜੀ,
1: ਅਸੀਂ ਇੱਥੇ ਵੈਲੀ ਇੱਥੇ ਹੈਗੀ ਹੈ ਜੀ, ਬਣੀ ਬਣੀ ਵੈਲੀ ਆ ਸਾਰਥਲ, ਇਹਦੇ ਵਿੱਚ ਅਸੀਂ ਅਵੇਅਰਨੈਸ ਕਰਨ ਆਏ ਹਾਂ। ਔਰ ਇਹ ਜ਼ਮੀਨ ਤੋਂ ਤੁਸੀਂ ਕਹਿ ਲਓ ਸੀ ਲੈਵਲ ਤੋਂ 5000 ਫੀਟ ਉੱਪਰ ਆ ਮੈਂ ਇਸ ਤੋਂ
0: ਜੀ।
1: ਤੇ ਇੱਥੇ ਜਿਵੇਂ ਕਿ ਤੁਸੀਂ ਦੱਸ ਦੋ ਕਿ ਖੂਨਦਾਨ ਦੀ ਕਿਸੇ ਨੂੰ ਆਪਾਂ ਕਹਿ ਤਾ ਤੇ ਉਹਦਾ ਮਤਲਬ ਕਿਸੇ ਦੀ ਕਿਡਨੀ ਮੰਗ
0: ਲਈ, ਲੋਕਾਂ ਦੇ ਵਿੱਚ ਭਰਮ ਹੈਗਾ,
1: ਲੋਕ ਏਡਾ ਭਰਮ ਆ ਵੀ ਮਤਲਬ ਇਹਨਾਂ ਨੇ ਮੈਥੋਂ ਮਤਲਬ ਮੇਰੇ ਸਰੀਰ ਦਾ ਕੋਈ ਅੰਗ ਹੀ ਲੈ ਲਿਆ। ਮਤਲਬ ਇਹਦੇ ਵਿੱਚ ਇਹ ਹੁੰਦਾ ਵੀ ਜਿਵੇਂ ਤੁਸੀਂ ਬਲੱਡ ਡੋਨੇਟ ਕੀਤਾ ਜੀ, ਤੁਹਾਡੇ ਬੱਚਾ ਨਹੀਂ ਹੋ ਸਕਦਾ, ਤੁਸੀਂ ਬਲੱਡ ਡੋਨੇਟ ਕੀਤਾ ਤੁਸੀਂ ਬੇਹੋਸ਼ ਹੋ ਜਾਓਗੇ, ਤੁਹਾਨੂੰ ਖੁਦ ਨੂੰ 4 ਬੋਤਲਾਂ ਚੜਾਣੇ ਪੈਣੀਆਂ, ਸਮਥਿੰਗ ਲਾਈਕ ਦੈਟ, ਜਿਵੇਂ ਕਿ ਇੱਕ ਫੋਬੀਆ ਬਣਿਆ ਹੋਇਆ। ਤੇ ਲੋਕਾਂ ਨੂੰ ਮੋਟੀਵੇਸ਼ਨ ਕਰਨ ਵਾਸਤੇ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ, ਅਸੀਂ ਫਿਰ ਉਹਨਾਂ ਨੂੰ ਹੌਲੀ ਹੌਲੀ ਹੌਲੀ ਹੌਲੀ ਕਵਰ ਅਪ ਕਰਦੇ ਹਾਂ, ਮੋਟੀਵੇਟ ਕਰਦੇ ਹਾਂ, ਉਹਨਾਂ ਨੂੰ ਸਮਝਾਉਂਦੇ ਹਾਂ। ਤੇ ਹੌਲੀ ਹੌਲੀ ਸਾਡੇ ਨਾਲ ਮਤਲਬ ਕਾਫ਼ੀ, ਹੁਣ ਸਾਡਾ 5ਵਾਂ ਕੈਂਪ ਹੈ ਇਸ ਵਾਰ ਬਲੱਡ ਡੋਨੇਟ ਦੇ ਬਣੀ ਦੇ ਵਿੱਚ, ਤੇ ਤੁਸੀਂ ਦੇਖੋ ਤੇ ਟੋਟਲੀ ਰਿਮੋਟ ਏਰੀਆ ਹੈ, ਇੱਥੋਂ ਮਤਲਬ ਭੱਦਰਵਾ ਹਾਰਡਲੀ ਮੇਰੀ ਗੱਲ ਥੋੜ੍ਹੀ ਦੂਰੀ ਦੇ ਵਿੱਚ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਕਸਰ ਤੁਸੀਂ ਸੁਣਦੇ ਹਾਂ ਉਹਨੇ ਕਸ਼ਮੀਰ ਦੇ ਵਿੱਚ, ਜੰਮੂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ। ਤੇ ਕੋਸ਼ਿਸ਼ ਕਰ ਰਹੇ ਹਾਂ ਆਪਣੇ ਲਈ, ਮਤਲਬ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਬਟ ਕੋਸ਼ਿਸ਼ ਕਰੀ ਦੀ ਜਿੰਨੀ ਹੈ ਕਿ ਸੋਲਵ ਕਰ ਸਕੀਏ ਔਰ ਕਰ ਦਿੰਦੇ ਫੋਬੀਆ ਦੇ ਨਾਲ, ਕਿਉਂਕਿ ਮੈਨੂੰ ਤੁਹਾਨੂੰ ਪਤਾ ਐਡਵਾਂਸ ਜ਼ਮਾਨਾ ਹੈ, ਬਟ ਅੱਜ ਵੀ ਇੱਦਾਂ ਦੇ ਏਰੀਏ ਨੇ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਜੀ ਤੁਹਾਨੂੰ ਗੱਲ ਕੀ
0: ਜੀ। ਸਰ ਇੱਕ ਹੋਰ ਸਵਾਲ, ਜਿਹੜੇ ਨੌਜਵਾਨ ਦੋਸਤ ਇਸ ਵਕਤ ਤੁਹਾਨੂੰ ਸੁਣ ਰਹੇ ਨੇ, ਉਹਨਾਂ ਨੇ ਕਦੇ ਖੂਨਦਾਨ ਨਹੀਂ ਕੀਤਾ ਅਤੇ ਉਹ ਤੁਹਾਡੀਆਂ ਗੱਲਾਂ ਸੁਣ ਕੇ ਅੱਜ ਪਹਿਲੀ ਵਾਰ ਖੂਨਦਾਨ ਕਰਨਾ ਚਾਹੁੰਦੇ ਨੇ, ਤੇ ਉਹ ਉਹਨਾਂ ਬਾਰੇ ਕੀ ਕਹੋਗੇ ਤੁਸੀਂ?
1: ਦੇਖੋ, ਖੂਨਦਾਨ ਨੂੰ ਹਮੇਸ਼ਾ ਇੱਕ ਮਹਾਂਦਾਨ ਕਿਹਾ ਗਿਆ ਹੈ, ਜਿੱਦਾਂ ਸਾਨੂੰ ਪਤਾ ਕਿ ਸਾਡੀ ਜਿਹੜੀ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਹੈ, ਔਰ ਸ਼ੁਰੂ ਤੋਂ ਹੀ ਜਦੋਂ ਵੀ ਕਿਤੇ ਦੁਨੀਆਂ ਤੇ ਕੋਈ ਆਫ਼ਤ ਆਉਂਦੀ ਹੈ, ਪੰਜਾਬੀ ਹਮੇਸ਼ਾ ਹੀ ਮਤਲਬ ਤਤਪਰ ਨਾਲ ਸਾਡੇ ਬਚਪਨ 'ਚ ਸਾਡੇ ਖੂਨ 'ਚ ਚੀਜ਼ ਸਿਖਾਈ ਜਾਂਦੀ ਹੈ ਕਿਸੇ ਦੇ ਕੰਮ ਆਉਣਾ, ਹੈ ਨਾ। ਅਸੀਂ ਹੁਣ ਬੱਚਿਆਂ ਨੂੰ ਬਚਪਨ ਤੋਂ ਸਿਖਾਉਂਦੇ ਹਾਂ ਵੀ ਤੁਸੀਂ ਡਾਕਟਰ ਬਣੋ ਜਾਂ ਵਕੀਲ ਬਣੋ ਜਾਂ ਜੱਜ ਬਣੋ, ਹੈ ਨਾ। ਸਾਡੀ ਮਾਨਸਿਕਤਾ ਕਿ ਸਾਨੂੰ ਮਤਲਬ ਬੱਚੇ ਦਾ ਕਹਿੰਦਾ ਇਨਸਾਨੀਅਤ ਬਹੁਤ ਜ਼ਰੂਰੀ ਵੀ ਤੁਸੀਂ ਮਤਲਬ ਇਨਸਾਨ ਵੀ ਹੋ, ਹੈ ਨਾ। ਪਰ ਮੈਂ ਕੋਸ਼ਿਸ਼ ਕਰਦਾ ਹਾਂ ਕਿ ਹਰੇਕ ਜਿਹੜਾ ਤੰਦਰੁਸਤ ਵਿਅਕਤੀ ਹੈ ਉਹਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ, ਕਿਉਂਕਿ ਤੁਸੀਂ ਇੱਕ ਛੋਟੇ ਜਿਹੇ ਉਪਰਾਲੇ ਨਾਲ ਨਿਕਲੇ ਨੈਚੁਰਲ ਆ, ਪਰਮਾਤਮਾ ਨੇ ਤੁਹਾਨੂੰ ਇੱਕ ਉਹ ਚੀਜ਼ ਦਿੱਤੀ ਜਿਹੜੀ ਤੁਸੀਂ ਫ੍ਰੀਲੀ ਡੋਨੇਟ ਕਰ ਸਕਦੇ ਹੋ, ਇਹਦੇ ਲਈ ਕੋਈ ਪੈਸਾ ਨਹੀਂ ਲੱਗਦਾ। ਔਰ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇਣਾ ਚਾਹੁੰਦੇ, ਕਿਸੇ ਦੇ ਘਰ ਦਾ ਬੁਝਾਇਆ ਦੀ ਆ ਤੁਸੀਂ ਦੁਬਾਰਾ ਚੜਾ, ਕਿਉਂਕਿ ਸਾਨੂੰ ਉਦੋਂ ਤੱਕ ਨਹੀਂ ਪਤਾ ਲੱਗਦਾ ਜਦੋਂ ਤੱਕ ਐਂਬੂਲੈਂਸ ਦੀ ਆਵਾਜ਼ ਸਾਡੇ ਘਰੋਂ ਤੱਕ ਨਹੀਂ ਨਿਕਲ।
0: ਜੀ ਜੀ ਸਹੀ,
1: ਕੋਸ਼ਿਸ਼ ਇਹ ਕਰੋ ਵੀ ਇਸ ਤੋਂ ਪਹਿਲਾਂ ਵੀ ਜਦ ਤੱਕ ਅਸੀਂ ਇਹ ਚੀਜ਼ ਨਾ ਹੋਵੇ ਕਿ ਅਸੀਂ ਪਹਿਲਾਂ ਵੀ ਜੇ ਕਿਸੇ ਦੇ ਕੰਮ ਆ ਸਕੀਏ, ਕਿਉਂਕਿ ਅੱਜ ਦਾ ਮਾਹੌਲ ਆ ਜਿਹੜਾ ਉਹ ਹਰੇਕ ਨੂੰ ਹੁੰਦਾ ਵੀ ਮੇਰਾ ਮਾਂ ਮੇਰਾ ਪਿਓ ਮੇਰਾ ਭਰਾ ਮੇਰੀ ਭੈਣ ਮੇਰੇ ਬੱਚੇ ਮੇਰੀ ਯਾਰ ਦੋਸਤ, ਜਦੋਂ ਕਿਸੇ ਅਸੀਂ ਅਨਲੋਨ ਨਹੀਂ ਕਰਦੇ ਨਾ, ਤਾਂ ਤੁਸੀਂ ਇੱਕ ਫਰਿਸ਼ਤੇ ਦਾ ਰੋਲ ਅਦਾ ਕਰਦੇ ਹੋ। ਯੂਥ ਨੂੰ ਮੈਂ ਇਹੀ ਕਹਿਣਾ ਚਾਹੁੰਦਾ, ਜਦੋਂ ਵੀ ਤੁਹਾਨੂੰ ਕਿਤੇ ਲੱਗਦਾ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਔਰ ਜ਼ਰੂਰ ਕਰੋ। ਔਰ ਜਿਵੇਂ ਕਿ ਤੁਸੀਂ ਥੈਲਸੀਮੀਆ ਦੀ ਗੱਲ ਕੀਤੀ, ਇਹਨੇ ਥੈਲਸੀਮੀਆ ਹੋਮੋਫੀਲੀਆ ਇਹ ਪਲਾਸਟਿਕ ਅਨੀਮੀਆ, ਹੈ ਨਾ, ਤੇ ਇਹਨਾਂ ਦੇ ਵਿੱਚ ਜਿਹਨਾਂ ਨੂੰ ਰੈਗੂਲਰਲੀ ਬਲੱਡ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਔਰ ਇਸ ਤੋਂ ਪਹਿਲਾਂ ਯੂਥ ਜਿਵੇਂ ਅੱਜ ਕੱਲ੍ਹ ਵਿਆਹ ਕਰਾਉਂਦਾ ਚਾਹੇ ਉਹ ਲਵ ਕਰਾਵੇ ਚਾਹੇ ਅਰੇਂਜ ਕਰਾਵੇ, ਤੇ ਮੇਰੀ ਬੇਨਤੀ ਹੈ ਛੋਟੀ ਜੀ, ਵਿਆਹ ਤੋਂ ਪਹਿਲਾਂ ਅਸੀਂ TV ਮੰਗਾ ਲੈਂਦੇ ਹਾਂ, ਜਾਤ ਪਾਤ ਮੰਗਾ ਲੈਂਦੇ ਹਾਂ, ਬਿਜ਼ਨਸ ਮੰਗਾ ਲੈਂਦੇ ਹਾਂ। ਇਸ ਤੋਂ ਪਹਿਲਾਂ ਥੈਲਸੀਮੀਆ HbA2 ਦਾ ਇੱਕ ਟੈਸਟ ਹੁੰਦਾ ਜਿਹੜਾ ਅਸੀਂ ਵਿਆਹ ਤੋਂ ਪਹਿਲਾਂ ਕਰਾ ਸਕਦੇ ਹਾਂ। ਇਹ 3 ਤਰ੍ਹਾਂ ਦਾ ਹੁੰਦਾ, ਥੈਲਸੀਮੀਆ ਮਾਈਨਰ, ਥੈਲਸੀਮੀਆ ਮੇਜਰ, ਥੈਲਸੀਮੀਆ ਇੰਟਰਮੀਡੀਏਟ। ਜੇ ਅਸੀਂ ਵਿਆਹ ਤੋਂ ਪਹਿਲਾਂ ਵੀ ਕਰਾ ਲਈਏ, ਹਸਬੈਂਡ ਵਾਈਫ ਜਾਂ ਕੋਈ ਵੀ ਕਪਲ ਕਰਾ ਲੈਂਦਾ, ਅਸੀਂ ਥੈਲਸੀਮੀਆ ਨੂੰ ਜੜ੍ਹ ਤੋਂ ਖਤਮ ਕਰ ਸਕਦੇ। ਤੇ ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਵਿਆਹ ਤੋਂ ਪਹਿਲਾਂ ਇਹ ਵੀ ਇੱਕ ਟੈਸਟ ਜ਼ਰੂਰ ਕੀਤਾ ਜਾਵੇ।
0: ਜੀ ਸਰ, ਕਿਹੜਾ ਬਲੱਡ ਗਰੁੱਪ ਜਿਹੜਾ ਬਹੁਤ ਰੇਅਰ ਮਿਲਦਾ ਹੈ ਜਿਹਦੇ ਕਰਕੇ ਜਿਹੜਾ ਬਹੁਤ ਮੁਸ਼ਕਤ ਕਰਨੀ ਪੈਂਦੀ ਹੈ?
1: ਸਰ ਬਲੱਡ ਤੋਂ ਦੇਖਿਆ ਜਾਵੇ ਤਾਂ ਜਦੋਂ ਹੁਣ ਅਸੀਂ ਪੁਰਾਣੇ ਸਮੇਂ ਦੇ ਵਿੱਚ ਸੀਗੇ ਤਾਂ ਉਦੋਂ ਉਹ ਨੈਗੇਟਿਵ ਜਿਹੜਾ ਸੀ ਰੇਅਰੈਸਟ ਬਲੱਡ ਗਰੁੱਪ ਆ, ਹੈ ਨਾ,
0: ਜੀ
1: ਯੂਨੀਵਰਸਲ ਆ, AB ਨੈਗੇਟਿਵ, ਉਸ ਤੋਂ ਵੀ ਯੂਨੀਵਰਸਲ ਆ, B ਨੈਗੇਟਿਵ, ਬਲੱਡ ਜਿੰਨੇ ਵੀ ਆ ਉਹ ਮਤਲਬ ਜਿਹੜੇ ਆ ਬਹੁਤ ਰੇਅਰ ਬਲੱਡ ਗਰੁੱਪ ਆ। ਬਟ ਹੁਣ ਜੇ ਅਸੀਂ ਦੇਖਿਆ ਜਾਵੇ ਤਾਂ ਪਿੱਛੇ ਜੇ ਸਾਡੀ ਫੈਡਰੇਸ਼ਨ ਹੈ ਇੱਕ, ਉਹਦੇ ਵਿੱਚ ਬੰਬੇ ORH ਨੈਗੇਟਿਵ ਜਿਹੜਾ ਬੰਬੇ ਬਲੱਡ ਗਰੁੱਪ ਹੀ ਆ ਚੁੱਕਿਆ, ਉਹ ਬਹੁਤ ਰੇਅਰ ਆ। ਉਹ ਮਤਲਬ ਅਸੀਂ ਕਲਕੱਤਾ ਤੋਂ ਕੋਚੀ ਦੇ ਵਿੱਚ ਪਾਏ, ਇਹ ਬੰਦਾ ਸਾਡਾ ਕਿਹਾ ਸਾਡੀ ਟੀਮ ਦਾ, ਤੇ ਅਸੀਂ ਉੱਥੇ ਡੋਨੇਟ ਕਰਵਾ ਕੇ ਆਏ ਹਾਂ। ਮਤਲਬ ਸਾਨੂੰ ਹੁੰਦਾ ਸੀ ਕਾਮਨਲੀ ਲੋਕਾਂ ਨੂੰ ਲੱਗਦਾ ਵੀ ਏ ਪੋਜ਼ਿਟਿਵ ਏ ਪੋਜ਼ਿਟਿਵ ਉਹ ਨੈਗੇਟਿਵ ਏ ਵੀ ਨੈਗੇਟਿਵ, ਬਟ ਉਸ ਤੋਂ ਉੱਪਰ ਵੀ ਉਹਨੇ ਬੰਬੇ ਬਲੱਡ ਗਰੁੱਪ ਹੈ ਜਿਹੜਾ ਉਹ ਵੀ ਬਹੁਤ ਰੇਅਰ ਆ ਚੁੱਕਿਆ।
0: ਜੀ ਸਰ, ਇੱਕ ਹੋਰ ਸਵਾਲ ਆ ਵੀ ਕਈ ਬਲੱਡ ਬੈਂਕ ਜਿਹੜੇ ਨੇ ਓਵਰ ਚਾਰਜ

0: ਲੈ ਲੈਂਦੇ ਨੇ, ਤੇ ਉਹਨਾਂ ਬਾਰੇ ਕੀ ਕਹੋਗੇ?
1: ਉਹਨਾਂ ਲਈ ਅਸੀਂ ਹੁਣ ਪਟੀਸ਼ਨ ਪਾਈ ਸੀ 2016 ਦੇ ਵਿੱਚ ਨਾ, ਸਾਡੀ ਫੈਡਰੇਸ਼ਨ ਹੈ ਇੱਕ ਫੈਡਰੇਸ਼ਨ ਆਫ ਇੰਡੀਅਨ ਬਲੱਡ ਓਨਰਸ ਆਰਗੇਨਾਈਜੇਸ਼ਨ, ਤੁਸੀਂ ਗੂਗਲ ਕਰ ਸਕਦੇ ਹੋ। ਇਹਦੇ ਵਿੱਚ ਅਸੀਂ ਬਲੱਡ ਤੇ ਇੱਕ ਲਾਅ ਲੈ ਕੇ ਆ ਰਹੇ
0: ਜੀ,
1: ਤੇ ਉਹ ਅਸੀਂ ਰਾਜ ਸਭਾ ਦੇ ਵਿੱਚ ਵੀ ਅਸੀਂ ਮਤਲਬ ਆਪਣਾ ਬਿੱਲ ਅਮੈਂਡਮੈਂਟ ਪੇਸ਼ ਕੀਤਾ ਤੇ ਉਹ ਉਹਨਾਂ ਨੇ ਅਕਸੈਪਟ ਕਰ ਲਿਆ ਹੈ। ਦੇਖੋ ਜਿੰਨੀ ਜਲਦੀ ਹੋ ਸਕਦਾ ਵੀ ਅਸੀਂ ਲਾਅ ਲੈ ਕੇ ਆ, ਜਿਹੜੇ ਓਵਰ ਚਾਰਜਿਸ ਕਰਦੇ ਆ ਜਾਂ ਜਿਹੜੇ ਰਿਪਲੇਸਮੈਂਟ ਦੇਖੋ ਮਰੀਜ਼ ਨੂੰ ਜਦੋਂ ਲੋੜ ਹੁੰਦੀ ਟੈਨਸ਼ਨ ਹੁੰਦੀ ਹੈ, ਪੇਸ਼ੈਂਟ ਦੀ ਹੈ ਨਾ, ਉਹ ਪੈਸਾ ਪਹਿਲਾਂ ਇਕੱਠਾ ਕਰਦਾ
0: ਬੜੀ ਮੁਸ਼ਕਲ ਹੁੰਦੀ ਹੈ ਨਾ,
1: ਬੜਾ ਮਤਲਬ ਇੱਕ ਆਊਟ ਆਫ ਸਿਟੀ ਲਾਈਕ ਸਾਨੂੰ ਹਿਮਾਚਲ ਦਾ ਪੇਸ਼ੈਂਟ ਬਹੁਤ ਆਉਂਦਾ ਹੈ ਨਾ, ਉਹ ਵਿਚਾਰੇ ਇੱਥੇ ਆਉਂਦੇ ਨੇ, ਉਹਨਾਂ ਨੂੰ ਵੱਲੋਂ ਘਰ ਰਹਿਣ ਸਹਿਣ ਦੀ ਸਮੱਸਿਆ, ਫਿਰ ਇਲਾਜ ਦੇ ਬੱਚੇ ਨੂੰ ਹੁੰਦਾ ਵੀ ਮਾਇੰਡ ਦੇ ਵਿੱਚ ਬੰਦੇ ਨੂੰ ਹੁੰਦਾ ਵੀ ਯਾਰ ਮੇਰਾ ਬੱਚਾ ਜਾਂ ਮੇਰੇ ਬਜ਼ੁਰਗ ਆ ਨਾ, ਡਾਕਟਰ ਕੰਸਰਨ ਫੋਰਮ ਕਰਾਉਂਦੇ ਨੇ ਸਾਈਨ ਉਹਨਾਂ ਤੋਂ ਵੀ ਸਾਡੀ ਜ਼ਿੰਮੇਵਾਰੀ ਨੂੰ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਾ ਰਹੇ ਹੋ। ਇੱਕ ਪਾਸੇ ਉਹਨਾਂ ਨੇ ਪੈਸਾ ਵੀ ਇਕੱਠਾ ਕਰਨਾ, ਇੱਕ ਪਾਸੇ ਉਹਨਾਂ ਨੇ ਰਹਿਣ ਸਹਿਣ ਵੀ, ਦੂਜੇ ਪਾਸੇ ਮਰੀਜ਼ ਵੀ, ਤੀਜੇ ਬੰਦੇ ਜਦੋਂ ਜੇ ਉਹਨਾਂ ਨੂੰ ਕਹਿ ਦਿੰਦੇ ਉਹਨਾਂ ਨੂੰ ਬਲੱਡ ਵੀ ਚਾਹੀਦਾ, ਉਹਦੇ ਵਿੱਚ ਤੇ ਜਿਹੜੇ ਸਾਡੇ ਲੋਕਲ ਜਿਹੜੇ ਹੈਗੇ ਆ ਬਲੱਡ ਬੈਂਕ ਆ ਜਾਂ ਕੁਛ ਏਦਾਂ ਦਾ ਸਿਸਟਮ ਆ, ਉਹ ਉਹਨਾਂ ਨੂੰ ਮਤਲਬ ਹਰਾਸ ਕਰਨ ਲੱਗ ਪੈਂਦੇ। ਬਹੁਤ ਸਾਰੀਆਂ ਕੰਪਲੇਂਟਸ ਹੁੰਦੀਆਂ ਸਾਡੇ ਕੋਲ, ਸਾਨੂੰ ਓਵਰ ਚਾਰਜ ਕਰਦੇ ਆ ਵੀ ਜਿਹੜੇ ਨੈਗੇਟਿਵ ਗਰੁੱਪ ਆ, ਇਹਦੀ ਜਿਹੜੀ ਗਵਰਨਮੈਂਟ ਦੀ ਫੀਸ ਆ 1450-1500 ਸੀਗੀ ਹੈ ਨਾ, ਹੁਣ ਜਿਵੇਂ ਟੈਸਟਿੰਗ ਵਧੀਆ ਆ ਲੱਗ ਉਹਨਾਂ ਦੀ ਥੋੜੀ ਵਧੀਆ ਹੋ ਗਈ, ਬਟ ਕਈ 5-10 ਹਜ਼ਾਰ ਵੀ ਲੈ ਰਹੇ ਨੇ, ਤੇ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗਦਾ ਅਸੀਂ ਕੰਪਲੇਂਟ ਕਰਦਾ, ਸਾਨੂੰ ਕੋਈ ਸਾਨੂੰ ਲੱਗਦਾ ਅਸੀਂ ਪੂਰਾ ਐਕਸ਼ਨ ਲੈਣੇ ਆ।
0: ਜੀ ਸਰ, ਜੇ ਕੋਈ ਸਰੋਤਾ ਜਾਂ ਕੋਈ ਹੋਰ ਇਸ ਵਕਤ ਦੋਸਤ ਸਾਨੂੰ ਸੁਣ ਰਿਹਾ ਹੋਵੇ, ਉਹ ਤੁਹਾਡੀ ਸੰਸਥਾ ਨਾਲ ਜੁੜਨਾ ਚਾਹੁੰਦਾ ਹੋਵੇ ਅਤੇ ਇਸ ਸਮਾਜ ਭਲਾਈ ਦੇ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦਾ ਹੋਵੇ, ਤਾਂ ਉਹ ਕਿਵੇਂ ਤੁਹਾਡੇ ਨਾਲ ਜੁੜ ਸਕਦਾ ਹੈ?
1: ਸਰ, ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਵੀ ਸਾਡੇ ਨੰਬਰ ਈਜ਼ੀਲੀ ਮਿਲ ਜਾਣੇ ਆ, ਨਹੀਂ ਤਾਂ ਸਾਡਾ ਫੇਸਬੁੱਕ 'ਤੇ ਪੇਜ ਹੈ ਡਾਕਟਰ ਬੀ ਆਰ ਅੰਬੇਡਕਰ ਬਲੱਡ ਓਨਰ ਐਸੋਸੀਏਸ਼ਨ, ਅਤੇ ਉਹਦੇ ਵਿੱਚ ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ। ਮਤਲਬ ਇਹ ਨਹੀਂ ਕਿ ਅਸੀਂ ਜਲੰਧਰ ਜਾਂ ਇੰਡੀਆ ਵਿੱਚ, ਇੰਡੀਆ ਤੋਂ ਬਾਹਰ ਵੀ ਕਿਸੇ ਸਰੋਤੇ ਨੂੰ ਲੋੜ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ, ਕਿ ਤੁਹਾਨੂੰ ਕੈਨੇਡਾ, ਅਮੈਰੀਕਾ ਜਾਂ ਰਸ਼ੀਆ, ਜਪਾਨ ਦੇ ਜੋ ਲੋੜ ਆ ਉੱਥੇ ਵੀ ਸਾਡੇ ਸਰੋਤੇ ਬੈਠੇ ਨੇ, ਔਰ ਇੰਸਟਾਗ੍ਰਾਮ 'ਤੇ ਸਾਡਾ ਬਲੱਡ ਕਮਾਂਡੋ ਦੇ ਨਾਂ 'ਤੇ ਪੇਜ ਆ, ਉੱਥੇ ਸਾਨੂੰ ਮੈਸੇਜ ਜਾਂ ਫੋਨ ਕਰ ਸਕਦਾ, ਅਸੀਂ ਉਹਦੇ ਨਾਲ ਵੀ ਜੁੜ ਸਕਦੇ ਹਾਂ। ਈਜ਼ੀਲੀ ਵੀ ਤੁਹਾਨੂੰ ਨੰਬਰ ਮਿਲ ਸਕਦਾ, ਤੁਸੀਂ ਕਿਤੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਕਿਸੇ ਦੇ ਵੀ ਕਿਸੇ ਕਾਲ ਜਾਂ ਬਲੱਡ ਦਾ ਮੈਸੇਜ ਪਾਉਂਦੇ ਆ, ਤੁਹਾਨੂੰ ਈਜ਼ੀਲੀ ਸਾਡਾ ਨੰਬਰ ਮਿਲ ਜਾਵੇ।
0: ਜੀ ਜੀ ਸਰ, ਵਿਸ਼ਵ ਖੂਨਦਾਨ ਦਿਵਸ ਦੇ ਉੱਪਰ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੀ ਖਾਸ ਸੰਦੇਸ਼, ਕੀ ਸੁਨੇਹਾ ਦੇਣਾ ਚਾਹੋਗੇ?
1: ਖਾਸ ਮੈਂ ਇਹੀ ਯੂਥ ਨੂੰ ਸੁਨੇਹਾ ਦੇਣਾ ਚਾਹੂੰਗਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਨਸਾਨੀਅਤ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਜਦੋਂ ਸਾਡੀ ਕੋਈ ਜਵਾਨੀ ਹੁੰਦੀ ਹੈ ਨਾ, ਜਵਾਨੀ ਦੇ ਵਿੱਚ ਇੱਕ ਪੀਕ ਲੈਵਲ ਹੁੰਦਾ, ਬੰਦੇ ਨੂੰ ਲੱਗਦਾ ਵੀ ਪੈਸਾ ਹੀ ਸਭ ਕੁਛ ਹੈ, ਸਟੇਟਸ ਸਿੰਬਲ ਹੀ ਸਭ ਕੁਛ ਹੈ ਨਾ, ਔਰ ਮੈਂ ਮੇਰੀ ਸੋਚ ਇਹ ਹੈ ਵੀ ਜਿਵੇਂ ਸਾਡੇ ਘਰ ਦੇ ਵਿੱਚ ਸਿਖਾਇਆ ਜਾਂਦਾ ਸੀ ਵੀ ਇਨਸਾਨੀਅਤ ਸਭ ਤੋਂ ਵੱਡੀ ਹੈ, ਕਿਉਂਕਿ ਕਰੋੜਾਂ ਅਰਬਾਂ ਰੁਪਈਆ ਜਦੋਂ ਤੁਹਾਨੂੰ ਡਾਕਟਰ ਤੁਸੀਂ ਜਾਂਦੇ ਹੋ ਨਾ, ਔਰ ਡਾਕਟਰ ਤੁਹਾਨੂੰ ਰੀਸੈਂਟਲੀ ਕਹਿ ਦਿੰਦਾ ਵੀ ਸੋਰੀ ਜੀ ਮੇਰੇ ਹੱਥ ਖੜੇ, ਮੈਂ ਕੁਛ ਨਹੀਂ ਕਰ ਸਕਦਾ, ਉਦੋਂ ਤੁਹਾਨੂੰ ਵੀ ਫੀਲ ਹੁੰਦੀ ਹੈ ਵੀ ਮੈਂ ਮਤਲਬ ਕਰੋੜਾਂ ਰੁਪਈਆ ਕਮਾ ਲਿਆ, ਮੈਂ ਇੰਨਾ ਕੁਛ ਕਰ ਲਿਆ, ਮੈਂ ਸਟੇਟਸ ਕਰ ਲਿਆ, ਮੈਂ ਐਡਮਿਨਿਸਟ੍ਰੇਟਿਵ ਚ ਲਿੰਕ ਬਣਾ ਲਿਆ, ਮੈਂ ਪੋਲੀਟੀਕਲੀ ਲਿੰਕ ਬਣਾ ਲਿਆ ਨਾ, ਬਟ ਇੱਕ ਬੰਦੇ ਦੀ ਜਾਨ ਨਹੀਂ ਉੱਚਾ ਸਿਰ, ਉਹ ਇੱਕ ਪਰਮਾਤਮਾ ਨੇ ਆਪਣੇ ਹੱਥੀ ਰੱਖੀ ਹੈ, ਤੇ ਕੋਸ਼ਿਸ਼ ਇਹ ਹੈ ਕਿ ਤੁਸੀਂ ਜਾਂਦੇ ਜਾਂਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਕਰ ਸਕਦੇ ਹੋ, ਜਿੰਦਗੀ ਜੀ ਖੂਨਦਾਨ ਤੇ ਮਰਨ ਨੂੰ ਉਪਰੰਤ ਆਪਣਾ ਅੰਗ ਦਾਨ ਜ਼ਰੂਰ ਕਰਕੇ ਜਾਓ, ਔਰ ਜਿਹੜਾ ਥੈਲੇਸੀਮੀਆ ਦਾ ਟੈਸਟ ਕਿਹਾ ਇਹ ਵੀ ਜ਼ਰੂਰ ਕਰਾਓ।
0: ਜੀ ਸਰ, ਸਾਡੇ ਨਾਲ ਜੁੜਨ ਦੇ ਲਈ ਔਰ ਸਰੋਤਿਆਂ ਨਾਲ ਵਰਲਡ ਬਲੱਡ ਡੋਨਰ ਡੇ ਤੇ ਆਪਣੇ ਬੇਸ਼ਕੀਮਤੀ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਲਲਿਤ ਜੀ, ਤੁਹਾਡਾ ਵੀ ਸ਼ੁਕਰੀਆ, ਥੈਂਕ ਯੂ ਸੋ ਮਚ
0: ਜੀ। ਜੀ ਦੋਸਤੋ, ਇਹ ਸਨ ਜਤਿਨ ਮੱਟੂ ਜੀ, ਡਾਕਟਰ ਬੀ ਆਰ ਅੰਬੇਦਕਰ ਬਲੱਡ ਡੋਨੇਸ਼ਨ ਐਸੋਸੀਏਸ਼ਨ ਜਲੰਧਰ ਤੋਂ। ਸੋ ਇਹਨਾਂ ਦੀ ਇਹ ਸੰਸਥਾ ਜਿਹੜੀ ਹੈ ਉਹ ਨਾ ਸਿਰਫ ਜ਼ਰੂਰਤਮੰਦ ਲੋੜਵੰਦ ਲੋਕਾਂ ਤੱਕ ਜਿਹੜਾ ਆ ਉਹ ਖੂਨ ਪਹੁੰਚਾਉਂਦੇ ਨੇ, ਬਲਕਿ ਸਮਾਜ ਭਲਾਈ ਦੇ ਬਹੁਤ ਸਾਰੇ ਕੰਮਾਂ ਦੇ ਵਿੱਚ ਇਹ ਸੰਸਥਾ ਲੱਗੀ ਹੋਈ ਹੈ। ਸੋ ਇਹਨਾਂ ਦੀ ਗੱਲਬਾਤ ਤੋਂ ਅੱਜ ਇਹ ਗੱਲ ਸਾਫ਼ ਹੋਈ ਹੈ ਕਿ ਖੂਨਦਾਨ ਸਿਰਫ ਇੱਕ ਦਾਨ ਹੀ ਨਹੀਂ, ਸਗੋਂ ਕਿਸੇ ਨੂੰ ਨਵੀਂ ਜ਼ਿੰਦਗੀ ਦੇਣ ਦਾ ਇੱਕ ਮੌਕਾ ਹੈ। ਸੋ ਅਸੀਂ ਅਕਸਰ ਸੋਚਦੇ ਹਾਂ ਕਿ ਸਮਾਜ ਲਈ ਵੱਡਾ ਯੋਗਦਾਨ ਅਸੀਂ ਕੀ ਦੇ ਸਕਦੇ ਹਾਂ, ਅਸੀਂ ਸਮਾਜ ਨੂੰ ਕੀ ਦੇ ਸਕਦੇ ਹਾਂ, ਅਸੀਂ ਸੋਚਦੇ ਹਾਂ, ਪਰ ਕਈ ਵਾਰ ਤੁਹਾਡੇ ਖੂਨ ਦੀਆਂ ਕੁਝ ਬੂੰਦਾਂ ਕਿਸੇ ਪਰਿਵਾਰ ਦੀਆਂ ਖੁਸ਼ੀਆਂ, ਕਿਸੇ ਪਰਿਵਾਰ ਦੇ ਚਾਹਵਾਂ ਨੂੰ ਵਾਪਸ ਲਿਆ ਸਕਦਾ ਹੈ। ਔਰ ਖੂਨ ਕਿਸੇ ਫੈਕਟਰੀ ਦੇ ਵਿੱਚ ਨਹੀਂ ਬਣਦਾ, ਇਹ ਸਿਰਫ ਇਨਸਾਨ ਹੀ

ਇਨਸਾਨ ਨੂੰ ਦੇ ਸਕਦਾ ਹੈ। ਸੋ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਤੋਂ ਅਜਿਹੀਆਂ ਸੰਸਥਾਵਾਂ ਨੂੰ, ਅਜਿਹੀਆਂ ਜਿਹੜੀਆਂ NGOs ਨੇ ਚੱਲ ਰਹੀਆਂ ਨੇ, ਉਹਨਾਂ ਦੀ ਸੋਚ, ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਜੋ ਮਨੁੱਖਤਾ ਦੀ ਸੇਵਾ ਦੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਔਰ ਤੁਸੀਂ ਵੀ ਇਹਨਾਂ ਸੰਸਥਾਵਾਂ ਦੇ ਨਾਲ ਜੁੜ ਸਕਦੇ ਹੋ ਔਰ ਸਮਾਜ ਭਲਾਈ ਦੇ ਕੰਮਾਂ ਦੇ ਵਿੱਚ ਯੋਗਦਾਨ ਦੇ ਸਕਦੇ ਹੋ, ਔਰ ਤੁਹਾਡੀ ਵਜ੍ਹਾ ਦੇ ਨਾਲ ਜੇਕਰ ਕਿਸੇ ਦੇ ਬੁੱਲਾਂ ਦੇ ਉੱਪਰ ਮੁਸਕਾਨ ਆਉਂਦੀ ਹੈ ਤਾਂ ਵਾਕਈ ਤੁਹਾਡੇ ਤੋਂ ਖੁਸ਼ਕਿਸਮਤ ਕੋਈ ਇਨਸਾਨ ਨਹੀਂ ਹੋ ਸਕਦਾ। ਸੋ ਆਓ ਵਿਸ਼ਵ ਰਕਤਦਾਤਾ ਦਿਵਸ 'ਤੇ ਅਸੀਂ ਸਾਰੇ ਇਹ ਸੰਕਲਪ ਲਈਏ ਕਿ ਜਦੋਂ ਵੀ ਮੌਕਾ ਮਿਲੇਗਾ ਅਸੀਂ ਖੂਨਦਾਨ ਜ਼ਰੂਰ ਕਰਾਂਗੇ ਅਤੇ ਹੋਰਨਾਂ ਨੂੰ ਵੀ ਇਸ ਦੇ ਲਈ ਪ੍ਰੇਰਿਤ ਕਰਾਂਗੇ। ਹੋ ਸਕਦਾ ਹੈ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਖੂਨ ਜਾਂ ਖੂਨ ਦੀਆਂ ਕੁਝ ਬੂੰਦਾਂ ਕਿਸੇ ਮਾਂ ਦੀ ਮੁਸਕਾਨ, ਕਿਸੇ ਪਿਤਾ ਦੀ ਉਮੀਦ ਜਾਂ ਕਿਸੇ ਬੱਚੇ ਦਾ ਭਵਿੱਖ ਬਚਾ ਲਵੇ ਔਰ ਉਹਨਾਂ ਦੇ ਚਿਹਰੇ ਦੇ ਉੱਪਰ, ਉਹਨਾਂ ਦੇ ਪਰਿਵਾਰ ਦੇ ਉੱਪਰ ਜਿਹੜਾ ਉਹ ਖੁਸ਼ੀ ਦਾ ਅਹਿਸਾਸ ਆ ਜਾਏ।

102.7 FM Rainbow ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸੋ ਬਾਕੀ ਅੱਜ ਅਸੀਂ ਮਨਾ ਰਹੇ ਹਾਂ ਵਰਲਡ ਬਲੱਡ ਡੋਨਰ ਡੇ। ਸੋ ਉਹ ਦਿਨ ਜਦੋਂ ਸਾਨੂੰ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਤੁਹਾਡੇ ਕੁਝ ਖੂਨ ਦੀਆਂ ਕੁਝ ਬੂੰਦਾਂ ਕਿਸੇ ਦੀ ਜ਼ਿੰਦਗੀ ਬਚਾ ਸਕਦੀਆਂ ਨੇ। ਸੋ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਬਹੁਤ ਸਾਰੇ ਇਹੋ ਜਿਹੇ ਇਨਸਾਨ ਨੇ ਜਿਹੜੇ ਕਿ ਇਸ ਕੰਮ ਦੇ ਵੱਲ ਰੁੱਝੇ ਹੋਏ ਨੇ ਔਰ ਸਮਾਜ ਭਲਾਈ ਦੇ ਲਈ ਜਿਹੜਾ ਆਪਣੇ ਆਪ ਨੂੰ ਉਹਨਾਂ ਨੇ ਜਿਹੜਾ ਇਸ ਕਦਰ ਬਣਾ ਲਿਆ ਕਿ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਹੈ ਉਹ ਕਿਸੇ ਜ਼ਰੂਰਤਮੰਦ ਨੂੰ, ਕਿਸੇ ਲੋੜਵੰਦ ਨੂੰ ਖੂਨ ਜ਼ਰੂਰ ਦਾਨ ਦਿੰਦੇ ਨੇ। ਸੋ ਇਹਦੇ ਹੀ ਕੁਝ ਕੁ ਇਗਜ਼ਾਮਪਲਸ ਇੱਥੇ ਮੈਨੂੰ ਦਿਖ ਰਹੀਆਂ ਨੇ। ਸੋ ਇੱਕ ਘਟਨਾ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਜੀ। ਇੱਕ ਇਨਸਾਨ ਨੇ ਕਿਸ਼ੋਰ ਪਰਿਦਾ ਔਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਇੱਕ ਚੀਜ਼ ਨੇ ਬਦਲ ਕੇ ਰੱਖ ਦਿੱਤੀ ਅਤੇ ਜਦੋਂ ਇੱਕ ਗਰਭਵਤੀ ਮਹਿਲਾ ਨੂੰ ਜਿਹੜੀ ਹੈ ਅੱਜ ਤੋਂ 18 ਸਾਲ ਪਹਿਲਾਂ ਖੂਨ ਦੀ ਜ਼ਰੂਰਤ ਪਈ ਸੀ ਅਤੇ ਉਹਨਾਂ ਨੇ ਉਸ ਵਕਤ ਜਿਹੜਾ ਆ

ਫਟਾਫਟ ਜਾ ਕੇ ਉਹਨਾਂ ਨੇ ਉਸ ਵਕਤ ਉਹਨੂੰ ਖੂਨ ਦਿੱਤਾ ਅਤੇ ਉਸ ਤੋਂ ਬਾਅਦ ਅਤੇ ਕਹਿੰਦੇ ਵੀ ਲਗਭਗ 30 ਸਾਲਾਂ ਤੋਂ ਉਹ ਖੂਨਦਾਨ ਕਰ ਰਹੇ ਨੇ, ਹੁਣ ਤੱਕ 96 ਵਾਰ ਉਹ ਖੂਨਦਾਨ ਕਰ ਚੁੱਕੇ ਨੇ। ਸੋ ਉਹਨਾਂ ਦਾ ਮੰਨਣਾ ਹੈ ਕਿ ਖੂਨ ਫਿਰ ਤੋਂ ਬਣ ਜਾਂਦਾ ਹੈ ਲੇਕਿਨ ਕਿਸੇ ਦੀ ਜ਼ਿੰਦਗੀ ਦੁਬਾਰਾ ਵਾਪਸ ਨਹੀਂ ਆਉਂਦੀ। ਸੋ ਇਹੋ ਜਿਹੇ ਲੋਕ ਸਾਨੂੰ ਇਹ ਯਾਦ ਦਿਵਾਉਂਦੇ ਨੇ ਕਿ ਇਨਸਾਨੀਅਤ ਸਭ ਤੋਂ ਵੱਡੀ ਜਿਹੜੀ ਹੈ ਪਹਿਚਾਣ ਹੈ ਇੱਕ ਇਨਸਾਨ ਦੀ। ਤੋ ਇੱਕ ਇਨਸਾਨ ਦਾ ਇਹੀ ਫਰਜ਼ ਬਣਦਾ ਹੈ ਕਿਸੇ ਅਣਜਾਣ ਵਿਅਕਤੀ ਦੀ ਜ਼ਿੰਦਗੀ ਬਚਾਈ ਜਾਵੇ। ਸੋ ਇਹਦੀਆਂ ਕੁਝ ਹੋਰ ਵੀ ਇੱਥੇ ਮੇਰੇ ਕੋਲ ਇਹੋ ਜਿਹੇ ਲੋਕਾਂ ਦੀ ਐਗਜ਼ਾਮਪਲ ਨੇ। 33 ਸਾਲਾਂ ਦੇ ਅਮਨਜੋਤ ਨੇ 18 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਕਿਸੇ ਦੋਸਤ ਦੇ ਕਹਿਣ 'ਤੇ ਕਿਸੇ ਬੱਚੇ ਨੂੰ ਜਿਹੜਾ ਹੈ ਖੂਨ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ 69 ਵਾਰ ਜਿਹੜਾ ਹੈ ਉਹ ਖੂਨ ਦਾਨ ਕਰ ਚੁੱਕੇ ਨੇ। ਸੋ ਇਸੇ ਤਰ੍ਹਾਂ ਹੀ 46 ਵਰਸ਼ੀ ਅਮਰਜੀਤ ਸਿੰਘ ਹੈ ਜਿਨ੍ਹਾਂ ਦਾ ਬਲੱਡ ਗਰੁੱਪ ਜਿਹੜਾ ਹੈ ਏ ਬੀ ਨੈਗੇਟਿਵ ਹੈ, ਉਹ ਹੁਣ ਤੱਕ 85 ਵਾਰ ਜਿਹੜਾ ਹੈ ਉਹ ਖੂਨ ਦਾਨ ਕਰ ਚੁੱਕੇ ਨੇ। ਸੋ ਇਸੇ ਤਰ੍ਹਾਂ ਹੀ 60 ਸਾਲਾ ਹਰਵਿੰਦਰ ਕੌਰ ਜਿਹੜੇ ਨੇ 1994 ਤੋਂ ਲਗਾਤਾਰ ਖੂਨਦਾਨ ਕਰ ਰਹੇ ਨੇ ਔਰ ਹੁਣ ਤੱਕ 70 ਵਾਰ ਜਿਹੜਾ ਹੈ ਖੂਨਦਾਨ ਕਰ ਚੁੱਕੇ ਨੇ। ਸੋ ਇਸੇ ਤਰ੍ਹਾਂ ਹੀ 68 ਸਾਲ ਦੇ ਨਰੇਸ਼ ਕੁਮਾਰ ਜੀ ਨੇ ਉਹ ਵੀ ਜਿਹੜਾ ਆ 158 ਵਾਰ ਖੂਨਦਾਨ ਕਰ ਚੁੱਕੇ ਨੇ। ਸੋ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਿਹੜਾ ਆ ਕੋਸ਼ਿਸ਼ ਕੀਤੀ ਹੈ ਕਿ ਆਪਣੇ ਛੋਟੇ ਜਿਹੇ ਐਫਰਟ ਦੇ ਨਾਲ ਕਿਸੇ ਦੇ ਚਿਹਰੇ 'ਤੇ ਮੁਸਕਾਨ ਲਿਆਈ ਜਾਵੇ, ਕਿਸੇ ਨੂੰ ਹਸਾਇਆ ਜਾਵੇ ਔਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਨਵੇਂ ਰੰਗ ਭਰੇ ਜਾਣ। ਸੋ ਇਹੋ ਜਿਹੇ ਲੋਕਾਂ ਦੀ ਸੋਚ ਨੂੰ, ਇਹੋ ਜਿਹੇ ਲੋਕਾਂ ਦੇ ਜੋਸ਼ ਨੂੰ, ਜਜ਼ਬੇ ਨੂੰ ਜਿਹੜਾ ਆ ਉਹ ਸਲਾਮ ਕਰਨਾ ਜਿਹੜਾ ਆ ਉਹ ਬਣਦਾ ਹੈ, ਕਿਉਂਕਿ ਇਹੋ ਜਿਹੇ ਲੋਕ ਜਿਹੜੇ ਨੇ ਸਮਾਜ ਦੇ ਵਿੱਚ ਜਿਹੜਾ ਇੱਕ ਚਾਨਣ ਮੁਰਾਨੇ ਦੇ ਵਾਂਗ ਜਿਹੜਾ ਉਹ ਕੰਮ ਕਰਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਇਹਨਾਂ ਦੇ ਐਫਰਟ ਦੇ ਨਾਲ ਕਿਸੇ ਦੇ ਚਿਹਰੇ ਦੇ ਉੱਪਰ ਮੁਸਕਾਨ ਰਹੇ। ਸੋ ਜਨਾਬ, ਤੁਸੀਂ ਵੀ ਇਹੋ ਜਿਹਾ ਕੰਮ ਕਰ ਸਕਦੇ ਹੋ, ਤੁਸੀਂ ਵੀ ਸਮਾਜ ਦੇ ਲਈ, ਬਿਹਤਰੀ ਦੇ ਲਈ ਕੁਝ ਕਰ ਸਕਦੇ ਹੋ। ਔਰ ਫਿਲਹਾਲ ਇਸ ਵਕਤ ਸਟੂਡੀਓ 'ਤੇ 8:56 'ਤੇ 55 ਸੈਕਿੰਡ ਹੋ ਰਹੇ ਨੇ ਸਟੂਡੀਓ ਘੜੀ 'ਤੇ ਔਰ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਦਾ ਇੱਥੇ ਸਮਾਂ ਆ ਗਿਆ ਹੋਇਆ ਔਰ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 9 ਵਜੇ ਆਪਣੀ ਟੈਕਸਟ ਮੈਸੇਜ, ਵੋਇਸ ਮੈਸੇਜ ਦੇ ਜ਼ਰੀਏ ਔਰ ਦੱਸ ਸਕਦੇ ਹੋ ਕਿ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ, ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ। ਔਰ ਜਾਂਦੇ ਜਾਂਦੇ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਮੈਂ ਇਹੀ ਕਹਿ ਕੇ ਜਾਵਾਂਗਾ ਕਿ ਕੋਸ਼ਿਸ਼ ਕਰੀਏ ਕਿ ਸਮਾਜ ਦੇ ਵਿੱਚ ਕੁਝ ਚੰਗਾ ਹੋ ਕਰੀਏ, ਚੰਗਾ ਸੋਚੀਏ, ਚੰਗਾ ਕਰੀਏ ਔਰ ਸਮਾਜ ਨੂੰ ਸਾਫ਼ ਸੁਥਰਾ, ਹਰਿਆ ਭਰਿਆ ਰੱਖਣ ਦੇ ਵਿੱਚ ਮਦਦ ਕਰੀਏ। ਸੋ ਜਿਵੇਂ ਕਿ ਗਰਮੀ ਦਾ ਮੌਸਮ ਆ ਚੁੱਕਾ ਹੋਇਆ ਔਰ ਗਰਮੀ ਜਿਹੜੀ ਆ ਬਹੁਤ ਮਾਤਰਾ ਦੇ ਵਿੱਚ ਪੈ ਰਹੀ ਹੈ, ਸੋ ਬੇਜ਼ੁਬਾਨ ਜਾਨਵਰਾਂ ਦੇ ਲਈ, ਪੰਛੀਆਂ ਲਈ, ਪਕਸ਼ੀਆਂ ਦੇ ਲਈ ਜਿਹੜਾ ਕੁਝ ਅਸੀਂ ਉਹਨਾਂ ਲਈ ਦਾਣਾ ਪਾਣੀ ਦਾ ਪ੍ਰਬੰਧ ਕਰੀਏ, ਸੋ ਤਾਂ ਜੋ ਉਹ ਵੀ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈ ਸਕਣ ਅਤੇ ਉਹ ਵੀ ਇਸ ਕੁਦਰਤ ਦੇ ਰੰਗਾਂ ਦਾ ਸਾਡੇ ਵਾਂਗ ਆਨੰਦ ਮਾਣ ਸਕਣ। ਤੇ ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਪਲਾਂ ਬਾਅਦ ਤੁਸੀਂ ਸੁਣੋਗੇ ਪੰਜਾਬੀ ਦੇ ਵਿੱਚ ਖਬਰਾਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ। ਠੀਕ 8:40 'ਤੇ ਵਾਪਸ ਆਵਾਂਗੇ ਮਿਊਜ਼ੀਕਲ ਬੈਕ ਟੂ ਬੈਕ ਸਫ਼ਰ ਅੱਡੀ ਟੱਪਾ ਦੇ ਵਿੱਚ, ਔਰ 9 ਵਜੇ ਆਗਾਜ਼ ਹੋਏਗਾ ਤੁਹਾਡੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। 9855-10-10-27 ਨੰਬਰ ਹੈ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਫਿਲਹਾਲ ਵੇਲਾ ਹੋ ਗਿਆ ਪੰਜਾਬੀ ਖਬਰਾਂ ਦਾ।

0: नमस्ते, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ, ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ 'ਤੇ 200 ਦਿਨਾਂ ਲਈ ਕੰਮ ਕਰਨ ਵਿੱਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ, ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹੌਰਮੁਜ਼ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਭਾਰਤ ਨੇ ਧਰਮਸ਼ਾਲਾ 'ਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਫਰਾਂਸ ਤੇ ਸਲੋਵਾਕੀਆ ਦੇ ਆਪਣੇ ਦੌਰੇ ਦੇ ਪਹਿਲੇ ਗੇੜ ਤੇ ਕੱਲ ਰਾਤ ਫਰਾਂਸ ਦੇ ਨੀਸ ਪਹੁੰਚੇ। G7 ਸੰਮੇਲਨ ਤੋਂ ਪਹਿਲਾਂ ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਕਰਨਗੇ ਅਤੇ ਸਾਂਝੇ ਤੌਰ ਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ, ਜੋ ਸਿੱਖਿਆ ਮੰਤਰਾਲੇ ਦਾ ਇੱਕ ਪ੍ਰੋਗਰਾਮ ਹੈ ਜੋ ਭਾਰਤ ਦੇ ਸਟਾਰਟਅਪਸ ਅਤੇ ਇਨੋਵੇਸ਼ਨ ਇਕੋਸਿਸਟਮ ਨੂੰ ਆਲਮੀ ਨਿਵੇਸ਼ਕਾਂ ਅਤੇ ਬਾਜ਼ਾਰਾਂ ਨਾਲ ਜੋੜਦਾ ਹੈ। ਕੱਲ੍ਹ ਫਰਾਂਸ ਦੇ ਨੀਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰੇ ਨੇ ਹੋਟਲ ਨੇਗਰੇਸਕੋ ਵਿਖੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਫਰਾਂਸ ਅਤੇ ਇਟਲੀ ਦੇ ਕਲਾਕਾਰਾਂ ਨੇ ਕਥਕ, ਓਡੀਸੀ ਅਤੇ ਭਾਰਤ ਨਾਟਿਅਮ ਦੇ ਸੁੰਦਰ ਪ੍ਰਦਰਸ਼ਨ ਕੀਤੇ। ਸਵਾਗਤ ਭਾਰਤ ਅਤੇ ਫਰਾਂਸ ਦਰਮਿਆਨ ਮਜ਼ਬੂਤ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦਾ ਏ। ਸਾਡੇ ਪੱਤਰਕਾਰ ਨੇ ਦੱਸਿਆ ਕਿ ਫਰਾਂਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਲੋਵਾਕੀਆ ਦੀ ਯਾਤਰਾ ਕਰਨਗੇ ਅਤੇ ਉੱਥੋਂ ਦੀ ਉੱਚ ਲੀਡਰਸ਼ਿਪ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਨੀਸ 'ਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦਾ ਸ਼ੁਕਰੀਆ ਅਦਾ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਉਹਨਾਂ ਦੇ ਨਿੱਘੇ ਸਵਾਗਤ ਨੂੰ ਅਭੁੱਲ ਦੱਸਿਆ। ਉਹਨਾਂ ਕਿਹਾ ਕਿ ਭਾਰਤ ਤੋਂ ਕਈ ਮੀਲ ਦੂਰ ਹੋਣ ਦੇ ਬਾਵਜੂਦ ਪ੍ਰਵਾਸੀਆਂ ਦੇ ਆਪਣੇ ਵਤਨ ਨਾਲ ਸੰਬੰਧ ਮਜ਼ਬੂਤ ਬਣੇ ਹੋਏ ਨੇ। ਸਲੋਵਾਕੀਆ 'ਚ ਭਾਰਤੀ ਰਾਜਦੂਤ ਅਪੂਰਵਾ ਸ਼੍ਰੀਵਾਸਤਵ ਨੇ ਬ੍ਰਾਤੀਸਲਾਵਾ 'ਚ ਆਕਾਸ਼ਵਾਣੀ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਦੇ ਨਵੇਂ ਰਸਤੇ ਖੋਲ੍ਹੇਗੀ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰੇਗੀ।
1: प्रधान मंत्री नरेंद्र मोदी जी की जो ये स्लोवाकिया के लिए यात्रा है, ये बहुत ही ऐतिहासिक यात्रा है, क्योंकि यह किसी भी भारतीय प्रधानमंत्री की पहली यात्रा होगी, तो इसलिए हम सभी लोग काफी उत्साहित हैं इस यात्रा को लेकर। हमें पूरी उम्मीद है कि इससे न केवल राजनीतिक संबंध प्रगाढ़ होंगे बल्कि आर्थिक, रक्षा और पीपल टू पीपल रिलेशंस को भी बहुत अधिक बढ़ावा मिलेगा।
0: ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਲੂਨਰ ਲੈਂਡਰ ਨੂੰ ਚੰਦਰਮਾ 'ਤੇ ਬਹੁਤ ਜ਼ਿਆਦਾ ਠੰਡ ਤੋਂ ਬਚਾਉਣ ਲਈ ਪਰਮਾਣੂ ਊਰਜਾ ਵਿਭਾਗ ਦੇ ਸਹਿਯੋਗ ਨਾਲ ਇੱਕ ਉੱਨਤ ਆਰਟੀਫਿਸ਼ਲ ਤਾਪਮਾਨ ਪ੍ਰਣਾਲੀ ਵਿਕਸਿਤ ਕਰਨ ਦਾ ਫੈਸਲਾ ਕੀਤਾ। ਬੰਗਲੁਰੂ 'ਚ ਵਿਗਿਆਨਕ ਅਤੇ ਉਦਯੋਗਿਕ ਖੋਜ ਸਟਾਰਟਅਪ ਅਤੇ ਉੱਤਮਤਾ ਸੰਮੇਲਨ 'ਚ ਬੋਲਦਿਆਂ ਇਸਰੋ ਦੇ ਮੁਖੀ ਵੀ ਨਾਰਾਇਣਨ ਨੇ ਕਿਹਾ ਕਿ ਸੂਰਜ ਊਰਜਾ ਨਾਲ ਚੱਲਣ ਵਾਲਾ ਚੰਦਰਯਾਨ 3 ਵਿਕਰਮ ਲੈਂਡਰ ਨੇ ਚੰਦਰਮਾ 'ਤੇ ਸਿਰਫ 14 ਦਿਨ ਲਈ ਕੰਮ ਕੀਤਾ। ਇਸਰੋ ਹੁਣ ਪਰਮਾਣੂ ਊਰਜਾ ਵਿਭਾਗ ਨਾਲ ਮਿਲ ਕੇ ਇੱਕ ਅਜਿਹਾ ਲੈਂਡਰ ਵਿਕਸਿਤ ਕਰਨ ਲਈ ਕੰਮ ਕਰ ਰਿਹਾ ਜੋ ਚੰਦਰਮਾ 'ਤੇ 200 ਦਿਨਾਂ ਲਈ ਕੰਮ ਕਰ ਸਕੇ। ਇਹ ਲੈਂਡਰ ਮੌਸਮ ਪ੍ਰਤੀਰੋਧ ਦੇ ਸਮਰੱਥ ਆਰਟੀਫਿਸ਼ਲ ਹੀਟਰਾਂ ਨਾਲ ਲੈਸ ਹੋਵੇਗਾ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਵਿਸ਼ਵ ਪੱਧਰ 'ਤੇ ਪੈਦਾ ਹੋਏ ਊਰਜਾ ਸੰਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਰਾਨ, ਅਮਰੀਕਾ ਅਤੇ ਇਜ਼ਰਾਇਲ ਨਾਲ ਜੁੜੀਆਂ ਅੰਤਰਰਾਸ਼ਟਰੀ ਸਥਿਤੀਆਂ ਕਾਰਨ ਪੈਟਰੋਲੀਅਮ ਖੇਤਰ 'ਚ ਚੁਣੌਤੀਆਂ ਅਤੇ ਕੀਮਤਾਂ ਦੇ ਦਬਾਅ ਵਧਿਆ, ਪਰ ਭਾਰਤ ਨੇ ਸੁਚੱਜੇ ਪ੍ਰਬੰਧਨ ਰਾਹੀਂ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਨਾਗਰਿਕਾਂ ਨੂੰ ਇਸ ਦਾ ਪ੍ਰਭਾਵ ਹੋਰ ਕਈ ਦੇਸ਼ਾਂ ਦੇ ਮੁਕਾਬਲੇ ਘੱਟ ਚੱਲਣਾ ਪਵੇ।
2: प्रधानमंत्री जी ये नहीं चाहते थे कि बढ़ते दामों में हमारे आम नागरिक जो है, हमारे बहन भाई, उन पे बोझ पड़े। और अभी हमने जब पेट्रोल और डीजल का दाम बढ़ाया तो कितना बढ़ा टोटल, पहले 3 रुपए कम हुआ था, उसको मैं एक तरफ छोड़ता हूँ, 7 रुपए और 60 पैसे। और हमने एक एनालिसिस किया विश्व भर में, जापान के अलावा भारत एक ऐसा देश है जहाँ सबसे कम प्राइस इंक्रीज हुई है पेट्रोल और डीजल की।
0: ਕੱਲ੍ਹ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦੇ ਕਾਰਜਕਾਲ ਨੂੰ ਲੋਕ ਕੇਂਦਰਿਤ ਤੇ ਵਿਕਾਸ ਮੁਖੀ ਕਰਾਰ ਦਿੱਤਾ। ਇਸ ਮੌਕੇ ਬੋਲਦਿਆਂ ਮਹਿਲਾਵਾਂ ਦੀ ਭਲਾਈ ਬਾਰੇ ਅਤੇ ਮਹਿਲਾਵਾਂ ਲਈ ਸੰਸਦ ਵਿੱਚ ਰਾਖਵੇਂ ਕਰਨ ਬਾਰੇ ਗੱਲ ਕਰਦਿਆਂ ਸ੍ਰੀ ਪੁਰੀ ਨੇ ਕਿਹਾ,
2: प्रधानमंत्री जी ने अपने 12 साल जो उनका जो आम नागरिक जो कमिटमेंट जो है और जो इमोशन इमोशनल अटैचमेंट है, तो आप हमारी सारी नीतियों को देखिए तो दैट इज एट द सेंटर ऑफ इट। हम एक तरफ वुमेन सेंटर डेवलपमेंट में थे, शौचालय बनाना, प्रधानमंत्री आवास योजना में मलिकाना हक देना, उज्ज्वला योजना किचन में, अल्टीमेटली हमारी बहनें और बेटियां जाती हैं।

0: उसमें गैस सिलेंडर पे सब्सिडी, और अब उसके बाद विमेन सेड डेवलपमेंट से विमेन लेड डेवलप, जो केंद्रीय सरकार ने कमिटमेंट दी है कि हम आरक्षण करेंगे रिजर्वेशन के स्टेट असेंबलीज में और सेंट्रल पार्लियामेंट में 33.3% रिजर्वेशन और डिलिमिटेशन उसके लिए, और मुझे पूरी उम्मीद है जल्द से जल्द विमेन लेड डेवलपमेंट की ओर हम फर्म कदम उठाएंगे।
1: एक खबर तुसी आकाशवाणी तो सुन रहे हो, ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਰਾਹੀਂ ਸੰਚਾਲਿਤ ਇੱਕ ਸ਼ਾਨਦਾਰ ਤਬਦੀਲੀ ਕੀਤੀ ਹੈ। ਆਕਾਸ਼ਵਾਣੀ ਖਬਰਾਂ ਤੁਹਾਡੇ ਲਈ ਪਿਛਲੇ 12 ਸਾਲਾਂ 'ਚ ਮੁੱਖ ਖੇਤਰਾਂ 'ਚੋਂ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਦੇਸ਼ ਦੇ ਸੱਭਿਆਚਾਰਕ ਵਿਰਸੇ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
2: ਭਾਰਤ ਦੀ ਸੱਭਿਆਚਾਰਕ

0: 12 ਸਾਲਾਂ 'ਚ ਮੁੱਖ ਖੇਤਰਾਂ 'ਚ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ ਇੱਕ ਵਿਸ਼ੇਸ਼ ਲੜੀ ਪੇਸ਼ ਕਰ ਰਿਹਾ। ਅੱਜ ਅਸੀਂ ਦੇਸ਼ ਦੇ ਸੱਭਿਆਚਾਰਕ ਵਿਰਸੇ ਲਈ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ।
1: ਭਾਰਤ ਦੀ ਸੱਭਿਆਚਾਰਕ ਯਾਤਰਾ ਪਿਛਲੇ 12 ਸਾਲਾਂ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਗਈ ਹੈ। ਦੇਸ਼ ਦੇ ਸੱਭਿਆਚਾਰਕ ਵਿਰਸੇ ਦੀਆਂ ਜੜ੍ਹਾਂ ਇਸ ਦੀਆਂ ਰਵਾਇਤਾਂ ਵਿੱਚ ਹੈ ਤੇ ਨਾਲ ਹੀ ਇਹ ਦੁਨੀਆਂ ਲਈ ਖੁੱਲ੍ਹੀ ਹੈ। ਸਰਕਾਰ ਨੇ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ਤੇ ਕਈ ਪਹਿਲਕਦਮੀਆਂ ਕੀਤੀਆਂ ਨੇ ਜਿਨ੍ਹਾਂ ਨੇ ਲੋਕਾਂ ਦੇ ਆਪਣੇ ਸੱਭਿਆਚਾਰਕ ਵਿਰਸੇ ਵਿੱਚ ਮਾਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਾਸ਼ੀ ਵਿਸ਼ਵਨਾਥ ਕੋਰੀਡੋਰ, ਮਹਾਕਾਲ ਲੋਕ ਪਰਿਯੋਜਨਾ, ਮਾਂ ਕਾਮਾਖਿਆ ਮੰਦਿਰ ਦਾ ਮੁੜ ਵਿਕਾਸ, ਜੂਨਾ ਸੋਮਨਾਥ ਮੰਦਿਰ ਦੀ ਮੁੜ ਉਸਾਰੀ ਅਤੇ ਅਯੋਧਿਆ ਵਿੱਚ ਰਾਮ ਮੰਦਿਰ ਦੀ ਉਸਾਰੀ ਵਰਗੀਆਂ ਅਹਿਮ ਪਹਿਲਕਦਮੀਆਂ ਕੀਤੀਆਂ ਗਈਆਂ ਨੇ। ਅਜਾਇਬ ਘਰ ਗ੍ਰਾਂਟ ਸਕੀਮ ਤਹਿਤ ਦੇਸ਼ ਭਰ ਵਿੱਚ 21 ਨਵੇਂ ਅਜਾਇਬ ਘਰ ਕਾਇਮ ਕੀਤੇ ਗਏ ਨੇ ਅਤੇ 23 ਪੁਰਾਣੇ ਅਜਾਇਬ ਘਰਾਂ ਨੂੰ ਆਧੁਨਿਕ ਬਣਾਇਆ ਗਿਆ ਹੈ। ਭਾਰਤ ਨੇ ਆਪਣੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਦੁਨੀਆਂ ਨੂੰ ਦਿਖਾਉਣ ਲਈ ਵੱਡੇ ਕਦਮ ਚੁੱਕੇ ਨੇ। ਪੁਰਾਤਨ ਮੰਦਿਰਾਂ ਨੂੰ ਨਵਿਆਇਆ ਗਿਆ, ਤੀਰਥ ਸਥਾਨਾਂ ਨੂੰ ਵਿਕਸਿਤ ਅਤੇ ਪੁਰਾਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ। ਭਾਰਤ ਦਾ ਅਮੀਰ ਸੱਭਿਆਚਾਰਕ ਵਿਰਸਾ ਹੁਣ ਨਾ ਸਿਰਫ ਦੇਸ਼ ਦੇ ਅੰਦਰ ਸਗੋਂ ਦੁਨੀਆਂ ਭਰ ਵਿੱਚ ਆਪਣੀ ਛਾਪ ਛੱਡ ਰਿਹਾ ਹੈ। ਬਿਊਰੋ ਰਿਪੋਰਟ ਨਾਲ ਮੈਂ ਸਰਬਜੀਤ ਕੌਰ, ਆਕਾਸ਼ਵਾਣੀ ਖਬਰਾਂ, ਜਲੰਧਰ।
0: ਪੰਜਾਬ ਸਰਕਾਰ ਨੇ ਵਪਾਰੀਆਂ, ਦੁਕਾਨਦਾਰਾਂ ਤੇ ਕਾਰੋਬਾਰੀ ਮਾਲਕਾਂ ਦੀਆਂ ਚਿੰਤਾਵਾਂ ਨੂੰ ਗੱਲਬਾਤ ਤੇ ਜਵਾਬਦੇਹ ਸ਼ਾਸਨ ਰਾਹੀਂ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਜਲੰਧਰ 'ਚ ਪੰਜਾਬ ਰਾਜ ਵਪਾਰ ਕਮਿਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਕਿਹਾ ਕਿ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਵੀ ਤੁਰੰਤ ਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਏਗਾ। ਸ੍ਰੀ ਮਾਨ ਦੇ ਨਾਲ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸਨ, ਜਿਨ੍ਹਾਂ ਨੇ ਛੋਟੇ ਵਪਾਰੀਆਂ ਨੂੰ ਅਰਥਚਾਰੇ ਦੀ ਰੀੜ੍ਹ ਦੱਸਿਆ। ਦੋਵਾਂ ਆਗੂਆਂ ਨੇ ਜਲੰਧਰ ਦੇ ਇੱਕ ਸਕੂਲ ਗਰਾਊਂਡ 'ਚ ਭਗਵਾਨ ਪਰਸ਼ੂਰਾਮ ਜਯੰਤੀ ਦੇ ਰਾਜ ਪੱਧਰੀ ਜਸ਼ਨ ਵਿੱਚ ਹਿੱਸਾ ਲਿਆ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ 'ਚ ਹੋਈਆਂ ਚੋਣਾਂ ਅਤੇ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ 'ਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ ਅਤੇ ਉਹਨਾਂ ਦੇ ਨਤੀਜੇ ਐਲਾਨ ਦਿੱਤੇ ਗਏ ਨੇ। ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸੀਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਅਤੇ 7 ਆਮ ਆਦਮੀ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ। ਦੀਨਾਨਗਰ ਮਿਊਂਸੀਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ, 6 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਨੇ ਜਿੱਤੀ ਹੈ। ਇਸ ਦੇ ਵਾਰਡ ਨੰਬਰ 6 'ਚ ਈਵੀਐਮ ਮਸ਼ੀਨ ਖਰਾਬ ਹੋਣ ਕਾਰਨ 15 ਜੂਨ ਨੂੰ ਦੁਬਾਰਾ ਵੋਟਾਂ ਪੈਣਗੀਆਂ। ਕਾਦੀਆਂ 'ਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ ਅਤੇ 1 ਬੀਜੇਪੀ ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ। ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਮਿਊਂਸੀਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ, 2 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ 'ਤੇ ਦਸਤਖਤ ਕੀਤੇ ਜਾਣ ਦੀ ਉਮੀਦ ਜ਼ਾਹਰ ਕੀਤੀ ਹੈ। ਇਸ ਤੋਂ ਬਾਅਦ ਹਰਮੁਸ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਸ੍ਰੀ ਟਰੰਪ ਨੇ ਇਹ ਐਲਾਨ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੀਤਾ ਹੈ। ਉਧਰ ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਵਾਗਈ ਨੇ ਕਿਹਾ ਕਿ ਇੱਕ ਸਮਝੌਤੇ 'ਤੇ ਤੁਰੰਤ ਦਸਤਖਤ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਹੈ। ਇਹ ਸਮਝੌਤਾ ਅੱਜ ਨਹੀਂ ਹੋਵੇਗਾ ਪਰ ਆਉਣ ਵਾਲੇ ਦਿਨਾਂ 'ਚ ਸੰਭਵ ਹੋ ਸਕਦਾ ਹੈ। ਭਾਰਤ ਨੇ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ 3 ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਭਾਰਤ ਨੇ 22 ਓਵਰਾਂ ਅਤੇ 5 ਗੇਂਦਾਂ ਵਿੱਚ 195 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ। ਸ਼ੁਭਮਨ ਗਿੱਲ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਦੂਜਾ ਇੱਕ ਰੋਜ਼ਾ ਮੈਚ 17 ਜੂਨ ਨੂੰ ਲਖਨਊ 'ਚ ਖੇਡਿਆ ਜਾਵੇਗਾ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਨਾਲ ਹੋਵੇਗਾ। ਇਹ ਗਰੁੱਪ ਏ ਮੈਚ ਬਰਮਿੰਘਮ ਦੇ ਐਸ ਵੈਸਟਰਨ ਵਿਖੇ ਭਾਰਤੀ ਸਮੇਂ ਮੁਤਾਬਕ ਸ਼ਾਮੀ 7 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟ ਦਾ ਉਦਘਾਟਨ ਕਰਨਗੇ। ਇਸਰੋ ਮੁਖੀ ਵੀ ਨਾਰਾਇਣਨ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ 'ਤੇ 200 ਦਿਨਾਂ ਲਈ ਕੰਮ ਕਰਨ 'ਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ। ਭਾਰਤ ਨੇ ਧਰਮਸ਼ਾਲਾ 'ਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਰਾਸ਼ਟਰ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਟੂਡੀਓ ਘੜੀ ਤੇ ਸਮਾਂ 8:42 ਔਰ 27 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਹੁਣ ਜ਼ਰਾ ਆਪਣੇ ਰੇਡੀਓ ਸੈੱਟ ਦੀ ਆਵਾਜ਼ ਥੋੜ੍ਹੀ ਜਿਹੀ ਚੱਕ ਦਿਓ ਕਿਉਂਕਿ ਪੈਣ ਲੱਗਾ ਜਨਾਬ ਰੋਲਾ ਰੱਪਾ ਅਤੇ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ ਅੱਡੀ ਟੱਪਾ। ਸੋ ਬੈਕ ਟੂ ਬੈਕ ਪੰਜਾਬੀ ਗੀਤਾਂ ਦਾ ਆਨੰਦ ਤੁਸੀਂ ਮਾਣੋਗੇ ਠੀਕ 9 ਵਜੇ ਤੱਕ, ਔਰ 9 ਵਜੇ ਆਗਾਜ਼ ਹੋਏਗਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਉਹ ਪ੍ਰੋਗਰਾਮ ਜਿੱਥੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ ਦੀ ਬੁੱਕਲ ਦੇ ਵਿੱਚੋਂ ਯਾਦਾਂ, ਕਹਾਣੀਆਂ, ਕਿੱਸੇ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਹੋ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ ਤੁਹਾਨੂੰ ਪਸੰਦ ਹੈ, ਤੁਸੀਂ ਗਾ ਲੈਂਦੇ ਹੋ, ਤਾਂ ਆਪਣੀ ਆਵਾਜ਼ ਸਾਨੂੰ ਤੁਸੀਂ ਭੇਜ ਸਕਦੇ ਹੋ। 30 ਤੋਂ ਲੈ ਕੇ 40 ਸੈਕਿੰਡ ਦੇ ਵਿੱਚ ਤੁਸੀਂ ਆਪਣੀ ਖੂਬਸੂਰਤ ਕਵਿਤਾ ਜਿਹੜੀ ਆ ਸਾਨੂੰ ਬੋਲ ਕੇ ਭੇਜ ਸਕਦੇ ਹੋ। ਜੇਕਰ ਤੁਹਾਡੇ ਕੋਲ ਕੋਈ ਬੁਝਾਰਤ ਹੈ ਉਹ ਵੀ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਹਸਾਉਣ ਦੀ ਕਲਾ ਜਾਣਦੇ ਹੋ, ਗੁਦਗੁਦਾਉਣ ਦੀ ਕਲਾ ਜਾਣਦੇ ਹੋ, ਤੁਹਾਡੇ ਕੋਲ ਕੋਈ ਚੁਟਕਲਾ ਹੈ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਇਸ ਪਲੇਟਫਾਰਮ 'ਤੇ ਸ਼ੇਅਰ ਕੀਤਾ ਜਾ ਸਕਦਾ ਹੈ, ਉਹ ਤੁਸੀਂ ਭੇਜ ਸਕਦੇ ਹੋ ਤਾਂ ਜੋ ਅਸੀਂ ਤੁਹਾਡੇ ਉਸ ਚੁਟਕਲੇ ਦੇ ਉੱਪਰ ਹੱਸ ਲਈਏ ਅਤੇ ਦੋਸਤਾਂ ਨੂੰ ਹਸਾ ਦਈਏ, ਤੁਹਾਡੀ ਉਸ ਬੁਝਾਰਤ ਨੂੰ ਅਸੀਂ ਵੀ ਬੁੱਝ ਲਈਏ, ਤੁਹਾਡੇ ਦਿਲ ਦੀ ਗੱਲ ਜਿਹੜੀ ਆ ਉਹ ਬਾਕੀ ਸਰੋਤੇ ਬੁੱਝ ਲੈਣ। ਸੋ 9855-10-10-27 ਠੀਕ 9 ਵਜੇ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਗਾ ਸਕਦੇ ਹੋ। ਪੰਜਾਬੀ ਵਿਰਸੇ ਨਾਲ ਸੰਬੰਧਿਤ ਤੁਹਾਡੇ ਕੋਲ ਕੋਈ ਖਾਸ ਜਾਣਕਾਰੀ ਹੈ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। ਫਿਲਹਾਲ ਚੱਲਦੇ ਹਾਂ ਬੈਕ ਟੂ ਬੈਕ ਮਿਊਜ਼ੀਕਲ ਸਫ਼ਰ ਪ੍ਰੋਗਰਾਮ ਅੱਡੀ ਟੱਪਾ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ, ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ 9 ਵਜੇ ਠੀਕ ਦਿਲ ਆਪਣਾ ਪੰਜਾਬੀ ਪ੍ਰੋਗਰਾਮ 'ਚ।

मीका कहे मसानी वाला नचदा कर मा।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਬੱਲੀ ਗੱਲਬਾਤ ਅਤੇ ਇੰਡੀਆ ਇਨਵੇਟਸ ਦਾ ਉਦਘਾਟਨ ਕਰਨਗੇ। ਇਸਰੋ ਮੁਖੀ ਵੀ ਨਾਰਾਇਣ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਵਿੱਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਈਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹੋਰਮੁਜ਼ ਪੰਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਹੈ। ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। ਉਹ 30 ਜੂਨ ਨੂੰ ਆਪਣਾ ਅਹੁਦਾ ਸੰਭਾਲਣਗੇ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਨਾਲ ਮੁਕੰਮਲ। ਉਹਨਾਂ ਦੇ ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀ ਬਦਲੀਆਂ ਕਰ ਦਿੱਤੀਆਂ ਨੇ। ਪੰਜਾਬ ਪੁਲਿਸ ਦੇ ਗੈਂਗਸਟਰ ਵਿਰੋਧੀ ਕਾਰਜ ਬਲ ਨੇ 2 ਵਿਅਕਤੀਆਂ ਨੂੰ 2 ਪਿਸਤੌਲਾਂ ਅਤੇ 5 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਨਾਲ ਪਿਆਰ ਦੀ ਤੱਕਿਆ ਕਰ, ਨਾਲ ਪਿਆਰ ਦੀ ਤੱਕਿਆ ਕਰ, ਐਵੇਂ ਸਾੜ ਨਾ ਫੱਕਿਆ ਕਰ। ਸਿਰ ਦੇ ਉੱਤੇ ਸੋਚਾਂ ਦਾ ਬਹੁਤਾ ਭਾਰ ਨਾ ਚੱਕਿਆ ਕਰ। ਸੱਜਣ ਸੱਜਣ ਹੁੰਦੇ ਨੇ, ਸੱਜਣਾ ਤੋਂ ਨਾ ਆਕਿਆ ਕਰ। ਨਜ਼ਰ ਨਾ ਤੈਨੂੰ ਲੱਗ ਜਾਵੇ, ਨਜ਼ਰ ਨਾ ਤੈਨੂੰ ਲੱਗ ਜਾਵੇ, ਆਪਣਾ ਮੁਖੜਾ ਟਕਿਆ ਕਰ। ਨਾਲ ਪਿਆਰ ਦੇ ਤੱਕਿਆ ਕਰ, ਐਵੇਂ ਨਾ ਸਾੜ ਨਾ ਫੱਕਿਆ ਕਰ। ਜੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। 102.7 FM ਰੇਨਬੋ, 103.6 ਮੈਗਾਹਰਟਸ ਔਰ ਨਾਲ ਦੀ ਨਾਲ ਨਿਊਜ਼ ਜ਼ੋਨ AIR ਐਪ ਵਾਲੇ ਦੋਸਤਾਂ ਨੂੰ ਇੱਕ ਵਾਰੀ ਫੇਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸੰਡੇ ਵਾਲੀ ਗੁੱਡ ਵਾਲੀ ਮਾਰਨਿੰਗ ਜੀ। ਸਟੂਡੀਓ ਘੜੀ ਤੇ ਸਮਾਂ 9:05 ਔਰ 4 ਸੈਕਿੰਡ ਹੋ ਚੁੱਕੇ ਨੇ। ਇਹ ਪ੍ਰੋਗਰਾਮ ਆਗਾਜ਼ ਹੋ ਚੁੱਕਿਆ ਹੈ ਦਿਲ ਆਪਣਾ ਪੰਜਾਬੀ ਦਾ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਲੈ ਕੇ ਤੁਹਾਡਾ ਦੋਸਤ RJ ਲਲਿਤ ਸੋਨੀ ਇੱਕ ਵਾਰੀ ਫੇਰ ਤੋਂ ਹਾਜ਼ਰ ਹੋ ਚੁੱਕਿਆ ਜਨਾਬ। ਪ੍ਰੋਗਰਾਮ ਦਿਲ ਆਪਣਾ ਪੰਜਾਬੀ ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰਦੇ ਹੋ ਔਰ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਸੀਂ ਸਵਾਗਤ ਕਰਦੇ ਹਾਂ। ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਸ਼ਾਇਰੀ ਤੁਹਾਨੂੰ ਬੇਹੱਦ ਪਸੰਦ ਹੈ, ਤੁਹਾਨੂੰ ਚੰਗੀ ਲੱਗਦੀ ਹੈ ਔਰ ਤੁਸੀਂ ਖੁਦ ਵੀ ਲਿਖਦੇ ਹੋ, ਖੁਦ ਵੀ ਗਾਉਂਦੇ ਹੋ ਜਾਂ ਫਿਰ ਤੁਹਾਡੇ ਕੋਲ ਕੋਈ ਚੁਟਕਲਾ ਜਾਂ ਬੁਝਾਰਤ ਹੈ ਜਾਂ ਫਿਰ ਤੁਹਾਨੂੰ ਤੁਹਾਡੇ ਕੋਲ ਤੁਹਾਡੇ ਲਾਗੇ ਕੋਈ ਇਹੋ ਜਿਹੀ ਥਾਂ ਹੈ, ਇਹੋ ਜਿਹੀ ਜਗ੍ਹਾ ਹੈ ਕੋਈ ਜਿਹਦਾ

0: ਖਾਸ ਇਤਿਹਾਸ ਹੋਵੇ ਜਿਹਦੇ ਬਾਰੇ ਤੁਹਾਨੂੰ ਲੱਗਦਾ ਹੋਵੇ ਕਿ ਇਹ ਇਨਫੋਰਮੇਸ਼ਨ ਜਿਹੜੀ ਹੈ ਉਹ ਬਾਕੀ ਸਰੋਤਿਆਂ ਦੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੀਦੀ ਹੈ। ਅਤੇ ਤੁਸੀਂ 9855 10 10 27 'ਤੇ ਸਾਨੂੰ ਮੈਸੇਜ ਭੇਜ ਕੇ ਉਹ ਜਾਣਕਾਰੀ ਸ਼ੇਅਰ ਕਰ ਸਕਦੇ ਹੋ। ਸੋ ਦੋਸਤਾਂ ਨੂੰ ਬੇਨਤੀ ਹੈ ਕਿ ਬਹੁਤ ਸਾਰੇ ਦੋਸਤ ਸਿਰਫ ਪ੍ਰੋਗਰਾਮ ਦੀ ਤਾਰੀਫ ਕਰਦੇ ਨੇ ਜਾਂ ਫਿਰ ਗੁੱਡ ਮਾਰਨਿੰਗ ਜਾਂ ਹਾਏ ਹੈਲੋ ਦੇ ਮੈਸੇਜ ਕਰਦੇ ਨੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਜਨਾਬ ਕੁਝ ਨਾ ਕੁਝ ਨਵਾਂ ਸਾਨੂੰ ਭੇਜੋ, ਕੁਝ ਨਾ ਕੁਝ ਆਪਣੀਆਂ ਯਾਦਾਂ ਦੇ ਝਰੋਖੇ ਦੇ ਵਿੱਚੋਂ, ਆਪਣੀਆਂ ਯਾਦਾਂ ਦੇ ਉਸ ਪਿਟਾਰੇ ਦੇ ਵਿੱਚੋਂ ਕੋਈ ਨਾ ਕੋਈ ਗੱਲਬਾਤ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਜਿਹੜੀ ਸਾਨੂੰ ਜਾਂ ਸਾਡੇ ਸਰੋਤਿਆਂ ਵਾਲਿਆਂ ਨੂੰ ਕੋਈ ਸਰੋਤਿਆਂ ਨੂੰ ਕੋਈ ਸੇਧ ਦੇ ਕੇ ਜਾਵੇ। ਸੋ ਇਸ ਤੋਂ ਇਲਾਵਾ ਅਸੀਂ ਅੱਜ ਵਰਲਡ ਬਲੱਡ ਡੋਨਰ ਡੇ ਮਨਾ ਰਹੇ ਹਾਂ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀ ਵਾਰ ਜਿਹੜਾ ਆ ਬਲੱਡ ਡੋਨੇਟ ਕਰ ਚੁੱਕੇ ਹੋ, ਤੁਸੀਂ ਸਾਨੂੰ ਇਹ ਵੀ ਦੱਸ ਸਕਦੇ ਹੋ। ਔਰ ਤੁਹਾਡੇ ਵੱਲੋਂ ਬਲੱਡ ਡੋਨੇਟ ਕਰਨ ਦੇ ਮੌਕੇ 'ਤੇ ਤੁਹਾਨੂੰ ਕਿਵੇਂ ਦਾ ਲੱਗਾ ਜਦੋਂ ਤੁਸੀਂ ਪਹਿਲੀ ਵਾਰ ਬਲੱਡ ਡੋਨੇਟ ਕੀਤਾ ਜਾਂ ਤੁਸੀਂ ਕਿਸੇ ਕੋਲੋਂ ਬਲੱਡ ਲਿਆ। ਸੋ ਬਾਕੀ ਇਹ ਉਹ ਖੁਸ਼ੀ ਹੈਗੀ ਹੈ ਜਦੋਂ ਅਸੀਂ ਦੂਜਿਆਂ ਦੇ ਲਈ ਕੁਝ ਬਿਹਤਰੀ ਕਰਦੇ ਹਾਂ, ਦੂਜਿਆਂ ਦੇ ਲਈ ਕੁਝ ਬਿਹਤਰੀਨ ਕਰਦੇ ਹਾਂ ਔਰ ਸਮਾਜ ਦੇ ਵਿੱਚ ਕੁਝ ਚੰਗਾ ਕਰਦੇ ਹਾਂ। ਔਰ ਤੁਸੀਂ ਵੀ ਸਮਾਜ ਦੇ ਵਿੱਚ ਇਸ ਚੰਗੀ ਚੀਜ਼ ਦੀ ਸ਼ੁਰੂਆਤ ਕਰ ਚੁੱਕੇ ਹੋ ਜਾਂ ਫਿਰ ਇਸ ਸੋਚ ਦੇ ਧਾਰਨੀ ਹੋ, ਤਾਂ ਤੁਸੀਂ ਆਪਣੀ ਉਹ ਯਾਦ, ਆਪਣੀ ਉਹ ਗੱਲਬਾਤ ਸਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈ। ਸੋ ਫਿਲਹਾਲ ਚੱਲਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਮੈਸੇਜਸ ਵੱਲ। ਔਰ ਸਭ ਤੋਂ ਪਹਿਲਾਂ ਮੈਂ ਇੱਕ ਬੁਝਾਰਤ ਤੁਹਾਨੂੰ ਪਾਉਣ ਜਾ ਰਿਹਾ ਕਿ ਪਿੰਡ ਦੇ ਹਰ ਘਰ ਦਾ ਸ਼ਿੰਗਾਰ ਚਾਹੇ ਅੰਦਰ ਰੱਖੋ ਚਾਹੇ ਬਾਹਰ, ਘਰ ਇਸ ਤੋਂ ਨਾ ਕੋਈ ਵਾਂਝਾ, ਕਿਸੇ ਕੋਲ ਦੋ ਕਿਸੇ ਕੋਲ ਚਾਰ। ਸੋ ਇਸ ਬੁਝਾਰਤ ਦਾ ਜਵਾਬ ਤੁਸੀਂ ਦੇ ਸਕਦੇ ਹੋ 9855 10 10 27 'ਤੇ। ਔਰ ਫਿਲਹਾਲ ਸਾਡੇ ਤੱਕ ਕੁਝ ਮੈਸੇਜਸ ਪਹੁੰਚ ਚੁੱਕੇ ਹੋਏ ਨੇ, ਇੱਕ ਇੱਕ ਕਰਕੇ ਉਹਨਾਂ ਮੈਸੇਜਸ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਜੀ। ਸਾਡੇ ਤੱਕ ਮੈਸੇਜ ਪਹੁੰਚਿਆ ਹੈ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜਨਾਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਾ ਇਹ ਕਹਿ ਰਹੇ ਨੇ ਕਿ ਨਾ ਤਾਂ ਵਕਤ ਬਦਲਿਆ ਹੈ ਨਾ ਹੀ ਜਿਹੜਾ ਆ ਜ਼ਮਾਨਾ ਬਦਲਿਆ ਹੈ, ਪਰ ਕਹਿੰਦੇ ਨੇ ਕਿ ਜਦੋਂ ਸਮਾਂ ਆਉਂਦਾ ਆ ਉਦੋਂ ਹਰ ਇੱਕ ਚੀਜ਼ ਜਿਹੜੀ ਆ ਉਹ ਆਪਣੇ ਆਪ ਹੀ ਬਦਲ ਜਾਂਦੀ ਹੈ। ਕਹਿੰਦੇ ਨੇ ਕਿ ਇਨਸਾਨ ਜਿਹੜਾ ਆ ਦਰਦ ਦੇ ਵਿੱਚ ਹਮੇਸ਼ਾ ਇਕੱਲਾ ਹੁੰਦਾ ਔਰ ਖੁਸ਼ੀਆਂ ਦੇ ਵਿੱਚ ਜਦੋਂ ਆ ਸਾਰਾ ਜ਼ਮਾਨਾ ਉਹਦੇ ਨਾਲ ਹੁੰਦਾ ਹੈ। ਜ਼ਿੰਦਗੀ ਦੀ ਇਹੋ ਹਕੀਕਤ ਹੈ ਕਿ ਹਾਸਾ ਸਭ ਦਾ ਅਤੇ ਰੋਣਾ ਇਕੱਲਿਆਂ ਦਾ। ਸੋ ਬਾਕੀ ਕਹਿੰਦੇ ਨੇ ਕਿ ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਿਕੇਂਦੀ ਪਾ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਮਿੱਤਰਾ। ਸੋ ਹੱਸਦੇ ਹੋਏ ਕਰਾਉਂਦੇ ਹੋਏ ਜਿਹੜਾ ਆ ਖੁਸ਼ੀ ਦੇ ਨਾਲ ਜ਼ਿੰਦਗੀ 'ਚ ਆਉਣ ਵਾਲੇ ਜਿਹੜੇ ਆ ਮੁਸੀਬਤਾਂ ਮੁਸ਼ਕਲਾਂ ਆ ਉਹਨਾਂ ਦਾ ਜੇਕਰ ਤੁਸੀਂ ਸਾਹਮਣਾ ਕਰਦੇ ਹੋ ਤਾਂ ਜ਼ਿੰਦਗੀ ਆਪਣੇ ਆਪ ਹੀ ਬਿਹਤਰੀਨ ਲੱਗਦੀ ਹੈ। ਔਰ ਫਿਲਹਾਲ ਮੈਂ ਇੱਕ ਡਾਇਲੋਗ ਤੁਹਾਨੂੰ ਸੁਣਾਉਣ ਜਾ ਰਿਹਾ ਔਰ ਤੁਸੀਂ ਮੈਨੂੰ ਦੱਸਣਾ ਕਿ ਇਹ ਡਾਇਲੋਗ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ ਔਰ ਕਿਹਨਾਂ ਕਿਹਨਾਂ ਕਲਾਕਾਰਾਂ ਦੀਆਂ ਤੁਸੀਂ ਇਸ ਡਾਇਲੋਗ ਦੇ ਵਿੱਚੋਂ ਆਵਾਜ਼ਾਂ ਜਿਹੜੀਆਂ ਸੁਣ ਪਾ ਰਹੇ ਹੋ ਔਰ ਇਸ ਮੂਵੀ ਦਾ ਨਾਮ ਮੈਨੂੰ ਤੁਸੀਂ ਜ਼ਰੂਰ ਦੱਸਣਾ। ਮੈਂ ਪਲੇ ਕਰਨ ਜਾ ਰਿਹਾ ਇਹ ਡਾਇਲੋਗ।
1: ਹਲੋ ਮਾਤਾ ਰੋਟੀ, ਮੇਰੇ ਵਾਰੀ ਮਟਰ ਪਨੀਰ ਮੱਕ ਗਿਆ ਸੀ। ਓਹੋ ਹੋ ਰਹਿਣ ਮੰਮੀ, ਬਹੁਤ ਮਿਰਚਾਂ,
2: ਇੰਨੀ ਕੌੜੀ ਜ਼ੁਬਾਨ ਤੇ ਵੀ ਲੜਦੀ ਹੈ।
1: ਗੱਲ ਸੁਣੋ ਮੇਰੀ, ਐਤਕੀ ਨਾ ਗੰਨੇ ਨਾ ਬੀਜਿਓ, 5-7 ਕਿੱਲੇ ਮਿਰਚਾਂ ਬੀਜ ਦੋ ਹਰੀਆਂ।
2: ਕਿਉਂ?
1: ਜਿਸ ਹਿਸਾਬ ਨਾਲ ਇਹ ਸਬਜ਼ੀ 'ਚ ਪਾਉਂਦੀ ਆ, ਇਸ ਹਿਸਾਬ ਨਾਲ ਮੁੱਲ ਖਰੀਦੇ ਤੇ ਨੰਗ ਹੋ ਜਾਗੇ। ਨਹੀਂ, ਤੇਰੇ ਦਾ ਕੁਛ ਲੱਗ ਥੱਲੇ ਨਹੀਂ ਆਉਂਦਾ। ਕਿੱਥੇ ਮਿਰਚਾਂ? ਚੰਗੀ ਭਲੀ ਦਾ ਭਾਜੀ ਆ।
2: ਬਈ ਜੇ ਮਿਰਚਾਂ ਜ਼ਿਆਦਾ ਨੇ ਤਾਂ 2 ਚਮਚੇ ਘਿਓ ਦੇ ਪਾ ਲੈ, ਨਾਲੇ ਤਗੜੀ ਹੋ ਜਾਏਗੀ। ਆ ਬਾਪੂ ਪਹਿਲਾ ਬੰਦਾ ਦੇਖਿਆ ਮੈਂ ਜਿਹੜਾ ਆਪਣੇ ਦੁਸ਼ਮਣ ਨੂੰ ਵੀ ਤਗੜਾ ਹੋਣ ਵਾਸਤੇ ਸਲਾਹ ਦੇ ਰਿਹਾ।
1: ਨਾ ਤੇਰਾ ਵਿੱਚ ਬੋਲਣਾ ਜ਼ਰੂਰੀ ਹੈ? ਸਾਡੀਆਂ ਸ਼ਕਲਾਂ ਦੇਖੀ ਜਾਂਦੇ ਜਾ ਕੇ ਆਪਦੀ ਖੇਤੀਬਾੜੀ ਸੰਭਾਲ ਲਾ।
2: ਮੈਂ ਤਾਂ ਅੱਜ ਵਗ ਜਾਣਾ, ਤੂੰ ਚੱਲ ਮੇਰੇ ਨਾਲ, ਬੈਠੀ ਇੱਥੇ ਪਸਰੀ।
1: ਆਪਦੇ ਪਿਓ ਨੂੰ ਕਹਿ ਭਾਂਡੇ ਅੱਡ ਕਰ ਦੇ, ਫੇਰ ਤੋਰੂ ਮੈਂ ਕੁੜੀ।
2: ਬੇਬੇ ਜੇ ਇਹੀ ਗੱਲ ਮੈਂ ਤੇਰੇ ਮੁੰਡੇ ਨੂੰ ਕਹਾਂ ਫੇਰ
1: ਤੇ ਮੇਰੇ ਵੱਲੋਂ ਸਵੇਰੇ ਵੱਖ ਕਰ ਲੈ, ਮੈਨੂੰ ਕੀ ਆ?
2: ਮੈਂ ਵੀ ਮਿੱਠੂ ਨੂੰ ਕਹੂੰਗਾ, ਬਾਕੀ ਚਾਹੇ ਸਾਰੇ ਭਾਂਡੇ ਲੈ ਲੈ, ਪਰ ਆਪ ਨੂੰ
0: ਜੀ। ਦੋਸਤੋ ਦੱਸਣਾ ਹੈ ਤੁਸੀਂ ਵੀ ਇਹ ਜਿਹੜਾ ਡਾਇਲੋਗ ਹੈ ਉਹ ਕਿਹੜੀ ਮੂਵੀ ਦੇ ਵਿੱਚੋਂ ਲਿਆ ਗਿਆ ਔਰ ਕਿਹਨਾਂ ਕਲਾਕਾਰਾਂ ਦੀ ਤੁਸੀਂ ਆਵਾਜ਼ ਸੁਣੀ ਹੈ। ਬਾਕੀ ਰਿਸ਼ਤਿਆਂ ਦੇ ਤਾਣੇ ਬਾਣੇ ਨੂੰ, ਰਿਸ਼ਤਿਆਂ ਦੇ ਜਿਹੜੀ ਆ ਇਹ ਨੋਕ ਝੋਂਕ ਨੂੰ ਬਿਆਨ ਕਰਦਾ ਹੋਇਆ ਇਹ ਡਾਇਲੋਗ ਤੁਸੀਂ ਸੁਣਿਆ। ਸੋ ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਜੇਕਰ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਨਜ਼ਮ ਸ਼ਾਇਰੀ ਤੁਹਾਨੂੰ ਬੇਹੱਦ ਪਸੰਦ ਹੈ ਤਾਂ ਤੁਸੀਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਵੀ ਅੱਜ ਅਸੀਂ ਬਲੱਡ

ਡੋਨਰ ਡੇ ਮਨਾ ਰਹੇ ਹਾਂ, ਵਰਲਡ ਬਲੱਡ ਡੋਨਰ ਡੇ ਮਨਾ ਰਹੇ ਹਾਂ, ਔਰ ਇਸ ਦਿਨ ਦੀ ਖਾਸ ਮਹੱਤਤਾ ਦੇ ਬਾਰੇ ਅੱਜ ਅਸੀਂ ਆਪਣੇ ਐਕਸਪਰਟ ਦੇ ਨਾਲ ਵੀ ਗੱਲਬਾਤ ਕੀਤੀ, ਔਰ ਤੁਹਾਨੂੰ ਵੀ ਜ਼ਰੂਰ ਇਸ ਬਾਰੇ ਜਾਗਰੂਕਤਾ ਮਿਲੀ ਹੋਏਗੀ, ਤੁਸੀਂ ਵੀ ਜ਼ਰੂਰ ਜਾਗਰੂਕ ਹੋਏ ਹੋਵੋਗੇ ਕਿ ਕਿਵੇਂ ਅਸੀਂ ਆਪਣੇ ਖੂਨ ਦੀਆਂ ਕੁਝ ਬੂੰਦਾਂ ਦੇ ਨਾਲ ਕਿਸੇ ਦੀ ਜ਼ਿੰਦਗੀ ਜਿਹੜੀ ਆ ਅਸੀਂ ਬਚਾ ਸਕਦੇ ਹਾਂ। ਸੋ ਬਹੁਤ ਸਾਰੀਆਂ ਸਮਾਜ ਦੇ ਵਿੱਚ ਇਹੋ ਜਿਹੀਆਂ ਉਦਾਹਰਨਾਂ ਨੇ, ਬਹੁਤ ਸਾਰੇ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਜਿਹੜਾ ਆ ਸਮਾਜ ਦੇ ਲਈ, ਲੋਕਾਂ ਦੀ ਬਿਹਤਰੀ ਦੇ ਲਈ ਬਹੁਤ ਕੁਛ ਕਰ ਰਹੇ ਨੇ ਜਾਂ ਬਹੁਤ ਕੁਛ ਕਰ ਚੁੱਕੇ ਨੇ। ਕਿਉਂਕਿ ਅਸੀਂ ਆਏ ਦਿਨ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਦੋਂ ਰੋਡ ਐਕਸੀਡੈਂਟ ਹੋ ਜਾਂਦੇ ਨੇ, ਸਮੇਂ 'ਤੇ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਸ ਐਕਸੀਡੈਂਟ ਦੇ ਵਿੱਚ ਜਿਹੜਾ ਆ ਪੀੜਿਤ ਵਿਅਕਤੀ ਹੁੰਦਾ ਹੈ, ਬਹੁਤ ਜ਼ਿਆਦਾ ਬਲੱਡ ਜਿਹੜਾ ਉਹਦਾ ਆ ਵਹਿ ਤੁਰ ਜਾਂਦਾ ਹੈ, ਅਤੇ ਉਸ ਵਕਤ ਜਿਹੜੀ ਆ ਖੂਨ ਦੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜ਼ਰੂਰਤ ਹੁੰਦੀ ਹੈ। ਵੀ ਕਈ ਜਿਹੜੇ ਨੇ ਉਸ ਵਕਤ ਇਸ ਮੌਕੇ ਨੂੰ ਜਿਹੜਾ ਆ ਵਪਾਰ ਦੇ ਤੌਰ 'ਤੇ ਦੇਖਦੇ ਨੇ, ਔਰ ਲੋਕਾਂ ਕੋਲੋਂ ਜਾਂ ਦੋਸਤਾਂ ਕੋਲੋਂ ਬਹੁਤ ਮਹਿੰਗੇ ਮੁੱਲ 'ਤੇ ਜਿਹੜਾ ਆ ਉਹ ਬਲੱਡ ਦੀ ਜਿਹੜੀ ਆ ਸਪਲਾਈ ਕਰਦੇ ਨੇ। ਉਹਦੇ ਬਾਰੇ ਸਾਡੇ ਐਕਸਪਰਟ ਨੇ ਵੀ ਦੱਸਿਆ ਵੀ ਇਹਦੇ ਬਾਬਤ ਵੀ ਉਹਨਾਂ ਨੇ ਜਿਹੜਾ ਆ ਉਹ ਗੱਲਬਾਤ ਕਰ ਰਹੇ ਨੇ, ਔਰ ਰਾਜ ਸਭਾ ਦੇ ਵਿੱਚ ਵੀ ਇਸ ਬਾਰੇ ਜਿਹੜਾ ਇੱਕ ਨੋਟਿਸ ਜਿਹੜੇ ਕਹਿ ਰਹੇ ਨੇ ਹੀ ਭੇਜਿਆ ਹੋਇਆ ਕਿ ਤਾਂ ਜੋ ਜਿਹੜਾ ਆ ਇਸ ਚੀਜ਼ ਦੇ ਉੱਪਰ ਠੱਲ ਪਾਈ ਜਾ ਸਕੇ, ਕਿਉਂਕਿ ਜ਼ਿੰਦਗੀ ਜਿਹੜੀ ਆ ਬਹੁਤ ਕੀਮਤੀ ਹੈ, ਇਨਸਾਨ ਦੀ ਜ਼ਿੰਦਗੀ ਤੋਂ ਉੱਪਰ ਹੋਰ ਕੁਝ ਵੀ ਨਹੀਂ ਹੈ। ਸੋ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਜੱਦੋ ਜਹਿਦ ਕਰਨ ਵਾਲੇ ਲੋਕਾਂ ਨੂੰ ਸਲਾਮ ਕਰਦੇ ਹਾਂ, ਉਹਨਾਂ ਦੀ ਸੋਚ ਨੂੰ ਜਿਹੜਾ ਆ ਸਲੂਟ ਕਰਦੇ ਹਾਂ। ਔਰ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਤੁਹਾਡੇ ਵੱਲੋਂ ਭੇਜੇ ਹੋਏ ਮੈਸੇਜ, ਤੁਹਾਡੇ ਵੱਲੋਂ ਭੇਜੇ ਹੋਏ ਜਿਹੜੇ ਚੁਟਕਲੇ, ਤੁਹਾਡੇ ਵੱਲੋਂ ਭੇਜੇ ਹੋਏ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਆਵਾਜ਼ਾਂ ਅਸੀਂ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਵਾਂਗੇ। ਤਦ ਤੱਕ ਲਈ ਸੁਣਦੇ ਹਾਂ ਪ੍ਰਭ ਗਿੱਲ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇੱਕ ਗੀਤ।

0: प्यार ए मोहब्बत ए सत्कार इसी तरह ही बनया रहे और इसी तरह ही थोड़े ये मोहब्बत भरे प्यारे प्यारे मैसेजेस साढ़े तक पहुँचते हैं, थोड़ी आवाज़ा साढ़े तक पहुँच दिया ने। 102.7 FM रेनबो, 103.6 मेगाहर्ट्ज़ और नाल दी नाल न्यू जोन AIR ऐप ते तुसी प्रोग्राम दिल अपना पंजाबी दा आनंद माण रहे हो अपने दोस्त ललित दे नाल और प्रोग्राम दिल अपना पंजाबी दे विच तुसी भी शिरकत कर सकते हो जिवें साढ़े बाकी दोस्त जिहड़े ने शिरकत कर रहे ने। चंगा लिखते हो, चंगा गाने हो या फिर किसी का लिखा गीत कविता नज़म शायरी पोएट्री थोनों पसंद है तो उस दिया चंद लाइना बोल के गा के लिख के सानू भेज सकते हो। और इस तो इलावा थोड़े कोल पंजाबी विरसे दे नाल संबंधित, पंजाबी सभ्याचार नाल संबंधित, पंजाब दे इतिहास नाल संबंधित कोई खास जानकारी है तो तुसीं उस जानकारी नूं साडे नाल सांझा कर सकते हो ते असीं ओ थोड़ी जानकारी बाकी दोस्तां दे नाल जरूर सांझा करांगे। सो बाकी जिवें मैं दस्सिया वी अज असीं वर्ल्ड ब्लड डोनर डे मना रहे हां। सो तुसीं जेकर कदे जिंदगी दे विच खून दान कीता है तां ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਕਿ ਪਹਿਲੀ ਵਾਰ ਤੁਸੀਂ ਕਦੋਂ ਖੂਨਦਾਨ ਕੀਤਾ ਸੀ ਅਤੇ ਜਿਹੜੇ ਦੋਸਤ ਖੂਨਦਾਨ ਕਰਨ ਤੋਂ ਗੁਰੇਜ਼ ਕਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਆਪਣੇ ਵਿਚਾਰ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਤੁਹਾਡੇ ਖੂਨ ਦੀਆਂ ਕੁਝ ਕੁ ਬੂੰਦਾਂ ਕਿਸੇ ਦੀ ਜ਼ਿੰਦਗੀ ਜਿਹੜੀ ਆ ਉਹ ਬਚਾ ਸਕਦੀ ਹੈ ਕਿਉਂਕਿ ਇਨਸਾਨੀ ਜ਼ਿੰਦਗੀ ਬਹੁਤ ਕੀਮਤੀ ਹੈ। ਆਪਣੇ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜਿਹੜੇ ਦੋਸਤ ਹਰ ਰੋਜ਼ ਕੁਝ ਦੋਸਤ ਨੇ ਵੀ ਇੱਕੋ ਮੈਸੇਜ ਰੋਜ਼ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਨਾਬ ਹਰ ਰੋਜ਼ 9 to 10 ਦੇ ਖੂਬਸੂਰਤ ਸਫ਼ਰ ਦੇ ਵਿੱਚ ਇਹ ਪ੍ਰੋਗਰਾਮ ਚੱਲਦਾ ਹੈ, ਹਰ ਰੋਜ਼ ਨਵੇਂ ਔਰ ਫਰੈਸ਼ ਤੁਸੀਂ ਜਿਹੜੇ ਨੇ ਆਪਣੀਆਂ ਆਵਾਜ਼ਾਂ, ਆਪਣੇ ਜੋਕ, ਆਪਣੀ ਬੁਝਾਰਤ, ਆਪਣੀ ਕਵਿਤਾ ਤੁਸੀਂ ਸਾਂਝੀ ਕਰ ਸਕਦੇ ਹੋ। ਇਹਦੇ ਨਾਲ ਪ੍ਰੋਗਰਾਮ ਹੋਰ ਵੀ ਨਿਖਰਦਾ ਹੈ, ਪ੍ਰੋਗਰਾਮ ਦੇ ਵਿੱਚ ਹੋਰ ਵੀ ਨਿਖਾਰ ਆਉਂਦਾ ਹੈ ਔਰ ਸਾਡੇ ਦੋਸਤਾਂ ਜਿਹੜੇ ਨੇ ਉਹਨਾਂ ਨੂੰ ਵੀ ਚੰਗਾ ਲੱਗਦਾ ਹੈ। ਸੋ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਪ੍ਰੋਗਰਾਮ ਦੇ ਬਾਰੇ ਤੁਸੀਂ ਜ਼ਰੂਰ ਜਾਣਕਾਰੀ ਸਾਂਝੀ ਕਰਿਆ ਕਰੋ ਔਰ ਉਹਨਾਂ ਨੂੰ ਵੀ ਕਿਹਾ ਕਰੋ ਵੀ ਇਸ ਪ੍ਰੋਗਰਾਮ ਦੇ ਵਿੱਚ ਬੇਨਤੀ ਕਰਿਆ ਕਰੋ ਵੀ ਇਸ ਪ੍ਰੋਗਰਾਮ ਵਿੱਚ ਜ਼ਰੂਰ ਹਾਜ਼ਰੀ ਲਗਾਇਆ ਕਰਨ ਤਾਂ ਜੋ ਉਹਨਾਂ ਦਾ ਟੈਲੈਂਟ ਵੀ ਸਾਨੂੰ ਪਤਾ ਲੱਗ ਸਕੇ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ, ਕਹਿੰਦੇ ਨੇ ਕਿ ਸੱਚ ਕਹਿੰਦੇ ਕਿ ਛੋਟੀ ਉਮਰੇ ਹੀ ਬੁੱਢੇ ਲੱਗਣ ਲੱਗ ਜਾਂਦੇ ਨੇ ਉਹ ਜਿਹੜੇ ਘਰ 'ਚ ਵੱਡਿਆਂ ਦੇ ਹੁੰਦੇ ਹੋਏ ਵੀ ਛੋਟਿਆਂ ਨੂੰ ਜ਼ਿੰਮੇਵਾਰੀਆਂ ਚੱਕਣੀਆਂ ਪੈਂਦੀਆਂ ਨੇ। ਦੀਪਾ ਪਿੰਡ ਕਰਮਗੜ੍ਹ ਛਤਰਾ ਜ਼ਿਲ੍ਹਾ ਬਠਿੰਡਾ ਤੋਂ। ਵਾਕਈ ਕਈ ਵਾਰ ਛੋਟੀ ਉਮਰੇ ਬਹੁਤ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ, ਕਹਿੰਦੇ ਕਿ ਜ਼ਿੰਮੇਵਾਰੀਆਂ ਇਨਸਾਨ ਨੂੰ ਵੱਡਾ ਕਰ ਦਿੰਦੀਆਂ ਨੇ। ਸੋ ਇਹ ਵਕਤ ਵਕਤ ਦੀ ਗੱਲ ਹੈ ਔਰ ਜ਼ਿੰਮੇਵਾਰੀਆਂ ਇਨਸਾਨ ਨੂੰ ਜਿਹੜਾ ਹੈ ਉਹ ਬੁੱਢਾ ਤਾਂ ਨਹੀਂ ਕਰਦੀਆਂ ਪਰ ਸਿਆਣਾ ਜ਼ਰੂਰ ਬਣਾ ਦਿੰਦੀਆਂ ਨੇ। ਟਾਈਮ ਰਹਿੰਦੇ ਹੋਏ ਜਿਹੜਾ ਹੈ ਇਨਸਾਨ ਜ਼ਿੰਦਗੀ ਦੀ ਔਰ ਵਕਤ ਦੀ ਸਹੀ ਕਦਰ ਕਰਨਾ ਸਿੱਖ ਲੈਂਦਾ ਹੈ। ਸੋ ਇੱਕ ਵੌਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
1: ਹਾਂਜੀ ਲਲਿਤ ਸਾਹਿਬ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ।
1: ਔਰ ਜੋ ਇਸ ਟਾਈਮ 102.7 ਸੁਣ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਲਲਿਤ ਸਾਹਿਬ। ਮੈਂ ਕੱਲ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ, ਅੱਜ ਵੀ ਮੈਂ ਸੁਣਦਾ ਪਿਆ ਤੁਹਾਡਾ ਪ੍ਰੋਗਰਾਮ
0: ਜੀ।
1: ਬਹੁਤ ਹੀ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਲਲਿਤ ਸਾਹਿਬ। ਮੈਂ ਇੱਕ ਬੁਝਾਰਤ ਲੈ ਕੇ ਆਇਆ
0: ਜੀ। ਜੀ ਆਉਣ ਦਿਓ
1: ਤੁਹਾਨੂੰ ਵੀ ਔਰ ਜੋ ਇਸ ਟਾਈਮ ਸੁਣ ਰਹੇ ਨੇ ਪ੍ਰੋਗਰਾਮ।

0: ਦਿਲ ਆਪਣਾ ਪੰਜਾਬੀ ਉਹਨਾਂ ਲਈ ਵੀ ਹੈ। ਲਲਿਤ ਸਾਹਿਬ ਤੁਸੀਂ ਸਾਰੇ ਦੱਸੋ ਉਹ ਕਿਹੜੀ ਚੀਜ਼ ਆ
1: ਜੀ
0: ਜਿਸ ਦਾ ਨਾਮ ਲੈਣ ਨਾਲ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਜਿਸਦਾ ਨਾਮ ਲੈਣ ਨਾਲ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਉਹ ਕਿਹੜੀ ਚੀਜ਼ ਆ? ਔਰ ਅਗਰ ਮੈਂ ਹਿੰਦੀ ਵਿੱਚ ਗੱਲ ਕਰਾਂ
1: ਜੀ ਜੀ
0: ਉਹ ਕੌਣ ਸੀ ਚੀਜ਼ ਹੈ ਜਿਸਕਾ ਨਾਮ ਲੇਤੇ ਹੀ ਮੂੰਹ ਮੇ ਪਾਣੀ ਆ ਜਾਤਾ ਹੈ, ਬਤਾਈਏ
1: ਜੀ। ਆਹ ਗੱਲ ਤੁਸੀਂ ਬਹੁਤ ਵਧੀਆ ਕੀਤੀ, ਜਿਹੜੀ ਤੁਸੀਂ ਆਪਣੀ ਮਮਿਕਰੀ
0: ਦੀ। ਹਮੇਸ਼ਾ ਖੁਸ਼ ਰਹੋ ਲਲਿਤ ਸਾਹਿਬ
1: ਜੀ,
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ
1: ਜੀ। ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਅਸੀਂ ਹਮੇਸ਼ਾ ਤੁਹਾਡੇ ਕੋਲੋਂ ਉਮੀਦ ਕਰਦੇ ਹਾਂ ਵੀ ਤੁਸੀਂ ਕੋਈ ਨਾ ਕੋਈ ਕਲਾਕਾਰ ਦੀ ਆਵਾਜ਼ ਲੈ ਕੇ ਆਓ। ਅੱਜ ਤੁਸੀਂ ਬੁਜ਼ਾਰਤ ਲੈ ਕੇ ਆਏ ਹੋ, ਅਤੇ ਜਿਹੜੀ ਤੁਸੀਂ ਇਹ ਬੁਜ਼ਾਰਤ ਪਾਈ ਆ ਵੀ ਇਹੋ ਜੀ ਕਿਹੜੀ ਚੀਜ਼ ਆ ਜਿਹਦਾ ਨਾਂ ਲੈਂਦੇ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ? ਸੋ ਦੋਸਤ ਮੈਨੂੰ ਦੱਸ ਸਕਦੇ ਨੇ। ਸੋ ਮੈਨੂੰ ਲੱਗਦਾ ਇਹਦੇ ਲਈ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਕਿਸੇ ਨੂੰ ਮਿਠਾਈ ਚੰਗੀ ਲੱਗਦੀ, ਹਰ ਇੱਕ ਇਨਸਾਨ ਦੀ ਜਿਹੜੀ ਆ ਉਹ ਫੇਵਰੇਟ ਚੀਜ਼ ਹੋ ਸਕਦੀ ਹੈ ਜਿਹਦਾ ਨਾਮ ਲੈਂਦੇ ਹੀ ਜਿਹੜਾ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੋਏ। ਚਲੋ ਵੇਖਦੇ ਹਾਂ ਕਿ ਦੋਸਤ ਇਹਦੇ ਬਾਰੇ ਕੀ ਕਹਿੰਦੇ ਨੇ, ਤੇ ਇੱਕ ਵੌਇਸ ਮੈਸੇਜ ਹੋਰ ਆਇਆ, ਇਹ ਸੁਣਦੇ ਹਾਂ।
0: ਹਾਂਜੀ ਲਲਿਤ ਸਾਹਿਬ ਸਤਿ ਸ੍ਰੀ ਅਕਾਲ, ਔਰ ਜੋ ਇਸ ਟਾਈਮ 102.7 ਸੁਣ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
1: ਜੀ। ਦੁਬਾਰਾ ਮੈਨੂੰ ਲੱਗਦਾ ਮੈਸੇਜ ਪਹੁੰਚ ਗਿਆ ਸ਼ਾਇਦ।
0: ਲਲਿਤ ਸਾਹਿਬ ਮੈਂ ਕੱਲ ਵੀ ਤੁਹਾਡਾ
1: ਜੀ ਇਹ ਦੁਬਾਰਾ ਮੈਸੇਜ ਕਰ ਦਿੱਤਾ ਸ਼ਾਇਦ ਇਹਨਾਂ ਨੇ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ, ਇਹਨਾਂ ਨੇ ਡਾਇਲੋਗ ਜਿਹੜਾ ਮੈਂ ਸੁਣਾਇਆ ਇਹਨਾਂ ਨੇ ਜਵਾਬ ਦਿੱਤਾ ਹੈ ਜੀ। ਕੁਝ ਕੁ ਕਲਾਕਾਰਾਂ ਦੇ ਇਹਨਾਂ ਨੇ ਨਾਮ ਲਏ ਜੀ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਜੀ, ਤੁਹਾਡਾ ਜਵਾਬ ਜਿਹੜਾ ਹੈ ਸਹੀ ਹੈ। ਸੋ ਕੀ ਜਵਾਬ ਹੈ ਉਹ ਮੈਂ ਆਖਿਰ ਦੇ ਵਿੱਚ ਦੱਸਾਂਗਾ, ਫਿਲਹਾਲ ਇਹ ਵੌਇਸ ਮੈਸੇਜ ਸੁਣਦੇ ਹਾਂ।
2: ਲਲਿਤ ਸੋਨੀ ਜੀ ਗੁੱਡ ਮੋਰਨਿੰਗ
1: ਜੀ, ਗੁੱਡ ਮੋਰਨਿੰਗ ਜੀ।
2: ਤੇ ਮੈਂ ਗੁਰਦੇਵ ਪਰਮਾਰ ਚੁਟਾਲਾ ਨੇੜੇ ਪਿੰਡ ਖਾਰਾ ਖੇੜਾ ਰਾਜਸਥਾਨ ਤੋਂ, ਤੇ ਅੱਜ ਗੱਲ ਹੋ ਰਹੀ ਹੈ ਵੀਰ ਜੀ ਬਲੱਡ ਡੋਨੇਸ਼ਨ ਦੀ
1: ਜੀ।
2: ਤੇ ਵੀਰ ਜੀ ਮੈਂ 4 ਵਾਰ ਮੈਂ ਬਲੱਡ ਡੋਨੇਸ਼ਨ ਕਰ ਚੁੱਕਿਆ ਹਾਂ। ਜਦੋਂ ਮੈਂ ਪਹਿਲੀ ਵਾਰੀ ਬਲੱਡ ਡੋਨੇਸ਼ਨ ਕੀਤਾ ਤਾਂ ਮੈਨੂੰ ਮੇਰਾ ਮਨ ਬਹੁਤ ਹੀ ਘਬਰਾਇਆ ਕਿ ਪਤਾ ਨਹੀਂ ਹਾਏ ਰੱਬਾ ਕੀ ਹੋਊਗਾ
1: ਜੀ ਜੀ,
2: ਪਰ ਹੁੰਦਾ ਕੁਝ ਵੀ ਨਹੀਂ ਕਿਉਂਕਿ ਇਹ ਕੁਝ ਦਿਨਾਂ ਦੀ ਪ੍ਰਕਿਰਿਆ ਹੁੰਦੀ ਉਹ ਪੂਰੀ ਹੋ ਜਾਂਦੀ ਹੈ। ਇੱਕ ਫਾਇਦਾ ਆਪਾਂ ਨੂੰ ਹੋਰ ਵੀ ਹੈ ਕਿ ਆਪਣੇ ਖੂਨ ਦੀ ਜੋ ਵੀ ਜਾਣਕਾਰੀ ਹੈ ਉਹ ਆਪਾਂ ਨੂੰ ਫ੍ਰੀ ਆਫ ਕੋਸਟ ਮਿਲਦੀ ਹੈ, ਆਪਣੇ ਖੂਨ ਦੀ ਰਿਪੋਰਟ ਹੈ ਉਹ ਆਪਾਂ ਨੂੰ ਮਿਲਦੀ ਹੈ ਵੀ ਕਿਹੜੀ ਚੀਜ਼ ਦੀ ਘਾਟ ਹੈ
1: ਜੀ।
2: ਇਸ ਲਈ ਮੈਂ 4 ਵਾਰੀ ਬਲੱਡ ਡੋਨੇਸ਼ਨ ਕਰ ਚੁੱਕਿਆ ਹਾਂ। ਅਤੇ ਮੈਂ ਇੱਕ ਲੇਡੀਜ਼ ਦਾ ਜ਼ਿਕਰ ਕਰਨਾ ਚਾਹੁੰਦਾ, ਉਹ ਨੋਰ ਦੀ ਰਹਿਣ ਵਾਲੀ ਹੈ, ਉਹਨਾਂ ਦੀ ਉਮਰ 66 ਸਾਲ ਦੀ ਹੈ, ਉਹਨਾਂ ਨੇ 180 ਬਲੱਡ ਡੋਨੇਸ਼ਨ ਕਰ ਚੁੱਕੀ ਹੈ। ਉਹਨਾਂ ਨੂੰ ਮੈਂ ਵੇਖ ਕੇ ਹੀ ਮੈਂ ਆਪਣਾ ਬਲੱਡ ਡੋਨੇਸ਼ਨ ਕੀਤਾ ਸੀ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਤਾਂ ਮੈਨੂੰ ਕੀ ਹੋਜੂਗਾ। ਅਤੇ ਆਪਾਂ ਗੁਰਦੁਆਰੇ ਮੰਦਰ ਮਸਜਿਦ ਜਾਂਦੇ ਹਾਂ, ਉੱਥੇ ਆਪਾਂ ਨੂੰ ਜਾਤੀਵਾਦ ਦਾ ਬਹੁਤ ਹੀ ਦੇਖਣ ਨੂੰ ਮਿਲਦਾ ਹੈ ਵੀ ਤੂੰ ਕਿਹੜੀ ਜਾਤੀ ਦਾ ਹੈਗਾ ਤੂੰ। ਲੇਕਿਨ ਆਪਾਂ ਜਦੋਂ ਹੋਸਪਿਟਲਾਂ 'ਤੇ ਜਾਂਦੇ ਹਾਂ ਕੋਈ ਐਮਰਜੈਂਸੀ ਹੋ ਜਾਂਦੀ ਹੈ ਉਦੋਂ ਆਪਾਂ ਜਾਤੀਵਾਦ ਦਾ ਕੋਈ ਵੀ ਜ਼ਿਕਰ ਨਹੀਂ ਕਰਦੇ, ਬਸ ਮੈਨੂੰ ਬਲੱਡ ਡੋਨੇਸ਼ਨ ਚਾਹੀਦਾ ਹੈ, ਉਸ ਦੀ ਜਾਨ ਬਚਣੀ ਚਾਹੀਦੀ ਹੈ। ਤਾਂ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਵੀ ਕਿਸੇ ਦੀ ਜ਼ਿੰਦਗੀ ਬਚਾਉਣ ਲਈ ਆਪਣਾ ਬਲੱਡ ਡੋਨੇਸ਼ਨ ਦੇਣਾ ਚਾਹੀਦਾ, ਅਤੇ ਆਪਣੀ ਜੋ ਖੂਨ ਦੀ ਰਿਪੋਰਟ ਹੈ ਉਹ ਵੀ ਆਪਾਂ ਨੂੰ ਮਿਲਦੀ ਰਹੇ। ਤਾਂ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਲਾਸਟ 'ਚ ਮੈਂ ਕਹਿਣਾ ਚਾਹਾਂਗਾ ਕਿ ਕੰਮ ਇਹੋ ਜਿਹਾ ਕਰਕੇ ਜਾਓ ਕਿ ਦੁਨੀਆ ਕਰਨਾ ਚਾਹੇ ਆਪ ਜੈਸਾ। ਸੋ ਥੈਂਕ ਯੂ, ਮੈਂ ਗੁਰਦੇਵ ਪਰਮਾਰ ਚੁਟਾਲਾ ਨੇੜੇ ਰਾਜਸਥਾਨ ਤੋਂ, ਜੈ ਹਿੰਦ ਜੈ ਭਾਰਤ
1: ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਾਕੀ ਤੁਸੀਂ ਉਹ ਗੱਲ ਬਹੁਤ ਸੋਹਣੀ ਕੀਤੀ ਹੈ ਵੀ ਜਿਹੜਾ ਇਨਸਾਨੀਅਤ ਹੈ ਉਹ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਹੈ, ਕਿਉਂਕਿ ਇਨਸਾਨ ਦੀ ਜ਼ਿੰਦਗੀ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ। ਸੋ ਇਹ ਮੈਸੇਜ ਕਰਨ ਵਾਲੇ ਦੋਸਤ ਲਿਖਦੇ ਨੇ ਕਿ ਵਿਸ਼ਵ ਖੂਨਦਾਨ ਦਿਵਸ 'ਤੇ ਖੂਨਦਾਨੀਆਂ ਨੂੰ ਸਨਮਾਨਿਤ ਕਰਨ ਅਤੇ ਹੋਰਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਸੰਦੇਸ਼ ਦਿੱਤੇ ਜਾਂਦੇ ਨੇ। ਇਹ ਸੰਦੇਸ਼ ਮਨੁੱਖਤਾ, ਜੀਵਨ ਬਚਾਉਣ ਅਤੇ ਸਮਾਜ ਪ੍ਰਤੀ ਫਰਜ਼ ਨੂੰ ਦਰਸਾਉਂਦੇ ਨੇ। ਸੋ ਬਾਕੀ ਇਹ ਮੈਸੇਜ ਸਾਨੂੰ ਕੀਤਾ ਸੀ ਪੰਕਜ ਡੋਗਰਾ ਜੀ, ਪੰਜਾਬ ਪੁਲਿਸ ਇੰਸਪੈਕਟਰ ਚੰਡੀਗੜ੍ਹ ਨੇ ਉਹਨਾਂ ਨੇ ਇਹ ਸਾਨੂੰ ਮੈਸੇਜ ਕੀਤਾ ਸੀ। ਬਹੁਤ ਬਹੁਤ ਸ਼ੁਕਰੀਆ।

0: असर थोड़ा। सो एक और मैसेज, लिखा जी, गुड मॉर्निंग जी, मेरा नाम चरणजीत कौर जी, मैं पिंड कोट शमीर तो, अज जी मेरे हसबैंड का नेम है जगतार सिंह, ते मेरे बेटे का नाम है शिवजोत जी। बहुत बहुत शुक्रिया जी, थोड़े सब परिवार को प्यार भरी सत श्रीकाल। एक और मैसेज सड़ तक पहुंचा है, गुड मॉर्निंग, हैप्पी संडे, आदाब, सत श्रीकाल, ते की हाल चाल ने, नेम सुनील कुमार, जम्मू एंड कश्मीर, डिस्ट्रिक्ट सांबा तो। बहुत बहुत शुक्रिया जी। और इन्हें दोस्ती नू बयान करते हुए एक खूबसूरत कविता जिहड़ी सानू लिख के इन्होंने भेजी है कि दोस्ती दिल तो होवे तां वफा बन जाती है, तो दोस्ती प्यार दे नाल होवे तां इश्क बन जाती है, तो दोस्ती गैरां दे नाल हो जावे तां पहचान बन जाती है, और दोस्ती जेकर चंगे इंसान दे नाल हो जाए तां जिंदगी जिंदगी बन जाती है। बहुत बहुत शुक्रिया जी। सो वॉइस मैसेज साढ़े तक पहुँच चुका है, आओ सुनते हैं जी, ये दोस्त सानू की कह रहे हैं।
1: जय हिंद, मैं पंकज डोगरा
0: जी। जी जी सर,
1: जिला पठानकोट का रहने वाला हाँ। अजकल मेरी पोस्टिंग चंडीगढ़ DGP पंजाब नाल है। मैं कहना चाहता हाँ, खून दान एक महादान है ना, ये चीज बाजारों मिलती है ना, किसी दुकाना तो मिलती है ना, किसी इंस्टीट्यूट ना किसी फैक्ट्री है दी कोई, ये एक प्योर दान है जिहड़ा इंसान अपने मर्जी नाल, चाहे अमीर है चाहे गरीब है, कोई भी बंदा जनानी 18 साल तो वध उम्र वाला खून दान कर सकता है, क्योंकि जिस हिसाब नाल ट्रैफिक बढ़ रहा है उसी तरह एक्सीडेंट भी बढ़ रहे ने। ते मैं ये संदेश देना चाहना हाँ कि वध तो वध खून दान करो ता जो साढ़े भरावां साढ़े बजुर्गां भैणां नूं यारां दोस्तां नूं जिन्हां नूं खून की जरूरत पैंदी है ਉਹਦੀ ਕਾਟ ਨਾ ਆਵੇ ਤੇ ਉਹਨਾਂ ਦਾ ਸਮੇਂ ਸਿਰ ਇਲਾਜ ਹੋ ਸਕੇ ਤੇ ਉਹ ਫਿਰ ਤਗੜੇ ਹੋ ਕੇ ਆਪਣੇ ਘਰ ਵਾਪਸ ਆਉਣ। ਮੈਂ ਬਹੁਤ ਵਾਰੀ ਖੂਨਦਾਨ ਕਰਦਾ ਹਾਂ, ਮੈਂ ਬੜੀ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹਾਂ ਜਿਹਦੇ ਵਿੱਚ ਕਿਸੇ ਨੂੰ ਬਲੱਡ ਚਾਹੀਦਾ ਹੋਵੇ ਉਹ ਮੈਸੇਜ ਪਾ ਦਿੰਦੇ ਨੇ ਤੇ ਅਸੀਂ ਮਿੰਟੋ ਮਿੰਟੀ ਸਾਰੇ ਗਰੁੱਪਾਂ 'ਚ ਘੁੰਮਾ ਕੇ ਮੈਸੇਜ ਤੇ ਮੌਕੇ 'ਤੇ ਪਹੁੰਚ ਜਾਂਦੇ ਹਾਂ। आप सब नु भी चाहिए है खूनदान करो, एक बहुत बढ़िया नोबल कॉज है। ओके, जय हिंद, थैंक यू
0: जी। बहुत बहुत शुक्रिया जी। जी दोस्तों, ये सन पंकज डोगरा जी, पंजाब पुलिस इंस्पेक्टर चंडीगढ़। जी बहुत बहुत शुक्रिया सर, बहुत चंगा लगा भी तुसी प्रोग्राम दे विच शिरकत की और अपने विचार सांझे किए, भी तुसी अपने फर्ज के नाल नाल ਤੁਸੀਂ ਆਪਣਾ ਜਿਹੜਾ ਕਰਮ ਵੀ ਉਹ ਚੰਗੀ ਤਰ੍ਹਾਂ ਨਿਭਾ ਰਹੇ ਹੋ ਔਰ ਤੁਸੀਂ ਸਮਾਜ ਦੀ ਬਿਹਤਰੀ ਦੇ ਲਈ ਬਹੁਤ ਚੰਗਾ ਕੰਮ ਕਰ ਲਿਓ ਔਰ ਕਰ ਰਹੇ ਹੋ ਔਰ ਸਮਾਜ ਦੇ ਲੋਕਾਂ ਦੀ ਰੱਖਿਆ ਦੇ ਲਈ ਤੁਸੀਂ ਤਾਂ ਹਰ ਵੇਲੇ ਹੀ ਮੌਜੂਦ ਹੋ, ਪਰ ਇਨਸਾਨੀਅਤ ਦੇ ਲਈ ਜਿਹੜਾ ਤੁਸੀਂ ਉਹ ਕੰਮ ਕਰ ਰਹੇ ਹੋ ਉਹ ਵੀ ਤੁਹਾਡਾ ਸ਼ਲਾਘਾਯੋਗ ਕਦਮ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਸਾਂਝੀ ਕੀਤੀ ਔਰ ਬਾਕੀ ਦੋਸਤਾਂ ਨੂੰ ਵੀ ਬੇਨਤੀ ਹੈ ਕਿ ਜਨਾਬ ਜੇਕਰ ਤੁਸੀਂ ਵੀ ਬਲੱਡ ਡੋਨੇਟ ਨਹੀਂ ਕੀਤਾ ਤਾਂ ਜ਼ਰੂਰ ਡੋਨੇਟ ਕਰਿਆ ਕਰੋ, ਤੁਹਾਡੇ ਬਲੱਡ ਡੋਨੇਟ ਕਰਨ ਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਸੋ ਇੱਕ ਹੋਰ ਮੈਸੇਜ ਪਹੁੰਚਿਆ ਵੀ ਕੰਟਰੋਲ ਬਹੁਤ ਜ਼ਰੂਰੀ ਹੈ, ਜੇ ਆਮਦਨ ਘੱਟ ਹੈ ਤਾਂ ਖਰਚਿਆਂ 'ਤੇ ਕੰਟਰੋਲ ਕਰੋ, ਜੇ ਗਿਆਨ ਘੱਟ ਹੈ ਤਾਂ ਸ਼ਬਦਾਂ 'ਤੇ, ਕਿਉਂਕਿ ਸਮਝਦਾਰੀ ਇਨਸਾਨ ਦੀ ਸਭ ਤੋਂ ਵੱਡੀ ਦੌਲਤ ਹੈ। ਜੋ ਇਨਸਾਨ ਆਪਣੇ ਖਰਚਿਆਂ ਅਤੇ ਬੋਲਣ 'ਤੇ ਕਾਬੂ ਰੱਖਦਾ ਹੈ ਉਹ ਜ਼ਿੰਦਗੀ ਵਿੱਚ ਹਮੇਸ਼ਾ ਇੱਜ਼ਤ ਅਤੇ ਕਾਮਯਾਬੀ ਹਾਸਲ ਕਰਦਾ ਹੈ। ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਕਹਿੰਦੇ ਨੇ ਕਿ ਜਿਹੜੀ ਵੀ ਚੀਜ਼

0: ਅਸੀਂ ਲਿਮਿਟ ਤੋਂ ਬਾਹਰ ਕਰਦੇ ਹਾਂ ਉਹ ਸਾਡੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਕਿਉਂਕਿ ਬਹੁਤਾਤ ਜਿਹੜੀ ਹੁੰਦੀ ਹੈ ਬਹੁਤਾਤ ਇਨਸਾਨ ਨੂੰ ਖਤਮ ਕਰ ਦਿੰਦੀ ਹੈ। ਅਗਰ ਜੇਕਰ ਚੀਜ਼ਾਂ ਲਿਮਿਟ ਦੇ ਵਿੱਚ ਹੋਣਗੀਆਂ, ਚੀਜ਼ਾਂ ਲਿਮਿਟ ਦੇ ਵਿੱਚ ਯੂਜ਼ ਕਰਾਂਗੇ, ਕੰਟਰੋਲ ਰੱਖਾਂਗੇ ਰਿਸ਼ਤਿਆਂ ਦੇ ਵਿੱਚ, ਚੀਜ਼ਾਂ ਨੂੰ ਵਰਤਣ ਦੇ ਵਿੱਚ, ਅਤੇ ਚੀਜ਼ਾਂ ਜਿਹੜੀਆਂ ਉਹ ਰਿਸ਼ਤੇ ਜਿਹੜੇ ਨੇ ਉਹ ਸਭ ਬਣੇ ਰਹਿਣਗੇ। ਜ਼ਰੂਰਤ ਤੋਂ ਵੱਧ ਜਦੋਂ ਓਵਰ ਕੰਟਰੋਲ ਹੋ ਜਾਂਗੇ ਫਿਰ ਚੀਜ਼ਾਂ ਸਾਡੇ ਲਈ ਜਿਹੜਾ ਉਹ ਹਾਨੀਕਾਰਕ ਸਾਬਿਤ ਹੋ ਸਕਦੀਆਂ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਕਿ ਸਬਰ ਦੀ ਬੇਰੀ 'ਤੇ ਲੱਗਾ ਫਲ ਸਭ ਤੋਂ ਮਿੱਠਾ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਰੱਬ ਦੀ ਬੇਅੰਤ ਮਿਹਰ ਦਾ ਰਸ ਭਰਿਆ ਹੁੰਦਾ ਹੈ। ਕਿਆ ਬਾਤ ਹੈ! ਬਾਕੀ ਸਬਰ ਦੀ ਬੇਰੀ 'ਤੇ ਲੱਗਾ ਹੋਇਆ ਫਲ ਜਿਹੜਾ ਸਭ ਤੋਂ ਮਿੱਠਾ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਰੱਬ ਦੀ ਬੇਅੰਤ ਮਿਹਰ ਕਿਰਪਾ ਬਣੀ ਹੁੰਦੀ ਹੈ। ਸੋ ਸਬਰ ਕਰਨਾ ਚਾਹੀਦਾ, ਵੇਟ ਕਰਨੀ ਚਾਹੀਦੀ ਹੈ, ਔਰ ਜੇਕਰ ਤੁਸੀਂ ਮਿਹਨਤ ਕਰ ਰਹੇ ਹੋ ਤਾਂ ਯਕੀਨਨ ਤੁਹਾਨੂੰ ਉਹਦਾ ਫਲ ਜ਼ਰੂਰ ਮਿਲੇਗਾ। ਤੁਸੀਂ ਸਫਲਤਾ ਦੇ ਸਿਖਰਾਂ ਦੇ ਉੱਪਰ ਜ਼ਰੂਰ ਪਹੁੰਚੋਗੇ, ਪਰ ਥੋੜ੍ਹਾ ਜਿਹਾ ਤੁਹਾਨੂੰ ਸਬਰ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਪਰਮਾਤਮਾ ਜਿਹੜਾ ਹੈ ਉਹ ਤੁਹਾਡਾ ਸਬਰ ਪਰਖਦਾ ਹੈ, ਉਹ ਲੈ ਕੇ ਵੀ ਤੁਹਾਡਾ ਇਮਤਿਹਾਨ ਲੈਂਦਾ ਹੈ। ਜਦੋਂ ਤੁਹਾਡੇ ਕੋਈ ਚੀਜ਼ ਤੁਹਾਨੂੰ ਦਿੰਦਾ ਹੈ ਤਾਂ ਵੀ ਇਮਤਿਹਾਨ ਲੈਂਦਾ ਹੈ, ਜਦੋਂ ਕੋਈ ਚੀਜ਼ ਤੁਹਾਡੇ ਤੋਂ ਲੈਣੀ ਹੋਵੇ ਤਾਂ ਵੀ ਇਮਤਿਹਾਨ ਲੈਂਦਾ ਹੈ ਕਿ ਇਨਸਾਨ ਨੂੰ ਕਿੰਨੀ ਕੁ ਚੀਜ਼ਾਂ ਦੀ ਕਦਰ ਹੈ। ਸੋ ਇਹ ਮੈਸੇਜ ਭੇਜਿਆ ਸੀ ਲਲਿਤ ਸੋਨੀ ਸਰ ਜੀ, ਗੁੱਡ ਮਾਰਨਿੰਗ ਫਰੋਮ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ ਸਾਨੂੰ ਮੈਸੇਜ ਕਰ ਰਹੇ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਵੀ ਜਨਾਬ ਮੈਸੇਜ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ, ਔਰ ਜਿਵੇਂ ਮਿੰਟੂ ਜੀ ਨੇ ਆਪਣੀ ਇੱਕ ਬੁਝਾਰਤ ਸਾਡੇ ਨਾਲ ਸਾਂਝੀ ਕੀਤੀ ਹੈ, ਤੁਸੀਂ ਵੀ ਆਪਣੀ ਬੁਝਾਰਤ, ਆਪਣਾ ਚੁਟਕਲਾ ਜਾਂ ਆਪਣਾ ਕੋਈ ਜੋਕ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਬਾਕੀ ਮੈਂ ਵੀ ਇੱਕ ਬੁਝਾਰਤ ਪਾਈ ਸੀ, ਪਿੰਡ ਦੇ ਹਰ ਘਰ ਦਾ ਸ਼ਿੰਗਾਰ, ਚਾਹੇ ਅੰਦਰ ਰੱਖੋ ਚਾਹੇ ਬਾਹਰ, ਘਰ ਇਸ ਤੋਂ ਨਹੀਂ ਕੋਈ ਵਾਂਝਾ, ਕਿਸੇ ਕੋਲ ਦੋ ਕਿਸੇ ਕੋਲ ਚਾਰ। ਸੋ ਇਸ ਬੁਝਾਰਤ ਦਾ ਦੇ ਸਕਦੇ ਹੋ ਤੁਸੀਂ ਜਵਾਬ 9855-10-10-27 'ਤੇ। ਔਰ ਫਿਲਹਾਲ ਇੱਕ ਵੋਇਸ ਮੈਸੇਜ ਸਾਡੇ ਤੱਕ ਹੋਰ ਪਹੁੰਚ ਚੁੱਕਿਆ ਹੋਇਆ ਹੈ, ਇਹ ਵੋਇਸ ਮੈਸੇਜ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਸੁਣਾਂਗੇ ਇੱਕ ਖੂਬਸੂਰਤ ਜਿਹਾ ਗੀਤ।
1: ਲਲਿਤ ਸਰ ਜੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ,
1: ਕੀ ਹਾਲ, ਠੀਕ ਹੋ ਜੀ?
0: ਚੜ੍ਹਦੀ ਕਲਾ 'ਚ ਜੀ, ਤੁਸੀਂ ਦੱਸੋ।
1: ਬਹੁਤ ਵਧੀਆ, ਅੱਛਾ ਪ੍ਰੋਗਰਾਮ ਤੁਸੀਂ ਸਵੇਰ ਤੋਂ ਪੇਸ਼ ਕਰਦੇ ਆ ਸਰ, ਤੋ ਬਹੁਤ ਵਧੀਆ। ਕੱਲ ਵੀ ਤੁਹਾਡਾ ਪ੍ਰੋਗਰਾਮ ਸੁਣਿਆ ਜੀ, ਬਹੁਤ ਵਧੀਆ ਸੀਗਾ ਪ੍ਰੋਗਰਾਮ ਕੱਲ ਵੀ
0: ਜੀ। ਬਹੁਤ ਬਹੁਤ ਸ਼ੁਕਰੀਆ।
1: ਜੋ ਬੁਝਾਰਤ ਪਾਈ ਹੈ ਮਿੰਟੂ ਸਾਹਿਬ ਨੇ ਉਹਦਾ ਜਵਾਬ ਹੈਗਾ ਜੀ ਇਮਲੀ।
0: ਕਿਆ ਬਾਤ ਹੈ,
1: ਜੇ ਸਹੀ ਹੋਇਆ ਤਾਂ ਜ਼ਰੂਰ ਸਰ ਦੱਸਿਓ
0: ਜੀ। ਮਿੰਟੂ ਜੀ ਸੁਣਦੇ ਨੇ ਤੇ ਦੱਸ ਸਕਦੇ ਨੇ ਕਿ ਇਹਦਾ ਜਵਾਬ ਕੀ ਹੈ ਜਨਾਬ? ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਹੋਣਗੀਆਂ ਤੁਹਾਡੀਆਂ ਪਿਆਰ ਭਰੀਆਂ ਆਵਾਜ਼ਾਂ ਦੋਸਤਾਂ ਦੇ ਨਾਲ ਸਾਂਝੀਆਂ। 9855-10-10-27 ਪ੍ਰੋਗਰਾਮ ਚੱਲ ਰਿਹਾ ਦਿਲ ਆਪਣਾ ਪੰਜਾਬੀ।

0: ਤਾਂ ਜਨਾਬ ਇਸ ਕਵਿਤਾ ਦਾ ਵਾਕਈ ਕੋਈ ਜਵਾਬ ਨਹੀਂ। ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ, ਬੜੇ ਹੀ ਪਿਆਰ ਦੇ ਨਾਲ ਔਰ ਬੜੇ ਹੀ ਸੁਚੱਜੇ ਢੰਗ ਦੇ ਨਾਲ ਤੁਸੀਂ ਇਹ ਕਵਿਤਾ ਦੇ ਜ਼ਰੀਏ ਇਹਨਾਂ ਸ਼ਬਦਾਂ ਨੂੰ ਪਰੋ ਕੇ ਭੇਜਿਆ ਕਿ ਵਾਕਈ ਮਜ਼ਾ ਆ ਗਿਆ ਇਸ ਕਵਿਤਾ ਨੂੰ ਪੜ੍ਹ ਕੇ। ਔਰ ਤੁਸੀਂ ਇਸੇ ਤਰ੍ਹਾਂ ਹੀ ਲਿਖਦੇ ਰਹੋ, ਪਰਮਾਤਮਾ ਤੁਹਾਡੀ ਕਲਮ ਨੂੰ ਹੋਰ ਵੀ ਤਾਕਤ ਬਖਸ਼ੇ, ਹੋਰ ਵੀ ਤੁਸੀਂ ਬਿਹਤਰੀਨ ਕਵਿਤਾਵਾਂ ਸਤਰਾਂ ਇਸੇ ਤਰ੍ਹਾਂ ਹੀ ਸਾਡੇ ਤੱਕ ਪਹੁੰਚਾਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਸੋ ਤੁਹਾਡੇ ਅੰਦਰ ਵੀ ਜਨਾਬ ਇਹੋ ਜਿਹੀ ਕੋਈ ਟੈਲੈਂਟ, ਇਹੋ ਜਿਹੀ ਕੋਈ ਤੁਹਾਡੇ ਅੰਦਰ ਕੋਈ ਲੇਖਕ ਛੁਪਿਆ ਬੈਠਾ ਹੈ ਤਾਂ ਉਸ ਲੇਖਕ ਨੂੰ ਜਰਾ ਥੋੜ੍ਹਾ ਜਿਹਾ ਜਗਾ ਦਿਓ ਅਤੇ ਸਾਡੇ ਪ੍ਰੋਗਰਾਮ ਦੇ ਵਿੱਚ ਉਹਨੂੰ ਭੇਜੋ, ਤਾਂ ਜੋ ਅਸੀਂ ਵੀ ਤੁਹਾਡੇ ਉਸ ਟੈਲੈਂਟ ਨੂੰ, ਤੁਹਾਡੇ ਉਸ ਲੇਖਣੀ ਨੂੰ ਅਸੀਂ ਆਪਣੇ ਬਾਕੀ ਸਰੋਤਿਆਂ ਦੇ ਨਾਲ ਸਾਂਝਾ ਕਰ ਸਕੀਏ। ਸੋ ਫਿਲਹਾਲ ਇੱਕ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਪ੍ਰੀਤ ਸਿੰਘ ਬੋਲਦਾ ਜੀ, ਮੇਰਾ ਪਿੰਡ ਬੋਜਵਾ ਸਿੰਘ ਹੈ ਜੀ। ਮੇਰੀ ਬੇਟੀ ਦਾ ਨਾਂ ਹੈ ਜੀ ਜਸ ਪ੍ਰਭਦੀਪ ਕੌਰ, ਛੋਟੀ ਦਾ ਨਾਮ ਜੀ ਜਸਨੀਤ ਕੌਰ, ਮੇਰੇ ਬੇਟੇ ਦਾ ਨਾਂ ਜੀ ਸਾਹਿਬਜੋਤ ਸਿੰਘ ਪੱਟੀ। ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਸਾਰਿਆਂ ਨੂੰ ਖੂਨ ਦਾਨ ਕਰਨਾ ਚਾਹੀਦਾ ਜੀ, ਜਿਸ ਨੂੰ ਜ਼ਰੂਰਤਾਂ ਨੂੰ ਖੂਨ ਜ਼ਰੂਰ ਦਿੱਤਾ ਜਾਵੇ ਜੀ। ਮੈਂ ਆਪ ਵੀ 4 ਵਾਰ ਖੂਨ ਦਾਨ ਕਰ ਚੁੱਕਿਆ ਜੀ, ਸਭ ਨੂੰ ਖੂਨ ਦਾਨ ਦੇ ਸਦੀਆਂ ਵਧਾਈਆਂ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਵੀ ਹਰ ਇੱਕ ਇਨਸਾਨ ਨੂੰ ਜਿਹੜਾ ਆ ਜ਼ਿੰਦਗੀ ਦੇ ਵਿੱਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਇਹਦੇ ਨਾਲ ਅਸੀਂ ਕਿਸੇ ਦੀ ਕੀਮਤੀ ਜਾਨ ਬਚਾ ਸਕਦੇ ਹਾਂ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਹੋਇਆ ਜਨਾਬ, ਇਸ ਵੋਇਸ ਮੈਸੇਜ ਦੇ ਵਿੱਚ ਦੋਸਤ ਕੀ ਕਹਿ ਰਹੇ ਨੇ, ਆਓ ਸੁਣਦੇ ਹਾਂ।
2: ਲਲਿਤ ਸੋਨੀ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਲਲਿਤ ਸੋਨੀ ਜੀ, ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰਦੇ ਹੋ, ਤੁਹਾਡੀ ਸ਼ੇਰੋ ਸ਼ਾਇਰੀ ਬੜੀ ਪਿਆਰੀ ਲੱਗਦੀ ਹੈ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਕੁਝ ਲਾਈਨਾਂ ਲੈ ਕੇ ਹਾਜ਼ਰਾਂ ਕਬੂਲ ਕਰਿਓ। ਕੁਝ ਰਿਸ਼ਤਿਆਂ ਨੂੰ ਬੇਨਤੀ ਆ ਕਿ ਸਾਡੇ ਕੋਲ ਉਹ ਬਣ ਕੇ ਆਇਆ ਕਰੋ ਜੋ ਅੰਦਰੋਂ ਹੁੰਦੇ ਆ। ਮੰਨਿਆ ਅਸੀਂ ਦਿਲੋਂ ਇਮੋਸ਼ਨਲ ਹਾਂ, ਪਰ ਇੱਕ ਗੱਲ ਯਾਦ ਰੱਖਿਓ, ਇਮੋਸ਼ਨਲ ਬੰਦਿਆਂ ਦੀ ਪਹੁੰਚ ਤੁਰ ਦਰਗਾਹ ਤੱਕ ਹੁੰਦੀ ਆ। ਕਦੇ ਵੀ ਮਾਣ ਨਾ ਕਰੋ ਕਿ ਮੇਰੇ ਬਿਨਾਂ ਸਰਨਾ ਨਹੀਂ, ਇੱਥੇ ਤਾਂ ਇਹੋ ਜਿਹੇ ਲੋਕ ਹਨ ਜੋ ਤਾਸ਼ ਦਾ ਪੱਤਾ ਗੁੰਮ ਹੋਣ ਤੇ ਜੋਕਰ ਨੂੰ ਬਾਦਸ਼ਾਹ ਬਣਾ ਲੈਂਦੇ ਨੇ। ਤੇਰੇ ਬੁੱਲਾਂ ਤੋਂ ਨਿਕਲਿਆ ਹਰ ਲਫ਼ਜ਼ ਮੇਰੇ ਦਿਲ ਨੂੰ ਛੋਹ ਜਾਂਦਾ ਏ, ਜਦ ਤੂੰ ਮੇਰੇ ਕੋਲ ਆਵੇਂ ਪਤਾ ਨਹੀਂ ਇਹ ਦਿਲ ਨੂੰ ਕੀ ਹੋ ਜਾਂਦਾ ਏ। ਉਹਨਾਂ ਤੇਰਾ ਕੋਈ ਕਰਦਾ ਨਹੀਂ ਹੋਣਾ ਜਿੰਨਾ ਤੇਰੇ ਤੇ ਅਸੀਂ ਆ ਮਰਦੇ, ਤੇਰੀ ਆਵਾਜ਼ ਸੁਣਨ ਨੂੰ ਦਿਲ ਕਰੇ, ਜੇ ਕਾਲ ਨਹੀਂ ਤਾਂ ਵੋਇਸ ਮੈਸੇਜ ਹੀ ਕਰਦੇ, ਜੇ ਕਾਲ ਨਹੀਂ ਤਾਂ ਵੋਇਸ ਮੈਸੇਜ ਹੀ ਕਰਦੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ
0: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਖੂਬਸੂਰਤ ਕਵਿਤਾ ਦੇ ਜ਼ਰੀਏ ਨਾਲ ਦੀ ਨਾਲ ਮੈਸੇਜ ਵੀ ਦੇ ਦਿੱਤਾ ਔਰ ਨਾਲ ਦੀ ਨਾਲ ਆਪਣੇ ਉਸ ਦੋਸਤ ਮਿੱਤਰ ਤੱਕ ਸੁਨੇਹਾ ਵੀ ਲਾ ਦਿੱਤਾ ਜਿਨ੍ਹਾਂ ਦੀ ਤੁਹਾਨੂੰ ਅਜੇ ਤੱਕ ਕਾਲ ਜਾਂ ਮੈਸੇਜ ਨਹੀਂ ਆਇਆ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ। ਔਰ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਦਿਲਵਾਗ ਸਿੰਘ ਬਾਜਵਾ ਫਰੋਮ ਦੁਬਈ ਐਂਡ ਮਾਈ ਫਰੈਂਡਸ। ਗੁੱਡ ਮਾਰਨਿੰਗ ਸਰ ਜੀ, ਐਫ ਐਮ ਰੇਨਬੋ, ਵੈਰੀ ਵੈਰੀ ਨਾਈਸ, ਗੁੱਡ, ਥੈਂਕਸ ਯੂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਦੁਬਈ ਵਾਲਿਓ, ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਕੀ ਕਹਿ ਰਹੇ ਨੇ।
3: ਜਵਿੰਦਰ ਕੁਮਾਰ ਫਾਰੂਕ ਜਲੰਧਰ ਤੋਂ
0: ਜੀ
3: ਬੋਲ ਰਿਹਾ ਸਰ ਜੀ। ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਜੀ।
3: ਅੱਗੇ ਦੋ ਭਜਨ ਦੀਆਂ ਲੈਣਾ ਸੁਣਾ ਰਿਹਾ ਹਾਂ। ਮੋਹਨ ਕੋ ਦਿਲ ਮੇ ਬਸਾ ਕਰ ਤੋ ਦੇਖੋ, ਮੋਹਨ ਕੋ ਦਿਲ ਮੇ ਬਸਾ ਕਰ ਤੋ ਦੇਖੋ, ਦੁਨੀਆ ਕੋ ਮਨ ਸੇ ਹਟਾ ਕਰ ਤੋ ਦੇਖੋ, ਬੜਾ ਹੀ ਦਿਆਲੂ ਹੈ ਵੋ ਮੁਰਲੀ ਵਾਲਾ, ਬੜਾ ਹੀ ਦਿਆਲੂ ਹੈ ਵੋ ਮੁਰਲੀ ਵਾਲਾ, ਇੱਕ ਬਾਰ ਤੋ ਦਾਮਨ ਫਲਾ ਕਰ ਤੋ ਦੇਖੋ, ਮੋਹਨ ਕੋ ਦਿਲ ਮੇ ਬਸਾ ਕਰ ਤੋ ਦੇਖੋ। ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਬਾਕੀ ਉਸ ਪਰਮਾਤਮਾ ਨੂੰ ਇੱਕ ਵਾਰੀ ਤੁਸੀਂ ਧਿਆ ਕੇ ਦੇਖੋ, ਉਸ ਪਰਮਾਤਮਾ ਦਾ ਇੱਕ ਵਾਰੀ ਤੁਸੀਂ ਨਾਮ ਲੈ ਕੇ ਦੇਖੋ, ਬਾਕੀ ਉਸ ਪਰਮਾਤਮਾ ਨੂੰ ਜਦੋਂ ਤੁਸੀਂ ਧਿਆਉਂਦੇ ਹੋ ਉਹਦਾ ਨਾਮ ਲੈਂਦੇ ਹੋ, ਅਤੇ ਯਕੀਨਨ ਉਹ ਪਰਮਾਤਮਾ ਤੁਹਾਡੀ ਬੇਨਤੀ, ਤੁਹਾਡੀ ਅਰਦਾਸ ਨੂੰ ਜ਼ਰੂਰ ਕਬੂਲ ਕਰਦਾ ਹੈ ਔਰ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਜ਼ਰੂਰ ਦਿੰਦਾ ਹੈ ਜਿਸ ਚੀਜ਼ ਦੇ ਤੁਸੀਂ ਅਸਲ ਹੱਕਦਾਰ ਹੋ। ਤੁਹਾਨੂੰ ਨਿਆਮਤਾਂ ਬਖਸ਼ਦਾ ਹੈ ਮਾਲਕ, ਜਿਹੜੀਆਂ ਤੁਹਾਡੀ ਜ਼ਿੰਦਗੀ ਲਈ ਜ਼ਰੂਰੀ।

0: ਹੁੰਦੀਆਂ ਨੇ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ, ਨਿਮਾਣਾ ਜਿਹਾ ਸਰੋਤਾ ਉਹਦੇ ਚੰਦਰ, ਰਾਮ ਰਾਮ, ਸਤਿ ਸ਼੍ਰੀ ਅਕਾਲ ਤੇ ਅਦਾਬ ਆਖਦਾ ਏ, ਸਵੀਕਾਰ ਕਰਿਆ ਜੇ। ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਵਾਲਿਆਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਲੱਗੇ ਰਹਿਣ। ਅੱਜ ਰੇਡੀਓ ਰੇਨਬੋ ਐਫ ਐਮ ਦੇ ਅਫਸਰ ਸਾਹਿਬਾਨ ਨੇ ਹਰਮਨ ਪਿਆਰੇ ਆਰ ਜੇ ਲਲਿਤ ਸੋਨੀ ਜੀ ਨੂੰ ਅੱਜ ਦਾ ਰੇਡੀਓ ਰੇਨਬੋ ਦੇ ਮੋਰਚੇ ਦੀ ਕਮਾਨ ਸੰਭਾਲਣ ਦੇ ਆਦੇਸ਼ ਦਿੱਤੇ ਤੇ ਲਲਿਤ ਜੀ ਨੇ ਵੀ ਆਦੇਸ਼ਾਂ ਨੂੰ ਸਵੀਕਾਰ ਕਰਦਿਆਂ ਹੋਇਆਂ ਸਰੋਤਿਆਂ ਨੂੰ ਭਗਤੀ ਨਾਲ ਜੋੜਿਆ, ਜਾਣਕਾਰੀਆਂ ਦਿੱਤੀਆਂ ਤੇ ਮਨੋਰੰਜਨ ਕਰਦਿਆਂ ਹੋਇਆਂ ਗੁੱਡ ਮਾਰਨਿੰਗ ਲੰਦਰ ਵਿੱਚ ਆਉਂਦਿਆਂ ਹੀ ਸ਼ੇਰ ਬੋਲਿਆ ਤੇ ਮੁਸਕੁਰਾਉਂਦੇ ਰਹੋ ਬਾਰੇ ਦੱਸ ਕੇ ਅੱਜ ਦਾ ਵਿਚਾਰ ਦਿੱਤਾ। ਅੱਜ ਵਰਲਡ ਬਲੱਡ ਡੋਨੇਟ ਦੇ ਉੱਤੇ ਸਾਨੂੰ ਬੜੀ ਜਾਣਕਾਰੀ ਦੇ ਕੇ ਉਪਰਾਲਾ ਕੀਤਾ। ਦਾਨ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਤਰ੍ਹਾਂ ਦੀਆਂ ਸੰਸਥਾ ਲੋਕ ਭਲਾਈ ਵਾਸਤੇ ਕੱਪੜੇ ਦਾਨ, ਰਾਸ਼ਨ ਦਾਨ ਤੇ ਖੂਨ ਦਾਨ ਵੀ ਕਰਦੀਆਂ ਨੇ। ਖੂਨ ਦਾਨ ਜ਼ਿੰਦਗੀ ਦਿੰਦਾ ਹੈ, ਪਰ ਸਭ ਤੋਂ ਵੱਡਾ ਅੰਨ ਦਾਨ ਮੰਨਿਆ ਗਿਆ ਹੈ। ਅੰਨ ਖਾਵਾਂਗੇ ਤੇ ਖੂਨ ਬਣੇਗਾ। ਅਸੀਂ ਗ੍ਰਿਸ਼ਤੀ ਲੋਕ ਵੀ ਕੰਨਿਆ ਦਾਨ ਵੀ ਕਰਦੇ ਹਾਂ। ਖੂਨ ਦਾਨ ਕਰਨਾ ਪੈ ਜਾਵੇ ਤੇ ਕਦੇ ਵੀ ਆਪਣੇ ਕਦਮਾਂ ਨੂੰ ਪਿੱਛੇ ਨਾ ਕਰੋ। ਜੇ ਕਿਸੇ ਨੂੰ ਲੋੜ ਨਾ ਵੀ ਹੋਵੇ, ਜੇ ਕਿਤੇ ਖੂਨ ਦਾਨ ਕੈਂਪ ਲੱਗਾ ਹੋਵੇ, ਉੱਥੇ ਖੂਨ ਜ਼ਰੂਰ ਡੋਨੇਟ ਕਰੋ, ਕਿਉਂਕਿ ਆਪ ਜੀ ਦਾ ਦਿੱਤਾ ਖੂਨ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾਏਗਾ। ਖੂਨ ਦਾਨ ਕਰਨ ਨਾਲ ਸਾਡੇ ਅੰਦਰ ਦੀ ਤਾਕਤ ਨਹੀਂ ਘਟਦੀ, ਸਗੋਂ ਤੰਦਰੁਸਤੀ ਆਉਂਦੀ ਏ। ਮੈਂ ਤੇ ਹਮੇਸ਼ਾ ਹੀ ਬੇਨਤੀਆਂ ਕਰਦਾ ਰਹਿੰਦਾ ਹਾਂ ਕਿ ਸੜਕਾਂ ਦਾ ਰੰਗ ਕਾਲਾ ਹੀ ਰਹਿਣ ਦਿਓ, ਇਹਨਾਂ ਸੜਕਾਂ ਨੂੰ ਆਪਣੇ ਜਾਂ ਕਿਸੇ ਹੋਰ ਦੇ ਖੂਨ ਨਾਲ ਲਾਲ ਨਾ ਕਰੋ। ਕਿਸੇ ਦੀ ਜਾਨ ਲੈਣੀ ਬੜੀ ਸੌਖੀ ਏ, ਪਰ ਕਿਸੇ ਦੀ ਜਾਨ ਬਚਾਉਣੀ ਬੜੀ ਔਖੀ ਹੁੰਦੀ ਏ। ਤੇ ਇਹੋ ਜਿਹੇ ਕੰਮ ਕਰਨ ਵਾਲੇ ਨੂੰ, ਖੂਨ ਦਾਨ ਕਰਨ ਵਾਲੇ ਨੂੰ ਰੱਬ ਵੀ ਵਧੀਆ ਫਲ ਦਿੰਦਾ ਹੈ, ਵਧੀਆ ਅਹੁਦਾ ਮਿਲਦਾ ਹੈ, ਸਮਾਜ ਵਿੱਚ ਇੱਜ਼ਤ ਮਿਲਦੀ ਹੈ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
0: ਜੀ। ਉਹਦੇ ਚੰਦਰ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਾਉਂਦੇ ਹੋ, ਪ੍ਰੋਗਰਾਮਾਂ ਦਾ ਸਾਰ ਦੱਸਦੇ ਹੋਏ ਤੁਸੀਂ ਅੱਜ ਦਾ ਮੈਸੇਜ ਵੀ ਸਾਨੂੰ ਦੇ ਕੇ ਗਏ ਹੋ ਕਿ ਕਿਵੇਂ ਖੂਨ ਦਾਨ ਕਰਨਾ ਚਾਹੀਦਾ ਔਰ ਖੂਨ ਦਾਨ ਕਰਨਾ ਜਿਹੜਾ ਹੈ ਮਹਾਦਾਨ ਗਿਣਿਆ ਗਿਆ। ਸੋ ਬਾਕੀ ਤੁਹਾਡੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਸੜਕਾਂ ਦਾ ਰੰਗ ਜਿਹੜਾ ਉਹ ਕਾਲਾ ਹੀ ਚੰਗਾ ਲੱਗਦਾ ਹੈ, ਸੋ ਇਹਨੂੰ ਖੂਨ ਦੇ ਨਾਲ ਜਿਹੜਾ ਲਾਲ ਹੋਣ ਤੋਂ ਰੋਕਿਆ ਜਾ ਸਕਦਾ। ਸੋ ਬਾਕੀ ਜੇਕਰ ਦੋਸਤੋ ਤੁਸੀਂ ਵੀ ਇਸ ਵਕਤ ਡਰਾਈਵ ਕਰ ਰਹੇ ਹੋ ਤਾਂ ਜਨਾਬ ਗੱਡੀ ਦੀ ਸੀਟ ਬੈਲਟ ਲਗਾ ਕੇ ਜ਼ਰੂਰ ਰੱਖਣੀ ਹੈ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਹੈ। ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਪਾ ਕੇ ਘਰ 'ਚੋਂ ਨਿਕਲਣਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ। ਸਪੀਡ ਗੱਡੀ ਦੀ ਜਿਹੜੀ ਹੈ ਕੰਟਰੋਲ ਦੇ ਵਿੱਚ ਰੱਖਣੀ ਹੈ, ਘੱਟ ਰੱਖਣੀ ਹੈ ਤਾਂ ਜੋ ਤੁਸੀਂ ਸਹਿਜੇ ਸਹਿਜੇ ਉਸ ਥਾਂ 'ਤੇ ਉਸ ਜਗ੍ਹਾ 'ਤੇ ਪਹੁੰਚੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦੀ ਪੂਰੀ ਧੀਮਾਨ ਫੈਮਿਲੀ ਮੈਸੇਜ ਕਰ ਰਹੀ ਹੈ ਸਾਨੂੰ। ਕਹਿੰਦੇ ਕਿ ਕੁਦਰਤ ਜਿਹੜੀ ਹੈ ਬੜੀ ਬੇਅੰਤ ਹੈ, ਕੁਦਰਤ ਬੜੀ ਬੇਅੰਤ ਹੈ, ਕੁਦਰਤ ਸਾਨੂੰ ਬਹੁਤ ਕੁਝ ਚੰਗੀਆਂ ਨਿਆਮਤਾਂ ਬਖਸ਼ਦੀ ਹੈ, ਬੜੀਆਂ ਚੀਜ਼ਾਂ ਦੇ ਨਾਲ ਸਾਨੂੰ ਨਵਾਜ਼ਦੀ ਹੈ, ਕੁਦਰਤ ਸਾਨੂੰ ਭੋਜਨ, ਫਲ, ਦਵਾਈਆਂ ਦਿੰਦੀ ਹੈ ਔਰ ਕੁਦਰਤ ਤੋਂ ਜਿਹੜੀ ਆ ਸਭ ਤੋਂ ਵੱਡੀ ਸਾਡੀ ਜਿਹੜੀ ਹੈ ਉਹ ਟੀਚਰ ਹੈ। ਸੋ ਇਸ ਕਰਕੇ ਕੁਦਰਤ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ, ਕੁਦਰਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਔਰ ਕੁਦਰਤ ਦੇ ਪ੍ਰੇਮੀ ਹੋ ਕੇ, ਕੁਦਰਤ ਦੇ ਸੱਚੇ ਆਸ਼ਿਕ ਹੋ ਕੇ ਜਿਹੜਾ ਆ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਗੀਤ ਦਾ ਵੀ ਵੇਲਾ ਹੋ ਗਿਆ ਹੈ ਅਤੇ ਗੀਤ ਤੋਂ ਬਾਅਦ ਤੁਹਾਡੇ ਪਿਆਰ ਭਰੇ ਮੈਸੇਜਸ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਔਰ ਤੁਹਾਡੀਆਂ ਪਿਆਰੀਆਂ ਜਿਹੀਆਂ ਆਵਾਜ਼ਾਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੀਆਂ ਕੀਤੀਆਂ ਜਾਣਗੀਆਂ। ਫਿਲਹਾਲ ਹਰਚਰਨ ਗਰੇਵਾਲ, ਸੁਰਿੰਦਰ ਕੌਰ ਦੀਆਂ ਖੂਬਸੂਰਤ ਆਵਾਜ਼ਾਂ ਵਿੱਚ ਇਹ ਗੀਤ।

0: 102.7 FM Rainbow ਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਦਿਲ ਖੋਲ ਕੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ ਹੈ। ਸਟੂਡੀਓ ਘੜੀ ਦੇ ਸਮਾਂ 9:52 ਔਰ 50 ਸੈਕਿੰਡ ਹੋ ਰਹੇ ਨੇ। ਮੈਂ ਕਿਹਾ ਜੀ ਪ੍ਰੋਗਰਾਮ ਦੇ ਵਿੱਚ ਸਮਾਂ ਬਹੁਤ ਘੱਟ ਗਿਆ ਔਰ ਦੋਸਤ ਸਾਨੂੰ ਮੈਸੇਜ ਕਰ ਰਹੇ ਨੇ, ਆਪਾਂ ਇੱਕ ਵੌਇਸ ਮੈਸੇਜ ਪਲੇ ਕਰਦੇ ਹਾਂ।
1: ਲਲਿਤ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਪੰਕਜ ਡੋਗਰਾ, ਇੰਸਪੈਕਟਰ ਪੰਜਾਬ ਪੁਲਿਸ
0: ਜੀ,
1: ਪੋਸਟਡ ਐਟ ਚੰਡੀਗੜ੍ਹ। ਦੋ ਲੈਣਾ ਆਪਣੇ ਦੋਸਤਾਂ ਵੀਰਾਂ ਵਾਸਤੇ ਜਿਹੜੇ 102.7 ਸੁਣ ਰਹੇ ਨੇ
0: ਜੀ ਜੀ,
1: ਤੇ ਲਲਿਤ ਭਾਈ ਤੁਹਾਡੇ ਵਾਸਤੇ। ਦੀਏ ਜਲਤੇ ਹੈ, ਫੂਲ ਖਿਲਤੇ ਹੈ, ਦੀਏ ਜਲਤੇ ਹੈ, ਫੂਲ ਖਿਲਤੇ ਹੈ, ਬੜੀ ਮੁਸ਼ਕਿਲ ਸੇ ਮਗਰ ਦੁਨੀਆ ਮੇ ਦੋਸਤ ਮਿਲਤੇ ਹੈ, ਦੀਏ ਜਲਤੇ ਹੈ, ਫੂਲ ਖਿਲਤੇ ਹੈ, ਬੜੀ ਮੁਸ਼ਕਿਲ ਸੇ ਮਗਰ ਦੁਨੀਆ ਮੇ ਦੋਸਤ ਮਿਲਤੇ ਹੈ, ਦੀਏ ਜਲਤੇ ਹੈ। ਥੈਂਕ ਯੂ ਦੋਸਤੋ
0: ਜੀ, ਜੈ ਹਿੰਦ ਜੀ, ਜੈ ਹਿੰਦ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਪਣੀ ਆਵਾਜ਼ ਸਾਂਝੀ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਈ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਚੁਟਕਲਾ ਸਾਨੂੰ ਭੇਜਿਆ ਹੈ ਦੋਸਤਾਂ ਨੇ। ਲਿਖ ਰਹੇ ਨੇ ਕਿ ਸਵੇਰੇ ਉੱਠਣ ਤੇ ਤਾਜ਼ੀ ਹਵਾ ਲੈਣੀ ਚਾਹੀਦੀ ਹੈ, ਨਾਲੇ ਉਮਰ ਵੀ ਵੱਧਦੀ ਹੈ। ਅਤੇ ਕਹਿੰਦੇ ਵੀ ਸਭ ਤੋਂ ਪਹਿਲਾਂ ਮੁਰਗਾ ਉੱਠਦਾ ਹੈ ਅਤੇ ਸਾਰਿਆਂ ਨੂੰ ਬਾਂਗ ਦੇ ਕੇ ਜਗਾਉਂਦਾ ਹੈ ਅਤੇ ਸਾਰੀ ਦੁਨੀਆ ਉੱਠ ਜਾਂਦੀ ਹੈ ਅਤੇ ਵਿਚਾਰਾ ਉਹੀ ਮੁਰਗਾ ਸ਼ਾਮ ਨੂੰ ਪਤੀਲੇ ਦੇ ਵਿੱਚ ਰਿੱਝਦਾ ਹੈ। ਸੋ ਇਹ ਚੁਟਕਲਾ ਸਾਡੇ ਨਾਲ ਸਾਂਝਾ ਕੀਤਾ ਸੀ ਮਲੇਰਕੋਟਲਾ ਰਾਕੇਸ਼ ਕੁਮਾਰ ਜੀ ਨੇ। ਵਾਕਈ ਜਿਨ੍ਹਾਂ ਜਿਨ੍ਹਾਂ ਨੇ ਦੁਨੀਆ ਨੂੰ ਜਗਾਇਆ, ਦੁਨੀਆ ਨੇ ਉਹਨਾਂ ਨੂੰ ਫਿਰ ਇੱਦਾਂ ਮਾੜਾ ਬੋਲਿਆ ਹੀ ਮੁੱਲਿਆ। ਪਰ ਬਾਅਦ ਦੇ ਵਿੱਚ ਕਹਿੰਦੇ ਆ ਕਿ ਕਦਰ ਇਨਸਾਨ ਦੀ ਬਾਅਦ ਦੇ ਵਿੱਚ ਪਤਾ ਲੱਗਦੀ ਹੈ ਕਿ ਜਿਹੜਾ ਤੁਹਾਨੂੰ ਸਮੇਂ ਰਹਿੰਦੇ ਹੋਏ ਜਗਾਉਂਦਾ, ਜਿਹੜਾ ਤੁਹਾਨੂੰ ਰੋਕਦਾ, ਉਹਦੀ ਜਾਣ ਤੋਂ ਬਾਅਦ ਫਿਰ ਉਹਦੀ ਕੀਮਤ ਦਾ ਪਤਾ ਲੱਗਦਾ ਹੈ ਕਿ ਉਹ ਇਨਸਾਨ ਸਾਡੇ ਲਈ ਕਿੰਨਾ ਜ਼ਿਆਦਾ ਇੰਪੋਰਟੈਂਟ ਸੀ, ਕਿੰਨੀ ਜ਼ਿਆਦਾ ਮਹੱਤਵ ਰੱਖਦਾ ਸੀ। ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਇਸ ਵੌਇਸ ਮੈਸੇਜ ਵਿੱਚ ਦੋਸਤ ਕੀ ਕਹਿ ਰਹੇ ਨੇ।
2: ਬੱਲੇ ਬੱਲੇ ਬੱਲੇ, ਲਓ ਜੀ ਆ ਗਿਆ ਤੁਹਾਡਾ ਗੁਰਦੀਪ ਸਿੰਘ ਫਿਰ ਦੁਬਾਰਾ ਤੋਂ ਜਲੰਧਰ ਤੋਂ
0: ਜੀ ਜੀ।
2: ਲਓ ਜੀ ਮੌਸਮ ਬੜਾ ਵਧੀਆ ਹੀ ਹੋ ਗਿਆ ਜੀ, ਫਿਰ ਮੀਂਹ ਪੈਣਾ ਸ਼ੁਰੂ ਹੋ ਗਿਆ ਦੁਬਾਰਾ, ਵਿੱਚ ਵਿੱਚ ਹਟਿਆ ਸੀ ਫਿਰ ਪੈਣਾ ਸ਼ੁਰੂ ਹੋ ਗਿਆ। ਇਸ ਮੌਸਮ ਵਿੱਚ ਪਕੌੜੇ ਹੋਣ ਅਤੇ ਚਾਹ ਹੋਵੇ। ਲਓ ਜੀ ਮੈਂ ਚਾਹ ਦੇ ਉੱਤੇ ਇੱਕ ਨਜ਼ਮ ਕਹਿਣ ਲੱਗਾ ਜੀ। ਉਹ ਕਹਿੰਦੇ ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਇੱਕ ਮੈਂ ਫਿੱਕੀ ਚਾਹ ਨਹੀਂ ਪੀਂਦਾ, ਦੂਜਾ ਮੈਂ ਠੰਡੀ ਚਾਹ ਨਹੀਂ ਪੀਂਦਾ, ਜਿਹੜੀ ਚਾਹ ਵਿੱਚ ਚਾਹ ਨਾ ਹੋਵੇ ਜੀ ਮੈਂ ਉਹ ਚਾਹ ਵੀ ਨਹੀਂ ਪੀਂਦਾ, ਇਕੱਲਾ ਬਹਿ ਕੇ ਚਾਹ ਪੀਂਦਾ ਵਾਂ ਪਰ ਮੈਂ ਇਕੱਲੀ ਚਾਹ ਨਹੀਂ ਪੀਂਦਾ, ਜਾਂ ਤਾਂ ਚਾਹ ਹੀ ਛੱਡ ਦਿੱਤੀ ਸੂੰ, ਜਾਂ ਤਾਂ ਚਾਹ ਹੀ ਛੱਡ ਦਿੱਤੀ ਸੂੰ, ਜਾਂ ਫਿਰ ਸਾਡੀ ਚਾਹ ਨਹੀਂ ਪੀਂਦਾ, ਤੇਰੀ ਚਾਹ ਕੋਈ ਵੱਖਰੀ ਚਾਹ ਹੈ ਜਾਂ ਮੈਂ ਤੇਰੀ ਚਾਹ ਨਹੀਂ ਪੀਂਦਾ, ਇਕੱਲਾ ਬਹਿ ਕੇ ਚਾਹ ਪੀਂਦਾ ਵਾਂ ਪਰ ਮੈਂ ਇਕੱਲੀ ਚਾਹ ਨਹੀਂ ਪੀਂਦਾ। ਲਓ ਜੀ ਇਹ ਚਾਹ ਦੇ ਉੱਤੇ ਛੋਟੀ ਜਿਹੀ ਨਜ਼ਮ ਸੀ ਅਤੇ ਮਲਾਈਜ਼ਾ ਫਰਮਾਣਾ ਜੀ, ਅਤੇ ਲਓ ਜੀ ਵੇਖ ਲਿਆ ਜੀ ਬਹੁਤ ਵਧੀਆ ਵਧੀਆ ਹਲਕੀਆਂ ਲੱਗ ਰਹੀਆਂ, ਮੌਸਮ ਬਹੁਤ ਸ਼ਾਨਦਾਰ ਹੋਇਆ ਪਿਆ, ਰੱਬ ਸਭ ਦਾ ਭਲਾ ਕਰੇ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ। ਸੋ ਅਸੀਂ ਤੁਹਾਡੀ ਚਾਹ ਨੂੰ ਕਦੇ ਨਾ ਨਹੀਂ ਕਰਾਂਗੇ, ਤੁਸੀਂ ਬਸ ਚਾਹ ਭੇਜੋ, ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰੋ ਅਤੇ ਸਾਨੂੰ ਵੀ ਤੁਹਾਡੀ ਚਾਹ ਦਾ ਬੜਾ ਚਾਅ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਔਰ ਇੱਕ ਹੋਰ ਵੌਇਸ ਮੈਸੇਜ ਆਓ ਸੁਣਦੇ ਹਾਂ।

ਐਫ ਐਮ ਰੇਨਬੋ ਦੀ ਘੜੀ ਤੇ ਸਵੇਰ ਦੇ 10 ਵੱਜ ਚੁੱਕੇ ਨੇ ਤੇ ਹੁਣ ਵੇਲਾ ਹੈ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣ ਨੇ ਕਿਹਾ ਭਾਰਤ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਵਿਚ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇਕ

ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹੋਰਮੁਜ਼ ਪਣਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਆਯੁਸ਼ ਮੰਤਰਾਲੇ ਵੱਲੋਂ ਅੱਜ ਮੁਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਅਤੇ ਹੈਬਿਲਿਟੀ ਦੇ ਸਹਿਯੋਗ ਨਾਲ ਇੱਕ ਆਲਮੀ ਆਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ। 130 ਦੇਸ਼ਾਂ ਨੇ ਲਿਆ ਹਿੱਸਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਬੇਹੱਦ ਜ਼ਰੂਰੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ। ਕੱਲ੍ਹ ਗੁਰਦਾਸਪੁਰ ਦੀਆਂ ਤਿੰਨ ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ, ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮਾਂ ਦੇ ਕਮਿਸ਼ਨਰਾਂ ਦੇ ਤਬਾਦਲੇ ਸਮੇਤ 3 IAS ਅਤੇ 4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਨਾਲ ਹੋਏਗਾ। ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਹਾਂਜੀ ਨਮਸਤੇ, ਆਦਾਬ, ਸਤਿ ਸ਼੍ਰੀ ਅਕਾਲ, ਸਲਾਮ ਸਾਰਿਆਂ ਨੂੰ, ਬਹੁਤ ਖਾਸ ਗੁੱਡ ਮੋਰਨਿੰਗ, ਕਿਉਂਕਿ ਅੱਜ ਹੈ ਸੰਡੇ ਅਤੇ ਸੰਡੇ ਦੀ ਮੋਰਨਿੰਗ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹੁੰਦੀ ਹੈ ਬਹੁਤ ਹੀ ਖਾਸ। ਜੀ ਹਾਂ, ਮੈਂ ਆ ਗਈ ਹਾਂ ਅੱਜ ਇਸ ਖਾਸ ਗੁੱਡ ਮੋਰਨਿੰਗ 'ਤੇ ਤੁਹਾਡੇ ਨਾਲ ਗੱਲਬਾਤ ਕਰਨ 'ਤੇ, ਤੁਹਾਡੇ ਇਸ ਸਫ਼ਰ ਨੂੰ ਹੋਰ ਜ਼ਿਆਦਾ ਖੂਬਸੂਰਤ ਬਣਾਉਣ ਲਈ ਤੁਹਾਡੀ ਦੋਸਤ ਵੰਦਨਾ ਅੱਜ ਇਸ ਖਾਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਚੱਲੇਗੀ ਤੁਹਾਡੇ ਨਾਲ, ਅਤੇ ਨਾਲ ਨਾਲ ਤੁਹਾਨੂੰ ਲੈ ਕੇ ਚੱਲੇਗੀ ਉਹਨਾਂ ਖੂਬਸੂਰਤ 90s ਦੇ ਨਗਮਿਆਂ ਨੂੰ ਇੰਜੋਏ ਕਰਨ ਵਾਲੇ ਸਫ਼ਰ ਦੇ ਉੱਤੇ, ਜਿੱਥੇ ਅਸੀਂ ਗੱਲਾਂ ਬਾਤਾਂ ਥੋੜ੍ਹੀਆਂ ਥੋੜ੍ਹੀਆਂ ਕਰਾਂਗੇ ਪਰ ਨਾਲ ਨਾਲ ਅਸੀਂ ਇੰਜੋਏ ਕਰਾਂਗੇ ਉਹ ਐਵਰਗ੍ਰੀਨ ਹਿੱਟ ਸੌਂਗਸ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ। ਬਹੁਤ ਵਾਰ ਇੱਦਾਂ ਹੁੰਦਾ ਨਾ ਕਿ ਅਸੀਂ ਜਦੋਂ ਕਿਸੇ ਨੂੰ ਬਹੁਤ ਟਾਈਮ ਬਾਅਦ ਮਿਲਦੇ ਹਾਂ ਤਾਂ ਅਸੀਂ ਹਮੇਸ਼ਾ ਉਹਨੂੰ ਇਹ ਕਹਿੰਦੇ ਹਾਂ ਕਿ ਜੀ ਤੁਹਾਨੂੰ ਬਹੁਤ ਮਿਸ ਕੀਤਾ, ਜਿੱਦਾਂ ਕਿ ਸਾਡੇ ਲਿਸਨਰਸ ਹਮੇਸ਼ਾ ਇਹ ਮੈਨੂੰ ਕਹਿੰਦੇ ਨੇ ਕਿ ਮੈਡਮ ਤੁਸੀਂ ਆਏ ਨਹੀਂ ਲਾਸਟ ਵੀਕ ਅਤੇ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕੀਤਾ, ਤੁਸੀਂ ਇੰਨੇ ਦਿਨ ਦਾ ਗੈਪ ਕਿਉਂ ਪਾਉਂਦੇ ਹੋ? ਅਤੇ ਇਹ ਮੈਨੂੰ ਲੱਗਦਾ ਕਿ ਬਹੁਤ ਸਾਰੇ ਜਿਹੜੇ ਸਾਡੇ ਆਰਜੇਸ ਨੇ ਨਾ, ਮੇਰੇ ਬਹੁਤ ਸਾਰੇ ਦੋਸਤ

ਸਾਨੂੰ ਇਹ ਸੁਣਨ ਨੂੰ ਮਿਲਦਾ ਹੈ। ਅਤੇ ਨਾ ਅੱਜ ਇਹ ਗਾਣਾ ਜਿਹੜਾ ਹੈ ਹੁਣ ਮੈਂ ਫਸਟ ਜਿਹੜਾ ਪਲੇ ਕਰਨ ਜਾ ਰਹੀ ਹਾਂ ਗੀਤ ਬਹਾਰ ਦੇ ਵਿੱਚ, ਇਹ ਇੱਦਾਂ ਦਾ ਹੀ ਕੁਝ ਗਾਣਾ ਹੈ ਜਿਹੜਾ ਸਾਡੇ ਲਿਸਨਰਸ ਜਿਹੜੇ ਨੇ ਹਮੇਸ਼ਾ ਸਾਨੂੰ ਆਰਜੇਜ਼ ਨੂੰ ਕਹਿੰਦੇ ਨੇ, ਪਰ ਇਹ ਸਾਡਾ ਜਿਹੜਾ ਹੁੰਦਾ ਨਾ ਸਾਡੇ ਲਿਸਨਰਸ ਦਾ ਆਪਣਾ ਪਾਣੀ ਹੁੰਦਾ ਹੈ ਜਿਹੜਾ ਸਾਡੇ ਨਾਲ ਇੱਕ ਮਿੱਠੀ ਜਿਹੀ ਸ਼ਿਕਾਇਤ ਕੀਤੀ ਜਾਂਦੀ ਹੈ। ਅਤੇ ਇਸੇ ਚੀਜ਼ ਵਾਸਤੇ ਡੈਡੀਕੇਟਿਡ ਇਸ ਗੀਤ ਬਹਾਰ ਦਾ ਪਹਿਲਾਂ ਇੱਕ ਸੋਹਣਾ ਜਿਹਾ ਗੀਤ ਤੁਹਾਡੇ ਵਾਸਤੇ।

ਆਪਣਾ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਬਹਾਰ, ਤੇ ਉਮੀਦ ਕਰ ਰਹੀ ਹਾਂ ਮੈਂ ਕਿ ਤੁਸੀਂ ਇਸ ਗਾਣੇ ਨੂੰ ਖੂਬ ਇੰਜੋਏ ਕੀਤਾ ਹੋਵੇਗਾ, ਕਿਉਂਕਿ ਜੀ ਜਿਸ ਤਰ੍ਹਾਂ ਤੁਸੀਂ ਸਾਨੂੰ ਯਾਦ ਕਰਦੇ ਹੋ ਨਾ, ਉਸੇ ਤਰੀਕੇ ਦੇ ਨਾਲ ਅਸੀਂ ਵੀ ਤੁਹਾਨੂੰ ਯਾਦ ਕਰਦੇ ਹਾਂ। ਤੇ ਬਸ ਫਿਰ ਇਸੇ ਕਰਕੇ ਤਾਂ ਅਸੀਂ ਹਾਜ਼ਰ ਹੋ ਜਾਂਦੇ ਹਾਂ ਫਿਰ ਕੁਝ ਕੁ ਦਿਨਾਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਤੇ ਨਾਲ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਵੀ। ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤਾਂ ਦੀ ਬਹਾਰ, ਤੇ ਗੀਤ 90s ਦੇ ਖੂਬਸੂਰਤ ਜੇ ਉਹ ਨਗਮੇ ਜਿਹੜੇ ਕਿ ਐਵਰਗ੍ਰੀਨ ਹਿੱਟ ਨੇ, ਉਹ ਨਗਮੇ ਜਿਨ੍ਹਾਂ ਦੇ ਵਿੱਚ ਸਿਰਫ ਗੀਤ ਨਹੀਂ ਹੁੰਦੇ ਸੀ, ਉਸ ਟਾਈਮ ਦੇ ਉੱਤੇ ਗੀਤਾਂ ਦੇ ਵਿੱਚ ਅਹਿਸਾਸ ਹੁੰਦੇ ਸੀ, ਜਜ਼ਬਾਤ ਹੁੰਦੇ ਸੀ, ਔਰ ਬਹੁਤ ਜ਼ਿਆਦਾ ਰੂਹਾਨੀਅਤ ਹੁੰਦੀ ਸੀ ਆਵਾਜ਼ਾਂ ਦੇ ਵਿੱਚ ਸਾਡੇ ਸਿੰਗਰਸ ਦੀਆਂ। ਔਰ ਉਹਦੇ ਨਾਲ ਨਾਲ ਹੀ ਜਿਹੜਾ ਐਕਟ ਕੀਤਾ ਜਾਂਦਾ ਸੀਗਾ ਨਾ ਉਸ ਟਾਈਮ ਦੇ ਉੱਤੇ, ਖਾਸ ਕਿਉਂਕਿ ਥੋੜ੍ਹੀ ਜਿਹੀ ਮਾਸੂਮੀਅਤ, ਥੋੜ੍ਹਾ ਜਿਹਾ ਉਹ ਜਿਹੜਾ ਹੁੰਦਾ ਨਾ ਲੜਕਪਨ ਦਾ ਪਿਆਰ, ਉਹਦੀਆਂ ਵੀ ਥੋੜ੍ਹੀ ਜਿਹੀ ਜਿਹੜਾ ਨਾ ਤੜਕਾ ਲੱਗਿਆ ਹੁੰਦਾ ਸੀਗਾ ਉਹਨਾਂ ਮੂਵੀਜ਼ ਦੇ ਵਿੱਚ ਵੀ ਅਤੇ ਉਹਨਾਂ ਗਾਣਿਆਂ ਦੇ ਵਿੱਚ ਵੀ ਬਿਲਕੁਲ। ਅਤੇ 90s ਦਾ ਇੱਕ ਹੋਰ ਬਹੁਤ ਹੀ ਖੂਬਸੂਰਤ ਜਿਹਾ ਸੌਂਗ ਲਤਾ ਮੰਗੇਸ਼ਕਰ ਅਤੇ ਹਰੀਹਰਨ ਦੀ ਆਵਾਜ਼ ਦੇ ਵਿੱਚ ਸੁਣਾਉਣ ਜਾ ਰਹੀ ਹਾਂ ਮੈਂ ਤੁਹਾਨੂੰ, ਕਿਉਂਕਿ ਜਦੋਂ ਇਨਸਾਨ ਪਿਆਰ ਦੇ ਵਿੱਚ ਹੁੰਦਾ ਹੈ ਤਾਂ ਫਿਰ ਉਹ ਕਹਿੰਦਾ ਹੈ ਕਿ ਜੀ ਮੈਂ ਤਾਂ ਸਾਰੀ ਦੁਨੀਆ ਦੇ ਵਿੱਚ ਐਲਾਨ ਕਰ ਦੇਵਾਂ ਅਤੇ ਸਾਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਲਿਖ ਦੇਵਾਂ, ਹਵਾਵਾਂ ਵਿੱਚ ਲਿਖ ਦੇਵਾਂ, ਇਹਨਾਂ ਫਿਜ਼ਾਵਾਂ ਵਿੱਚ ਲਿਖ ਦੇਵਾਂ ਕਿ ਉਹ ਇਨਸਾਨ ਜਿਹਨੂੰ ਮੈਂ ਪਿਆਰ ਕਰਦਾ ਉਹ ਸਿਰਫ ਮੇਰਾ ਹੈ ਅਤੇ ਮੈਂ ਸਿਰਫ ਉਹਦਾ। ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਇੰਜੋਏ ਕਰ ਰਹੇ ਹੋ ਤੁਸੀਂ ਗੀਤ ਬਹਾਰ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਆ ਰਹੀਆਂ ਇਸ ਗੀਤ ਤੋਂ ਬਾਅਦ ਫਟਾਫਟ ਤੋਂ।

जी हाँ, संडे दी ये खूबसूरत शाम, शाम नहीं सवेर, क्योंकि हले तो शुरुआत ही हुई है दिन दी, ते मैनू शाम दी पहला चिंता लग गई है, क्योंकि मंडे भी हुंदा ना काफ़ी ज़्यादा हैवी हुंदा है, ते कई बार इदा हुंदा है कि अगले दिन दी की प्लैनिंग करनी है उहदे बारे विच भी गलबात सोचनी पैंदी है कि कल दा की प्लैन है। ਤੁਹਾਡੇ ਵਿੱਚੋਂ ਦੀ ਵੀ ਸ਼ਾਇਦ ਬਹੁਤ ਸਾਰੇ ਜਣੇ ਜਿਹੜੇ ਨੇ ਅਗਲੇ ਦਿਨ ਦੀ ਪਲੈਨਿੰਗ ਵੀ ਕਰਦੇ ਹੋਣਗੇ। ਖੈਰ ਫਿਲਹਾਲ ਹਲੇ ਅਸੀਂ ਅੱਜ ਇੰਜੋਏ ਕਰ ਰਹੇ ਹਾਂ ਜੀ ਗੀਤ ਬਹਾਰ। ਸਵੇਰ ਦਾ ਵੇਲਾ ਹੈ, 10:20 ਹੋਏ ਨੇ, ਇੰਜੋਏ ਹੋ ਰਿਹਾ ਹੈ ਸਵੇਰ ਦਾ ਵੇਲਾ 90s ਦੇ ਖੂਬਸੂਰਤ ਟਰੈਕਸ ਦੇ ਨਾਲ, ਅਤੇ ਨਾਲ ਨਾਲ ਇੰਜੋਏ ਕਰ ਰਹੇ ਹੋਵੋਗੇ ਤੁਸੀਂ ਵੀ ਆਪਣਾ ਮਜ਼ੇਦਾਰ ਸੰਡੇ ਦਾ ਨਾਸ਼ਤਾ, ਆਲੂ ਦੇ ਪਰੌਂਠੇ ਜਾਂ ਫਿਰ ਕੁਛ ਖਾਸ ਸਪੈਸ਼ਲ ਬਾਜ਼ਾਰੋਂ ਮੰਗਾ ਕੇ ਜਾਂ ਘਰ ਵੀ ਬਣਿਆ ਹੋਏਗਾ। ਖੂਬਸੂਰਤ ਜੀ ਸਵੇਰ, ਖੂਬਸੂਰਤ ਜਿਹਾ ਅਹਿਸਾਸ, ਕਿਉਂਕਿ ਇਤਵਾਰ ਦਾ ਦਿਨ, ਲਾਈਟ ਡੇ, ਅਤੇ ਫੈਮਿਲੀ ਨਾਲ, ਇਸ ਤੋਂ ਜ਼ਿਆਦਾ ਵਧੀਆ ਕੀ ਹੋ ਸਕਦਾ ਹੈ। ਅਤੇ ਇਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਗਲਾ ਗੀਤ ਇੱਕ ਇੱਦਾਂ ਦਾ ਗੀਤ ਜਿਹੜਾ ਕਿ ਅੱਜ ਵੀ ਜਦੋਂ ਸੁਣਦੇ ਹਾਂ ਅਸੀਂ ਤਾਂ ਇੱਕ ਅਲੱਗ ਹੀ ਅਹਿਸਾਸ ਦੇ ਕੇ ਜਾਂਦਾ ਹੈ, ਕਿਉਂਕਿ ਇਨਸਾਨ ਇਸ਼ਕ ਦੇ ਵਿੱਚ ਪੈਣ ਤੋਂ ਬਾਅਦ ਵਿੱਚ ਨਾ ਕਿਸੇ ਇੱਕ ਖਾਸ ਇਨਸਾਨ ਲਈ ਜਦੋਂ ਡੈਡੀਕੇਟ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਹੋਣਾ ਇਹ ਚਾਹੀਦਾ ਹੈ ਕਿ ਹਰ

0: ਇਨਸਾਨ ਦਾ ਹਰ ਕਰਮ, ਹਰ ਇੱਕ ਧਰਮ ਜਿਹੜਾ ਨਾ ਉਹ ਉਸੇ ਇਨਸਾਨ ਦੇ ਨਾਲ ਜੁੜ ਜਾਵੇ। ਅਤੇ ਜਿਹੜੇ ਲੋਕ ਇਸ ਰਿਸ਼ਤੇ ਨੂੰ ਇੱਕ ਰੂਹਾਨੀ ਜਿਹੜੀ ਹੈ ਦੇ ਦਿੰਦੇ ਨੇ ਨਾ, ਜਗ੍ਹਾ ਦੇ ਦਿੰਦੇ ਨੇ, ਰੂਹਾਨੀਅਤ ਤੱਕ ਪਹੁੰਚ ਜਾਂਦਾ ਜਦੋਂ ਇਹ ਰਿਸ਼ਤਾ, ਤਾਂ ਫਿਰ ਉਹ ਰਿਸ਼ਤਾ ਜਿਹੜਾ ਉਹ ਹਮੇਸ਼ਾ ਹਮੇਸ਼ਾ ਲਈ ਅਮਰ ਹੋ ਜਾਂਦਾ, ਔਰ ਉਹਦੇ ਵਿੱਚ ਪਿਆਰ ਕਦੀ ਵੀ ਘਟਦਾ ਨਹੀਂ ਹੈ ਫਿਰ। ਅਤੇ ਇੱਦਾਂ ਦਾ ਇੱਕ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਮੁਹੰਮਦ ਅਜ਼ੀਜ਼ ਅਤੇ ਕਵਿਤਾ ਕ੍ਰਿਸ਼ਨਮੂਰਤੀ ਅਤੇ ਦਲੀਪ ਕੁਮਾਰ ਦੀ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਤੁਸੀਂ ਬਣੇ ਹੋਏ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਖੂਬਸੂਰਤ ਜਿਹੇ ਪ੍ਰੋਗਰਾਮ।
1: ਪ੍ਰਸ਼ਨ ਭਈਆ ਆਏ ਬਾਰੰਬਾਰ, ਇਸ ਉਮਰ ਮੇ ਪੁੱਛੇ ਬੀਵੀ ਕਿਆ ਕਰਤੇ ਹੋ ਪਿਆਰ, ਮੁਝਸੇ ਕਿਆ ਕਰਤੇ ਹੋ ਪਿਆਰ। ਅਰੇ ਪੁੱਛੇ ਮੇਰੀ ਬੀਵੀ, ਡੂ ਯੂ ਲਵ ਮੀ, ਡੂ ਯੂ ਲਵ ਮੀ,
2: ਤੋ ਕਿਆ ਕਹਾ ਆਪਨੇ।
1: ਅਰੇ ਬਰਸੋਂ ਸੇ ਤੋ ਕਹਿਤਾ ਆਇਆ, ਆਈ ਲਵ ਯੂ, ਆਈ ਲਵ ਯੂ, ਹਰ ਦਿਨ ਹਰ ਪਲ ਯਹੀ ਕਹੂੰ ਮੈਂ, ਆਈ ਲਵ ਯੂ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ 0 ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ 0 ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹੇ ਠੀਕ ਹੈ ਪੁੱਤਰ।
2: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

जी हाँ, एफ एम रेनबो की घड़ी के उत्ते वक्त हो गया जी 10:38:22 का। प्रोग्राम तुसी इंजॉय कर रहे हो मेरे नाल गीत बहार। ते इस गीतां दे खूबसूरत जे सफर दे विच, गीतां दी इस बहार दे विच असी सुन रहे हैं 90s दे बहुत ही सोहने सोहने जे गाने, एवरग्रीन हिट सोंग्स, जिथे जज्बात ते दिलां दी गलबात और थोड़ा जिहा अल्लड़पन भी हुंदा सी। ते उस टाइम दे उत्ते ना जदों प्यार वर्गी जिहड़ी चीज़ सी, खैर अज कल तो बहुत ज़्यादा कॉमन हो गई ने चीज़ा, पर उस टाइम ते ना इन्हां चीज़ां वास्ते समाज दे विच ना बहुत ज़्यादा, जे कोई भी इंसान इस राह ते पै जांदा सी ना ते उहनूं बहुत सारियां जिहड़ियां ने प्रॉब्लम्स दा भी सामना करना पैंदा सी, फेस करनियां पैंदियां सी। पर कहिंदे ने ना इश्क मुहब्बत इदां दी चीज़ है कि जदों इंसान इस राह ते तुर पैंदा ना ते फिर उहनूं इहदे नतीजिआं दा नहीं पता हुंदा। ਅਤੇ ਬਹੁਤ ਸਾਰੇ ਇੱਦਾਂ ਦੇ ਲੋਕ ਸੀਗੇ ਉਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਇਸ਼ਕ ਵੀ ਕੀਤਾ ਅਤੇ ਜਿਨ੍ਹਾਂ ਦਾ ਇਸ਼ਕ ਕਈਆਂ ਦਾ ਪ੍ਰਵਾਨ ਵੀ ਚੜ੍ਹਿਆ ਅਤੇ ਕਈਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਅਖੀਰ ਉਹ ਲੋਕ ਮਿਲੇ ਜ਼ਰੂਰ। ਇਸੇ ਤਰ੍ਹਾਂ ਦਾ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਅਨੁਰਾਧਾ ਪੌਡਵਾਲ ਅਤੇ ਕੁਮਾਰ ਸ਼ਾਨੂ ਦੀ ਆਵਾਜ਼ ਦੇ ਵਿੱਚ ਮੂਵੀ ਸੜਕ ਤੋਂ, ਆਪਣੇ ਟਾਈਮ ਦੀ ਬਲੋਕਬਸਟਰ ਹਿੱਟ ਮੂਵੀ ਜਿਹੜੀ ਤੁਸੀਂ ਵੀ ਸਾਰਿਆਂ ਨੇ ਦੇਖੀ ਹੋਏਗੀ। ਇਹਦੇ ਵਿੱਚ ਕਿੰਨਾ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ ਸੰਜੇ ਦੱਤ ਅਤੇ ਪੂਜਾ ਭੱਟ ਦੇ ਜਿਹੜੀ ਲਵ ਸਟੋਰੀ ਦੇ ਵਿੱਚ, ਇਸੇ ਉੱਤੇ ਡੈਡੀਕੇਟ ਇਹ ਗਾਣਾ ਖੂਬਸੂਰਤ ਜਿਹਾ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਹਾਡੇ ਲਈ।

ਸੰਗੀਤ ਬਹਾਰ ਗੀਤਾਂ ਦਾ ਇੱਕ ਇੱਦਾਂ ਦਾ ਸਫ਼ਰ ਜਿਹੜਾ ਸਾਨੂੰ ਲੈ ਕੇ ਜਾਂਦਾ ਹੈ ਪੁਰਾਣੇ ਏਰਾ ਦੇ ਵਿੱਚ, ਜਦੋਂ ਅਸੀਂ ਯਾਦ ਕਰਦੇ ਹਾਂ ਕਿ ਅੱਛਾ ਹਾਂ ਇਹ ਗਾਣਾ ਕਿੰਨਾ ਸੋਹਣਾ ਸੀਗਾ ਨਾ, ਸੱਚੀ ਇਹ ਗਾਣਾ ਬਹੁਤ ਹੀ ਸੋਹਣਾ ਸੀ ਅਤੇ ਯਾਦ ਹੀ ਭੁੱਲ ਗਿਆ ਸੀ ਇਹ ਵਾਲਾ ਗਾਣਾ 'ਤੇ, ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਕਿ ਉੱਦਾਂ ਦੇ ਸਾਰੇ ਟਰੈਕਸ ਜਿਹੜੇ ਨੇ ਉਹ ਤੁਹਾਡੇ ਵਾਸਤੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਕਰਾਂ। ਅੱਛਾ, ਪਿਆਰ ਦੀ ਅਸੀਂ ਗੱਲ ਕੀਤੀ, ਪਰ ਅਸੀਂ ਇਹ ਚੀਜ਼ ਕਦੀ ਦੇਖਦੇ ਹਾਂ ਕਿ ਪਿਆਰ ਹਮੇਸ਼ਾ ਤਕਰਾਰ ਦੇ ਨਾਲ ਸ਼ੁਰੂ ਹੁੰਦਾ ਹੈ। ਜਦੋਂ ਤਕਰਾਰ ਹੁੰਦੀ ਹੈ, ਜਦੋਂ ਲੜਾਈ ਝਗੜਾ ਹੁੰਦਾ ਹੈ ਨਾ ਪਹਿਲਾਂ, ਉੱਥੇ ਹੀ ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੀ ਹੈ ਨਾ ਪਿਆਰ ਦੀ ਇਹ ਬੇਲ ਜਿਹੜੀ ਹੈ ਪਰਵਾਨ ਚੜ੍ਹਦੀ ਹੈ। ਅਤੇ ਇੱਦਾਂ ਦਾ ਹੀ ਇੱਕ ਖੂਬਸੂਰਤ ਜਿਹਾ ਨੋਕ ਝੋਕ ਭਰਿਆ ਗਾਣਾ ਅਭਿਜੀਤ, ਕਵਿਤਾ ਉਦਿਤ ਨਾਰਾਇਣ ਅਤੇ ਸਪਨਾ ਮੁਖਰਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋਗੇ ਮੇਰੇ ਨਾਲ ਇਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ।

जी हाँ, प्रोग्राम गीत बहार दे विच तुसी इंजॉय किते मेरे नाल 90s दे खूबसूरत जे ट्रैक्स ते सुनदिया इन्हां खूबसूरत जे गीतां नूं। प्रोग्राम कदों एंडिंग वल वध गया पता ही नहीं चलिया, तो इदां लग रहा है कि ये गाने जड़े ने ना वो कंटिन्यू सुनते रहिए, क्योंकि मैं तो बहुत सुनती हाँ प्रोग्राम दे विच भी ते प्रोग्राम तो बाद भी, क्योंकि म्यूजिक बगैर मेरा तो सरदा ही नहीं। ਮੈਨੂੰ ਹਰ ਟਾਈਮ ਮਿਊਜ਼ਿਕ ਦੀ ਜ਼ਰੂਰਤ ਹੈ। ਜੇ ਮੇਰਾ ਮੂਡ ਔਫ ਹੈ ਤਾਂ ਮੈਨੂੰ ਮਿਊਜ਼ਿਕ ਦੀ ਜ਼ਰੂਰਤ ਹੈ, ਜੇ ਮੈਂ ਬਹੁਤ ਖੁਸ਼ ਹਾਂ ਤਾਂ ਮੈਨੂੰ ਮਿਊਜ਼ਿਕ ਦੀ ਜ਼ਰੂਰਤ ਹੈ। ਔਰ ਮਿਊਜ਼ਿਕ ਜਿਹੜਾ ਹੈ ਉਹ ਸੰਗੀਤ ਜ਼ਿੰਦਗੀ ਦੇ ਵਿੱਚ ਹਰ ਇੱਕ ਪਹਿਲੂ ਦੇ ਉੱਤੇ ਬਹੁਤ ਹੀ ਇੰਪੋਰਟੈਂਟ ਰੋਲ ਸਾਡੇ ਜੀਵਨ ਦੇ ਵਿੱਚ ਅਦਾ ਕਰਦਾ ਹੈ। ਜੀ ਹਾਂ, ਅਤੇ ਸੁਣਦੇ ਹਾਂ ਅਗਲਾ ਟਰੈਕ ਇੱਕ ਬਹੁਤ ਹੀ ਸੋਹਣਾ ਜਿਹਾ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ। ਜਦੋਂ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਇਕੱਲਾ ਤੁਰਿਆ ਜਾ ਰਿਹਾ ਹੁੰਦਾ ਨਾ, ਤਾਂ ਉਹਨੂੰ ਲੱਗਦਾ ਹੈ ਕਿ ਯਾਰ ਮੈਨੂੰ ਵੀ ਤਾਂ ਜ਼ਿੰਦਗੀ ਦੇ ਵਿੱਚ ਕਿਸੇ ਇੱਦਾਂ ਦੇ ਇਨਸਾਨ ਦੀ ਇੱਕ ਜ਼ਰੂਰਤ ਹੈ ਜਿਹੜਾ ਮੇਰੇ ਨਾਲ ਵੀ ਸੁੱਖ ਦੁੱਖ ਵੰਡਾਵੇ, ਅਤੇ ਉਹਨੂੰ ਕਈ ਵਾਰੀ ਅਸੀਂ ਲੱਭਦੇ ਫਿਰਦੇ ਹਾਂ ਪਤਾ ਨਹੀਂ ਕਿੱਥੇ ਕਿੱਥੇ, ਅਤੇ ਉਹ ਪਤਾ ਨਹੀਂ ਰੱਬ ਨੇ ਸਾਡੇ ਵਾਸਤੇ ਕਿੱਥੇ ਲਿਖਿਆ ਹੁੰਦਾ। ਸੁਣਦੇ ਹਾਂ ਇਸ ਖੂਬਸੂਰਤ ਜਿਹੇ ਥੋੜ੍ਹੇ ਜਿਹੇ ਖੱਟੇ ਮਿੱਠੇ ਜਿਹੇ ਗੀਤ ਨੂੰ, ਬਹੁਤ ਹੀ ਸੋਹਣਾ ਜਿਹਾ ਗੀਤ ਐਸ਼ਵਰਿਆ ਜੀ ਨੇ ਦੇ ਵਿੱਚ ਬਹੁਤ ਹੀ ਖੂਬਸੂਰਤ ਪਰਫੋਰਮੈਂਸ ਦਿੱਤੀ ਹੈ। ਸੁਣਦੇ ਹਾਂ ਇਸ ਗੀਤ ਨੂੰ ਅਤੇ ਆਓ ਫਟਾਫਟ ਤੋਂ ਵਾਪਸ।

ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਮੇਰੇ ਨਾਲ ਗੀਤ ਬਹਾਰ ਅਤੇ ਸੁਣੇ ਸੋਹਣੇ ਸੋਹਣੇ ਜਿਹੇ ਗੀਤ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਵੀ ਆਏ ਹੋਣਗੇ। ਅਤੇ ਹੁਣ ਵੇਲਾ ਹੋ ਚੱਲਿਆ ਜੀ ਪੂਰੇ 11 ਵਜੇ ਪ੍ਰੋਗਰਾਮ ਪੋਸਟ ਬਾਕਸ ਨੰਬਰ 111 ਤੁਸੀਂ ਇੰਜੋਏ ਕਰੋਗੇ, ਸੁਣੋਗੇ ਇਸ ਪ੍ਰੋਗਰਾਮ ਨੂੰ ਸਾਡੇ ਦਿੱਲੀ FM ਰੇਨਬੋ ਤੋਂ। ਫਿਲਹਾਲ ਚੱਲਦੇ ਹਾਂ ਅਗਲੇ ਪ੍ਰੋਗਰਾਮ ਵੱਲ, ਅਤੇ ਠੀਕ 12 ਵਜੇ ਮੁਲਾਕਾਤ ਹੋਏਗੀ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ।

FM ਰੇਨਬੋ ਦੀ ਘੜੀ ਤੇ ਇਸ ਵੇਲੇ ਵਕਤ ਹੋ ਗਿਆ ਹੈ 12:18 ਤੇ ਹੁਣ ਵੇਲਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੀਸ ਵਿਖੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਦੁਵੱਲੀ ਗੱਲਬਾਤ ਅਤੇ ਇੰਡੀਆ ਇਨੋਵੇਟਸ ਦਾ ਉਦਘਾਟਨ ਵੀ ਕਰਨਗੇ। ਇਸਰੋ ਮੁਖੀ ਵੀ ਨਾਰਾਇਣ ਨੇ ਕਿਹਾ ਭਾਰਤੀ ਪੁਲਾੜ ਖੋਜ ਸੰਗਠਨ ਚੰਦਰਮਾ ਤੇ 200 ਦਿਨਾਂ ਲਈ ਕੰਮ ਕਰਨ ਨਾਲ ਸਮਰੱਥ ਲੈਂਡਰ ਵਿਕਸਿਤ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਇਰਾਨ ਨਾਲ ਜੰਗ ਖਤਮ ਕਰਨ ਲਈ ਅੱਜ ਇੱਕ ਸਮਝੌਤੇ ਤੇ ਦਸਤਖਤ ਕੀਤੇ ਜਾਣ ਦੀ ਉਮੀਦ। ਇਸ ਤੋਂ ਬਾਅਦ ਹੋਰਮੁਜ਼ ਪਣਜੋੜ ਸਾਰਿਆਂ ਲਈ ਖੋਲ੍ਹ ਦਿੱਤਾ ਜਾਵੇਗਾ। ਆਯੁਸ਼ ਮੰਤਰਾਲੇ ਵੱਲੋਂ ਅੱਜ ਮੁਰਾਰਜੀ ਦੇਸਾਈ ਕੌਮੀ ਯੋਗ ਸੰਸਥਾਨ ਅਤੇ ਹੈਬਿਲਿਟੀ ਦੇ ਸਹਿਯੋਗ ਨਾਲ ਇੱਕ ਆਲਮੀ ਆਨਲਾਈਨ ਯੋਗ ਪ੍ਰੋਗਰਾਮ ਦਾ ਆਯੋਜਨ। 130 ਦੇਸ਼ਾਂ ਨੇ ਲਿਆ ਹਿੱਸਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਮੁਕੰਮਲ ਖਾਤਮੇ ਲਈ ਲੋਕਾਂ ਦਾ ਯੋਗਦਾਨ ਅਤੇ ਸਰਕਾਰ ਤੇ ਸਮਾਜ ਦਰਮਿਆਨ ਤਾਲਮੇਲ ਦੀ ਬੇਹੱਦ ਜ਼ਰੂਰਤ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ, ਕਿਹਾ ਵਪਾਰੀ ਭਾਈਚਾਰੇ ਨੂੰ ਦਰਪੇਸ਼ ਛੋਟੀਆਂ ਸਮੱਸਿਆਵਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾਵੇਗਾ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ, ਨਤੀਜੇ ਐਲਾਨੇ ਗਏ। ਪੰਜਾਬ ਸਰਕਾਰ ਨੇ ਪਟਿਆਲਾ ਅਤੇ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰਾਂ ਤੇ ਤਬਾਦਲੇ ਸਮੇਤ 3 IAS ਅਤੇ

4 PCS ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਨੇ। ਭਾਰਤ ਨੇ ਧਰਮਸ਼ਾਲਾ ਵਿੱਚ 3 ਮੈਚਾਂ ਦੀ ਇੱਕ ਰੋਜ਼ਾ ਕ੍ਰਿਕਟ ਲੜੀ ਦੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਗਮ 'ਚ ਪਾਕਿਸਤਾਨ ਨਾਲ। ਇਹ ਸਨ ਹੁਣ ਤੱਕ ਦੀਆਂ ਮੁੱਖ FM ਨਿਊਜ਼ ਹੈਡਲਾਈਨਜ਼।

FM Rainbow ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 12:04 ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਸੀਂ, ਜਿਹਦਾ ਨਾਮ ਹੈ ਹੋਮ ਸਵੀਟ ਹੋਮ। ਜੀ ਹਾਂ, ਤੇ ਮੈਂ ਤੁਹਾਡੀ ਦੋਸਤ ਵੰਦਨਾ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਅੱਜ ਇੱਕ ਬਹੁਤ ਹੀ ਸੋਹਣਾ ਜਿਹਾ ਪ੍ਰੋਗਰਾਮ ਹੋਮ ਸਵੀਟ ਹੋਮ, ਜਿਹਦੇ ਵਿੱਚ ਅਸੀਂ ਕਰਦੇ ਹਾਂ ਗੱਲਾਂ ਬਾਤਾਂ ਘਰ ਦੀਆਂ, ਬਾਹਰ ਦੀਆਂ, ਔਰ ਬਹੁਤ ਹੀ ਸਾਰੇ ਟਿਪਸ ਐਂਡ ਟ੍ਰਿਕਸ ਜਿਹੜੇ ਨੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ ਅਸੀਂ। ਅੱਜ ਇੱਕ ਬਹੁਤ ਹੀ ਖੂਬਸੂਰਤ ਜਿਹਾ ਟੌਪਿਕ ਅਸੀਂ ਪਿੱਕ ਕਰਾਂਗੇ, ਉਹ ਟੌਪਿਕ ਕੀ ਹੈ? ਜੀ ਹਾਂ, ਅੱਜ ਅਸੀਂ ਇੱਕ ਖੂਬਸੂਰਤ ਜਿਹਾ ਟੌਪਿਕ ਜਿਹੜਾ ਕਿ ਬਹੁਤ ਹੀ ਟ੍ਰੈਂਡਿੰਗ ਹੈ ਟੌਪਿਕਲ, ਉਹ ਇਹ ਹੈ ਕਿ ਸਮਰ ਦੇ ਹੈਕਸ ਜਾਂ ਫਿਰ ਗਰਮੀ ਅਤੇ ਇਸ ਮੌਸਮ ਤੋਂ ਬਚਣ ਦੇ ਅਲੱਗ ਅਲੱਗ ਤਰੀਕਿਆਂ ਦੇ ਬਾਰੇ 'ਚ ਅਸੀਂ ਗੱਲ ਕਰਾਂਗੇ। ਮੈਂ ਤੁਹਾਡੀ ਦੋਸਤ ਵੰਦਨਾ ਹਾਜ਼ਰ ਹਾਂ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਵਾਸਤੇ ਬਹੁਤ ਸਾਰੀ ਇਨਫੋਰਮੇਸ਼ਨ ਲੈ ਕੇ। ਜੀ ਹਾਂ, ਅਤੇ ਤੁਸੀਂ ਵੀ ਤਿਆਰ ਹੋ ਜਾਓ ਕਿਉਂਕਿ ਕੁਝ ਗੱਲਾਂ ਬਾਤਾਂ ਪਤਾ ਹੋਣਗੀਆਂ ਤੁਹਾਨੂੰ ਅਤੇ ਕੁਝ ਪਤਾ ਹੋਣਗੀਆਂ ਮੈਨੂੰ, ਅਤੇ ਤੁਹਾਨੂੰ ਵੀ ਜੇ ਕੁਝ ਇਨਫੋਰਮੇਸ਼ਨ ਹੋਏਗੀ ਸਮਰ ਦੇ ਬਾਰੇ ਵਿੱਚ, ਸਮਰ ਹੈਕਸ ਜਾਂ ਤੁਹਾਡੇ ਕੁਝ ਇੱਦਾਂ ਦੇ ਘਰੇਲੂ ਨੁਸਖੇ ਜਿਹੜੇ ਤੁਸੀਂ ਗਰਮੀ ਤੋਂ ਬਚਣ ਲਈ ਯੂਜ਼ ਕਰਦੇ ਹੋ, ਤਾਂ ਤੁਸੀਂ ਮੈਨੂੰ ਜ਼ਰੂਰ ਵਟਸਐਪ ਕਰ ਸਕਦੇ ਹੋ 9855-1010-27 ਦੇ ਉੱਤੇ। ਜੀ ਹਾਂ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਵੈਲਕਮ ਹੋਏਗਾ ਤੁਹਾਡੇ ਮੈਸੇਜਸ ਦਾ ਵੀ, ਤੁਸੀਂ ਵੀ ਨਾਲ ਨਾਲ ਸੁਣਦੇ ਸੁਣਦੇ ਆਪਣੇ ਵੀ ਕੁਝ ਇਨਪੁੱਟਸ, ਕੁਝ ਜਿਹੜੀਆਂ ਚੀਜ਼ਾਂ ਜਿੱਦਾਂ ਮੈਂ ਦੱਸਿਆ ਟਿਪਸ ਐਂਡ ਟ੍ਰਿਕਸ ਸ਼ੇਅਰ ਕਰੋਗੇ। ਚਲੋ ਜੀ, ਕਰਦੇ ਹਾਂ ਸ਼ੁਰੂਆਤ ਪ੍ਰੋਗਰਾਮ ਹੋਮ ਸਵੀਟ ਹੋਮ ਦੀ ਇਸ ਖੂਬਸੂਰਤ ਜਿਹੇ ਟਰੈਕ ਦੇ ਨਾਲ, ਅਤੇ ਉਸ ਤੋਂ ਬਾਅਦ ਇਹ 'ਚ ਵਾਪਸ ਆ ਰਹੀ ਹਾਂ ਮੈਂ ਲੈ ਕੇ ਆਪਣੀ ਬਹੁਤ ਸਾਰੀਆਂ ਇਨਫੋਰਮੇਸ਼ਨਸ ਦਾ ਪਟਾਰਾ, ਅਤੇ ਉਹ ਖੋਲ੍ਹਾਂਗੇ ਇਸ ਗੀਤ ਤੋਂ ਬਾਅਦ।

ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਜਿਹਦੇ ਵਿੱਚ ਅੱਜ ਅਸੀਂ ਗੱਲਬਾਤ ਕਰਨੀ ਹੈ ਸਮਰ ਟਿਪਸ ਤੇ ਟ੍ਰਿਕਸ ਦੇ ਬਾਰੇ ਵਿੱਚ, ਖਾਣ ਪਾਣ ਕਿੱਦਾਂ ਦਾ ਹੋਵੇ ਤੇ ਕਿੱਦਾਂ ਅਸੀਂ ਆਪਣਾ ਧਿਆਨ ਰੱਖੀਏ। ਅੱਛਾ, ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਇਸ ਮੌਸਮ ਦੇ ਵਿੱਚ, ਮਤਲਬ ਜੂਨ ਦੇ ਵਿੱਚ, ਖਾਸ ਕਰ ਮਈ ਤੇ ਜੂਨ ਦੇ ਵਿੱਚ, ਕਿ ਮੌਸਮ ਨੇ, ਗਰਮੀ ਨੇ ਸਾਨੂੰ ਬੜਾ ਹੀ ਤਪਾਇਆ ਵੀ ਹੈ, ਪਰ ਨਾਲ ਨਾਲ ਹੀ ਰੱਬ ਦੀ ਇੰਨੀ ਮਿਹਰ ਰਹੀ ਹੈ ਕਿ ਕੁਝ ਕੁਝ ਦਿਨਾਂ ਬਾਅਦ ਜਦੋਂ ਬਹੁਤ ਜ਼ਿਆਦਾ ਹੀਟ ਵੇਵ ਚੱਲੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕੁਛ ਰਿਲੈਕਸ ਮਿਲਿਆ ਦੋ ਤਿੰਨ ਦਿਨਾਂ ਦਾ ਵੀ। ਜੀ ਹਾਂ, ਅਸੀਂ ਇਹਨਾਂ ਦੋ ਮਹੀਨਿਆਂ ਦੇ ਵਿੱਚ ਖਾਸ ਕਰਕੇ ਹੀਟ ਵੇਵ ਵੀ ਬਹੁਤ ਦੇਖੀ, ਜਿਸ ਤਰ੍ਹਾਂ ਕਿ ਪਾਰਾ ਜਿਹੜਾ ਹੈਗਾ ਉਹ 44-45 ਡਿਗਰੀ ਨੂੰ ਪਾਰ ਕਰ ਗਿਆ। ਬੁਰਾ ਹਾਲ ਹੋ ਗਿਆ ਗਰਮੀ ਦੇ ਨਾਲ, ਹੀਟ ਵੇਵ ਦੇ ਨਾਲ, ਅਤੇ ਉਸ ਤੋਂ ਬਾਅਦ ਦੇ ਵਿੱਚ ਬਰਸਾਤ ਵੀ ਆਈ, ਔਰ ਇੱਦਾਂ ਦੀ ਆਈ ਜਿਹਨੇ ਸਾਡੇ 3-4 ਦਿਨ ਤਾਂ ਸੁੱਖੀ ਸਾਂਦੀ ਲੰਘਾ ਦਿੱਤੇ। ਪਰ ਇਹ ਜਿਹੜਾ ਮੌਸਮ ਹੈ ਨਾ, ਜਿਹੜਾ ਗ੍ਰਾਫ ਉੱਪਰ ਨੀਚੇ ਹੋ ਰਿਹਾ, ਇਹੀ ਗ੍ਰਾਫ ਜਿਹੜਾ ਹੈ ਇਹ ਸਾਨੂੰ ਬਿਮਾਰ ਕਰਨ ਵੱਲ ਲੈ ਕੇ ਜਾਂਦਾ। ਇਸ ਕਰਕੇ ਸਾਨੂੰ ਧਿਆਨ ਇਹਨਾਂ ਦਿਨਾਂ ਦੇ ਵਿੱਚ ਹੀ ਖਾਸ ਕਰਕੇ ਰੱਖਣਾ ਹੁੰਦਾ ਆਪਣਾ, ਕਿਉਂਕਿ ਤੁਸੀਂ ਦੇਖੋ ਕਿ 4 ਦਿਨ ਪਹਿਲਾਂ ਅਸੀਂ ਇੰਨਾ ਜ਼ਿਆਦਾ ਠੰਡਾ ਪਾਣੀ ਪੀ ਰਹੇ ਸੀ, ਠੰਡੀਆਂ ਚੀਜ਼ਾਂ, ਪਾਗਲ ਹੋਏ ਪਏ ਸੀ ਸਾਰੇ ਜਣੇ ਗਰਮੀ ਦੇ ਨਾਲ। ਪਰ ਉਸ ਤੋਂ ਬਾਅਦ ਵਿੱਚ ਜਿਹੜਾ 2 ਦਿਨ ਬਾਅਦ, ਜਿਹੜਾ ਇਹ 2 ਦਿਨ ਪਹਿਲਾਂ ਜਿਹੜਾ ਪਰਸੋਂ ਜਿਹੜਾ ਮੌਸਮ ਚੇਂਜ ਹੋਇਆ, ਉਸ ਤੋਂ ਬਾਅਦ ਵਿੱਚ ਇੱਕਦਮ ਤੋਂ ਕਾਫੀ ਜ਼ਿਆਦਾ ਟੈਂਪਰੇਚਰ ਡਾਊਨ ਆ ਗਿਆ ਮੌਸਮ 'ਚ।

ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ। ਖਾਸ ਇਸ ਕਰਕੇ ਕਿਉਂਕਿ ਅੱਜ ਜੀ ਸੰਡੇ ਦੀ ਦੁਪਹਿਰ, ਤੇ ਸਾਰੀ ਫੈਮਲੀ ਅੱਜ ਘਰ ਇੰਜੋਏ ਕਰ ਰਹੀ ਹੈ ਆਪਣੇ ਨਾਲ, ਇੱਕ ਦੂਸਰੇ ਦੇ ਨਾਲ। ਆਪਣੀ ਕੰਪਨੀ ਦੇ ਵਿੱਚ ਵੀ ਕਈ ਲੋਕ ਬਹੁਤ ਵਧੀਆ ਖੁਸ਼ ਮਹਿਸੂਸ ਕਰਦੇ ਨੇ, ਅਤੇ ਇਸ ਕਰਕੇ ਹੋ ਸਕਦਾ ਉਹ ਇਕੱਲੇ ਵੀ ਰੇਡੀਓ ਇੰਜੋਏ ਕਰ ਰਹੇ ਹੋਣ, ਬਟ ਨਾਲ ਨਾਲ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਟਿਪਸ ਐਂਡ ਟ੍ਰਿਕਸ ਨਾਲ ਨਾਲ ਸ਼ੇਅਰ ਕਰਦੇ ਰਹਿਣਾ, ਅਤੇ ਤੁਸੀਂ ਬਾਅਦ ਵਿੱਚ ਆਪਣੀ ਫੈਮਲੀ ਨੂੰ ਵੀ ਦੱਸ ਸਕਦੇ ਹੋ, ਅਤੇ ਫੈਮਲੀ ਜਿਹੜੀ ਹੈ ਉਹ ਸਮਝੇਗੀ ਕਿ ਭਾਈ ਦੇਖੋ ਕਿੰਨੀ ਨੌਲੇਜ ਹੈ ਇਹਨਾਂ ਨੂੰ, ਹੈ ਹਰ ਚੀਜ਼ ਦੇ ਬਾਰੇ ਵਿੱਚ। ਅਤੇ ਕੋਈ ਗੱਲ ਨਹੀਂ ਜੀ, ਕਹਿੰਦੇ ਇਨਫੋਰਮੇਸ਼ਨ ਜਿਹੜੀ ਹੈ, ਨੌਲੇਜ ਜਿਹੜੀ ਹੈ, ਜਿੱਥੋਂ ਮਿਲੇ ਲੈ ਲੈਣੀ ਚਾਹੀਦੀ ਹੈ, ਸਿੱਖ ਲੈਣੀ ਚਾਹੀਦੀ ਹੈ। ਹਾਂਜੀ, ਅਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਸਮਰ ਦੇ ਬਹੁਤ ਸਾਰੇ ਡਾਈਟਿੰਗ ਦੇ ਬਾਰੇ, ਡਾਈਟ ਪਲਾਨਸ ਦੇ ਬਾਰੇ ਵਿੱਚ, ਅਤੇ ਕਿਸ ਤਰ੍ਹਾਂ ਦੇ ਟਿਪਸ ਐਂਡ ਟ੍ਰਿਕਸ ਹੋਣੇ ਚਾਹੀਦੇ ਨੇ ਗਰਮੀ ਤੋਂ ਬਚਣ ਵਾਸਤੇ, ਕਿਉਂਕਿ ਮੌਸਮ ਜਿਹੜਾ ਹੈ ਨਾ ਉਹ ਪੂਰਾ ਗ੍ਰਾਫ ਦੀ ਤਰ੍ਹਾਂ, ਜਾਂ ਫਿਰ ਕਹਿ ਲਓ ਰੋਲਰ ਕੋਸਟਰ ਦੀ ਤਰ੍ਹਾਂ ਉੱਪਰ ਨੀਚੇ ਜਾ ਰਿਹਾ ਹੈ। ਕਦੀ ਗਰਮੀ ਬਹੁਤ ਜ਼ਿਆਦਾ, ਅਤੇ ਕਦੀ ਮੌਸਮ ਇੱਕਦਮ ਠੰਡਾ, ਅਤੇ ਇਹਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਸਾਨੂੰ ਆਪਣਾ, ਕਿਉਂਕਿ ਇਹਨੂੰ ਨਾ ਅਸੀਂ ਇਹ ਵੀ ਕਹਿ ਸਕਦੇ, ਜਿੱਦਾਂ ਕਿ ਤੁਸੀਂ ਨਿਊਜ਼ ਪੇਪਰਸ ਦੇ ਵਿੱਚ ਵੀ ਪੜ੍ਹਿਆ ਹੋਣਾ ਕਿ ਇਹ ਪ੍ਰੀ ਮੌਨਸੂਨ ਬਾਰਿਸ਼ਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ। ਇਹ ਜਿਹੜੀ ਬਾਰਿਸ਼ ਆਈ ਸੀਗੀ ਕੱਲ੍ਹ ਪਰਸੋਂ, ਇਹ ਪ੍ਰੀ ਮੌਨਸੂਨ ਬਾਰਿਸ਼ ਸੀ। ਦੈਟ ਮੀਨਸ ਕਿ ਮੌਨਸੂਨ ਬਹੁਤ ਜਲਦੀ ਜਿਹੜਾ ਹੈ ਉਹ ਪੰਜਾਬ ਵਿੱਚ ਦਸਤਕ ਦੇਣ ਵਾਲਾ ਹੈ, ਨੌਰਥ ਇੰਡੀਆ ਦੇ ਵਿੱਚ ਦਸਤਕ ਦੇਣ ਵਾਲਾ ਹੈ।

ਤੇ ਜਦੋਂ ਆਉਂਦੀ ਹੈ ਜੀ ਬਰਸਾਤਾਂ ਦੀ ਵਾਰੀ ਤੇ ਨਾਲ ਨਾਲ ਸਾਨੂੰ ਧਿਆਨ ਵੀ ਰੱਖਣਾ ਪੈਂਦਾ ਹੈ ਆਪਣਾ ਤੇ ਆਪਣੇ ਖਾਣ ਪੀਣ ਦਾ, ਕਿਉਂਕਿ ਹੈ ਇਹ ਜਿਹੜਾ ਹੁਣ ਮੌਸਮ ਹੈ ਨਾ ਇਹ ਰਲਿਆ ਮਿਲਿਆ ਮੌਸਮ ਹੈ ਤੇ ਇਹਦੇ ਵਿੱਚ ਹੁਣ ਅਸੀਂ ਫਰੂਟਸ ਦੀ ਵੀ ਗੱਲ ਕਰਾਂਗੇ ਕਿ ਫਰੂਟਸ ਜਿਹੜੇ ਨੇ ਅਸੀਂ ਓਬਵੀਅਸਲੀ ਸਾਰੇ ਜਣੇ ਕਹਿੰਦੇ ਨੇ ਕਿ ਪਾਣੀ ਜਿਹੜਾ ਉਹ ਜ਼ਿਆਦਾ ਹੋਣਾ ਚਾਹੀਦਾ ਨਾ ਫਰੂਟਸ ਦੇ ਵਿੱਚ, ਸੀਜ਼ਨਲ ਫਰੂਟਸ ਜਿਹੜੇ ਕਿ ਜੀ ਤਰਬੂਜ, ਖਰਬੂਜਾ, ਲੀਚੀ ਆ ਗਈ ਹੈ ਹੁਣ, ਅਤੇ ਇਹਦੇ ਨਾਲ ਨਾਲ ਅੰਬ ਜਿਹੜਾ ਕਿ ਸਾਰਿਆਂ ਦਾ ਬੜਾ ਫੇਵਰੇਟ ਹੈ, ਅਤੇ ਪਹਿਲੇ ਪ੍ਰੋਗਰਾਮ ਪੋਸਟ ਬਾਕਸ 111 ਦੇ ਵਿੱਚ ਵੀ ਅੱਜ ਅਸੀਂ ਅੰਬਾਂ ਦੇ ਬਾਰੇ ਵਿੱਚ ਬੜੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲਿੱਤੀ, ਅਤੇ ਅੰਬ ਖਾਣ ਦਾ ਤਰੀਕਾ ਵੀ ਉੱਥੇ ਉਸ ਪ੍ਰੋਗਰਾਮ ਵਿੱਚ ਐਕਸਪਰਟ ਨੇ ਦੱਸਿਆ ਕਿ ਕਿੱਦਾਂ ਖਾਣਾ ਚਾਹੀਦਾ। ਅੰਬ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਜਿੱਦਾਂ ਅਸੀਂ ਸੁਣਦੇ ਹਾਂ ਸਾਰਿਆਂ ਤੋਂ ਕਿ ਗਰਮ ਹੁੰਦਾ ਜੀ ਅੰਬ, ਘੱਟ ਖਾਓ। ਅਤੇ ਬਚਪਨ 'ਚ ਮੈਨੂੰ ਯਾਦ ਆ ਗਈ ਇਹ ਗੱਲ ਸੁਣ ਕੇ ਕਿ ਮੇਰੇ ਦਾਦੀ ਜੀ ਕੀ ਕਰਦੇ ਹੁੰਦੇ ਸੀ, ਜਦੋਂ ਅੰਬ ਆਉਂਦੇ ਸੀ ਨਾ ਤਾਂ ਉਹਨਾਂ ਨੇ ਅੰਬ ਇੱਕ ਬਾਲਟੀ ਦੇ ਵਿੱਚ ਪਾ ਦੇਣੇ, ਔਰ ਬਹੁਤ ਸਾਰੇ ਪਿੰਡਾਂ 'ਚ ਹਜੇ ਵੀ ਹੁੰਦਾ ਹੋਣਾ ਜ਼ਰੂਰ, ਤੁਸੀਂ ਮੇਰੀ ਗੱਲ ਦੇ ਨਾਲ ਰਿਲੇਟ ਕਰ ਰਹੇ ਹੋਣੇ ਹੋ, ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਹਜੇ ਵੀ ਜਦੋਂ ਅੰਬ ਆਉਂਦੇ ਨੇ ਤਾਂ ਇੱਕ ਮਤਲਬ ਕਿਸੇ ਵੀ ਪਾਣੀ ਵਾਲੀ ਚੀਜ਼ ਦੇ ਵਿੱਚ ਉਹ ਪਾ ਕੇ ਰੱਖ ਦਿੱਤੇ ਜਾਂਦੇ ਨੇ ਖਾਣ ਤੋਂ ਪਹਿਲਾਂ ਕਿ ਬਈ ਇਹਦੇ ਵਿੱਚ ਘੰਟਾ ਪਏ ਰਹਿਣ, ਉਸ ਤੋਂ ਬਾਅਦ ਵਿੱਚ ਅੰਬਾਂ ਨੂੰ ਕੱਢ ਕੇ ਫਿਰ ਖਾਇਆ ਜਾਂਦਾ, ਅਤੇ ਇਹੀ ਸਹੀ ਤਰੀਕਾ ਹੈ ਜਿਹੜਾ ਕਿ ਮੈਨੂੰ ਵੀ ਯਾਦ ਆ ਗਿਆ ਅੱਜ ਕਿ ਅੰਬਾਂ ਨੂੰ ਪਾਣੀ 'ਚ ਰੱਖੋ ਪਾ ਕੇ ਅਤੇ ਉਹਦੀ ਗਰਮੀ ਜਿਹੜੀ ਆ ਉਹ ਸਾਰੀ ਨਿਕਲ ਜਾਂਦੀ ਹੈ। ਅੱਛਾ, ਇੱਕ ਚੀਜ਼ ਹੋਰ ਕਿ ਕਹਿੰਦੇ ਕਿ ਦਿਨ ਦੇ ਵਿੱਚ ਨਾ ਇੱਕ ਜਾਂ ਦੋ ਮੀਡੀਅਮ ਅੰਬਾਂ ਤੋਂ ਜ਼ਿਆਦਾ ਅੰਬ ਨਹੀਂ ਖਾਣੇ, ਕਿਉਂਕਿ ਅਤੀ ਤਾਂ ਜੀ ਹਰ ਇੱਕ ਚੀਜ਼ ਦੀ ਬੁਰੀ ਹੈ। ਅਤੇ ਅੰਬ ਜੇ ਖਾਣਾ ਹੈ ਤਾਂ ਅੰਬ ਤੋਂ ਬਾਅਦ ਦੇ ਵਿੱਚ ਕੋਸ਼ਿਸ਼ ਇਹੀ ਕਰਨੀ ਹੈ ਕਿ ਕੋਈ ਵੀ ਡਰਿੰਕ ਜਿਸ ਤਰ੍ਹਾਂ ਕਿ ਸੌਫਟ ਡਰਿੰਕ ਹੁੰਦੀ ਹੈ ਜਾਂ ਕੋਲਡ ਡਰਿੰਕ ਵਗੈਰਾ ਹੁੰਦੀ ਹੈ ਨਾ ਪੀਓ, ਕਿਉਂਕਿ ਫਰੂਟ ਦੀ ਜਿਹੜੀ ਹੈ ਨਾ ਅਸਲੀ ਜਿਹੜਾ ਫਾਇਦਾ ਹੈ ਸਾਨੂੰ ਉਹ ਨਹੀਂ ਮਿਲਦਾ ਫਿਰ। ਇਸ ਕਰਕੇ ਕੋਸ਼ਿਸ਼ ਇਹੀ ਕਰਨੀ ਹੈ ਕਿ ਅੰਬ ਜਾਂ ਕਿਸੇ ਵੀ ਫਰੂਟ ਨੂੰ ਖਾ ਕੇ ਕਿਸੇ ਵੀ ਤਰ੍ਹਾਂ ਦੀ ਡਰਿੰਕ ਵਗੈਰਾ ਨਹੀਂ ਪੀ ਲੈਣੀ ਤੁਸੀਂ। ਅਤੇ ਇਸ ਤੋਂ ਇਲਾਵਾ ਤਰਬੂਜ ਜਿੱਦਾਂ ਹੁੰਦਾ, ਤਰਬੂਜ ਦੇ ਬਾਰੇ 'ਚ ਤੁਸੀਂ ਬਹੁਤ ਸਾਰੇ ਜਣਿਆਂ ਤੋਂ ਸੁਣਿਆ ਹੋਣਾ ਕਿ ਰਾਤ ਨੂੰ ਖਾਧਾ ਤਾਂ ਕੁਝ ਨਾ ਕੁਝ ਮਿਸ ਹੈਪਨਿੰਗਸ ਹੋ ਜਾਂਦੀਆਂ। ਤਰਬੂਜ ਰਾਤ ਨੂੰ ਡਿਨਰ ਤੋਂ ਬਾਅਦ ਨਹੀਂ ਖਾਣਾ ਚਾਹੀਦਾ, ਕਿਉਂਕਿ ਉਹਦੇ ਨਾਲ ਬਲੋਟਿੰਗ ਹੋ ਸਕਦੀ ਹੈ, ਐਸਿਡਿਟੀ ਅਤੇ ਹੋਰ ਵੀ ਬਹੁਤ ਸਾਰੀਆਂ ਮਤਲਬ ਨਾ ਸੀਰੀਅਸ ਪ੍ਰੋਬਲਮਸ ਹੋ ਸਕਦੀਆਂ ਨੇ, ਇੱਦਾਂ ਐਕਸਪਰਟਸ ਕਹਿੰਦੇ ਨੇ ਔਰ ਅਸੀਂ ਸੁਣਿਆ ਵੀ ਹੈ। ਅਤੇ ਇਸ ਕਰਕੇ ਜ਼ਿਆਦਾ ਬੈਟਰ ਹੈ ਕਿ ਜੇ ਕਦੀ ਕੋਈ ਸਲਾਹ ਦਿੱਤੀ ਜਾਏ ਤਾਂ ਮੰਨ ਹੀ ਲਈ ਜਾਏ, ਹੈ ਨਾ। ਅਤੇ ਨਾਲ ਨਾਲ ਤਰਬੂਜ ਦਾ ਕਹਿੰਦੇ ਬੈਸਟ ਟਾਈਮ ਜਿਹੜਾ ਹੈ ਨਾ ਖਾਣ ਦਾ ਉਹ ਹੁੰਦਾ ਜਾਂ ਤਾਂ ਮਿਡ ਮਾਰਨਿੰਗ 'ਚ ਖਾਏ ਬੰਦਾ ਜਦੋਂ 12 ਵਜੇ ਦਾ ਟਾਈਮ ਹੈ, ਜਾਂ ਫਿਰ ਸ਼ਾਮ ਨੂੰ 4 ਵਜੇ ਨਾਲ ਖਾਓ। ਹੁਣ ਜਿਹੜੇ ਚਾਹ ਪੀਣ ਦੇ ਸ਼ੌਕੀਨ ਨੇ ਉਹ ਤਾਂ ਸ਼ਾਮ ਨੂੰ ਨਹੀਂ ਖਾਣਗੇ, ਫਿਰ ਉਹਨਾਂ ਵਾਸਤੇ ਸਭ ਤੋਂ ਬੈਸਟ ਟਾਈਮ ਇਹੀ ਹੈ ਕਿ ਉਹ ਮਿਡ ਮਾਰਨਿੰਗ 'ਚ। ਵੈਸੇ ਵੀ ਕਹਿੰਦੇ ਫਰੂਟ ਖਾਣ ਦਾ ਸਭ ਤੋਂ ਬੈਸਟ ਟਾਈਮ ਜਿਹੜਾ ਹੁੰਦਾ ਨਾ ਉਹ ਮਿਡ ਮਾਰਨਿੰਗ ਹੁੰਦਾ 12 ਤੋਂ 1 ਵਜੇ ਦੇ ਵਿੱਚ। ਅਤੇ ਇਸ ਕਰਕੇ ਤਰਬੂਜ ਤੁਸੀਂ ਉਸ ਟਾਈਮ ਲਈ ਰੱਖਣਾ। ਅਤੇ ਇਹਦੇ ਨਾਲ ਨਾਲ ਖਰਬੂਜਾ ਵੀ ਜਿਹੜਾ ਹੈਗਾ ਨਾ ਉਹ ਵੀ ਇੱਦਾਂ ਦਾ ਹੀ ਫਰੂਟ ਹੈ, ਅਤੇ ਜਿਸ ਤਰ੍ਹਾਂ ਉਹਨੂੰ ਖਾਇਆ ਜਾਂਦਾ ਸੇਮ ਹੀ ਤਰੀਕੇ ਦੇ ਨਾਲ ਇਹਨੂੰ ਵੀ ਕਹਿੰਦੇ ਖਾਣਾ ਚਾਹੀਦਾ ਹੈ, ਕਿਉਂਕਿ ਹੈਵੀ ਮੀਲ ਤੋਂ ਬਾਅਦ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ ਫਿਰ ਮਿਲ ਕੇ ਬਲੋਟਿੰਗ, ਐਸਿਡਿਟੀ ਵਗੈਰਾ ਪੈਦਾ ਕਰਦੀਆਂ ਨੇ। ਇਸ ਕਰਕੇ ਜ਼ਿਆਦਾ ਬੈਟਰ ਹੈ ਕਿ ਮਿਡ ਮਾਰਨਿੰਗ ਦੇ ਵਿੱਚ ਜਾਂ ਫਿਰ ਸ਼ਾਮ ਨੂੰ 4 ਵਜੇ ਦੇ ਨਾਲ ਸਨੈਕਸ ਦੀ ਤਰ੍ਹਾਂ ਇਹਨਾਂ ਨੂੰ ਖਾਇਆ ਜਾਏ। ਅੱਛਾ, ਇਹਦਾ ਇੱਕ ਫਾਇਦਾ ਬਹੁਤ ਹੋਏਗਾ ਜਿਹੜੇ ਸ਼ਾਮ ਨੂੰ ਚਾਹ ਛੱਡਣਾ ਚਾਹੁੰਦੇ ਨੇ ਜਾਂ ਫਿਰ ਜਿਹੜੇ ਚਾਹ ਨਹੀਂ ਪੀਂਦੇ, ਵੈਸੇ ਤਾਂ ਉਹਨਾਂ ਵਾਸਤੇ ਤਾਂ ਚਲੋ ਹੈ ਹੀ ਬਹੁਤ ਵਧੀਆ, ਪਰ ਜਿੱਦਾਂ ਸ਼ਾਮ ਨੂੰ ਕੀ ਹੁੰਦਾ ਕਿ ਅਸੀਂ ਸਾਰਾ ਦਿਨ ਦੇ ਪ੍ਰੋਪਰ ਮੀਲਸ ਲੈਣ ਤੋਂ ਬਾਅਦ ਸ਼ਾਮ ਨੂੰ ਚਾਹ ਜਦੋਂ ਮਿੱਠੇ ਵਾਲੀ ਬਿੱਲੀ ਨਾਲ 2 ਬਿਸਕਿਟਸ ਲੈ ਲਏ ਅਤੇ ਉਹਦੇ ਨਾਲ ਵੇਟ ਬਹੁਤ ਜ਼ਿਆਦਾ ਵਧਣ ਦੇ ਚਾਂਸ ਰਹਿੰਦੇ ਨੇ ਜਾਂ ਫਿਰ ਵੇਟ ਇੱਕ ਜਗ੍ਹਾ ਦੇ ਉੱਤੇ ਅੜ ਜਾਂਦਾ ਆ ਕੇ, ਅਤੇ ਜੇ ਅਸੀਂ ਉਹ ਸ਼ਾਮ ਦੀ ਚਾਹ ਦੇ ਵਿੱਚ ਉਹ ਮਿੱਠੇ ਵਾਲੇ ਬਿਸਕਿਟਸ ਬੰਦ ਕਰ ਦਈਏ ਅਤੇ ਇਹ ਵਾਲੇ ਫਰੂਟਸ ਅਸੀਂ 4 ਵਜੇ ਖਾਣਾ ਸਟਾਰਟ ਕਰ ਦਈਏ, ਥੋੜ੍ਹਾ ਜਿਹਾ ਔਖਾ ਲੱਗੇ ਤਾਂ ਆਦਤ ਜਦੋਂ ਬਣਾਵਾਂਗੇ ਤਾਂ ਬਹੁਤ ਸੌਖੀ ਆਦਤ ਪੈ ਜਾਣੀ ਹੈ। ਅਤੇ ਜੇ ਅਸੀਂ ਇਹ ਚੀਜ਼ ਕਰ ਲੈਂਦੇ ਹਾਂ ਤਾਂ ਇਹਦੇ ਵਿੱਚ ਸਾਡਾ ਵੇਟ ਦਾ ਤਾਂ ਫਾਇਦਾ ਹੈਗਾ ਹੀ ਹੈਗਾ, ਬਟ ਇਹ ਬਿਲਕੁਲ ਰਾਈਟ ਟਾਈਮ ਹੈ ਫੂਡਸ ਕੰਜ਼ਿਊਮ ਕਰਨ ਦਾ ਵੀ। ਅਤੇ ਇਹਦੇ ਨਾਲ ਜਿੱਦਾਂ ਜਿਹੜੀ ਲੀਚੀ ਹੈ ਉਹ ਵੀ ਇਸ ਟਾਈਮ ਹੁਣ ਕਾਫੀ ਜ਼ਿਆਦਾ ਆ ਗਈ ਹੈ ਮਾਰਕੀਟ ਦੇ ਵਿੱਚ। ਲੀਚੀ ਤੁਸੀਂ ਖਾ ਸਕਦੇ ਹੋ ਡੈਫੀਨੇਟਲੀ, ਪਰ ਖਾਲੀ ਪੇਟ ਲੀਚੀ ਨੂੰ ਨਾ ਹੀ ਖਾਇਆ ਜਾ ਤਾਂ ਬੈਟਰ ਹੈ, ਕਿਉਂਕਿ ਇਹਦੇ 'ਚ ਥੋੜ੍ਹੀ ਜਿਹੀ ਖਟਾਸ ਹੁੰਦੀ ਹੈ ਤਾਂ ਸਿਟ੍ਰਿਕ ਵਾਲੇ ਸਾਈਡ ਦੇ ਉੱਤੇ ਹੁੰਦਾ ਇਹ ਥੋੜ੍ਹਾ ਜਿਹਾ ਇਹਦਾ ਇਫੈਕਟ। ਇਸ ਕਰਕੇ ਖਾਲੀ ਪੇਟ ਇਹਨੂੰ ਨਾ ਖਾਇਆ ਜਾਏ ਤਾਂ ਬੈਟਰ ਹੈ, ਇਹਨੂੰ ਵੀ ਅਗੇਨ ਮਿਡ ਮਾਰਨਿੰਗ ਦੇ ਵਿੱਚ ਹੀ ਖਾਣਾ ਚਾਹੀਦਾ। ਅਤੇ ਹੁਣ ਇੱਕ ਹੋਰ ਬਹੁਤ ਵਧੀਆ ਫਰੂਟ ਆ ਗਿਆ ਜਾਮਣ। ਜਾਮਣ ਜ਼ਰੂਰ ਸਾਰਿਆਂ ਨੂੰ ਖਾਣਾ ਚਾਹੀਦਾ ਹੈ, ਕਿਉਂਕਿ ਜਾਮਣ ਜਿਹੜਾ ਉਹਦੇ ਬੈਨੀਫਿਟਸ ਬਹੁਤ ਜ਼ਿਆਦਾ ਨੇ, ਸਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਇਹ। ਅਤੇ ਨਾਲ ਨਾਲ ਇੱਕ ਇੱਦਾਂ ਦਾ ਫਰੂਟ ਹੈ ਜਿਹੜਾ ਕਿ ਡਾਇਬਿਟਿਕ ਪੇਸ਼ੈਂਟਸ ਵੀ ਬਹੁਤ ਆਰਾਮ ਨਾਲ ਲੈ ਸਕਦੇ ਨੇ, ਇਸ ਕਰਕੇ ਜਾਮਣਾ ਵੀ ਤੁਸੀਂ ਜ਼ਰੂਰ ਆਪਣੇ ਖਾਣੇ ਦੇ ਵਿੱਚ ਮਤਲਬ ਮਿਡ ਮਾਰਨਿੰਗ ਦੇ ਮੀਲ ਦੇ ਵਿੱਚ ਜਦੋਂ ਤੁਸੀਂ ਫਰੂਟਸ ਲੈਂਦੇ ਹੋ ਉਹ ਜ਼ਰੂਰ ਖਾਓ। ਅਤੇ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਇੱਕ ਟਾਈਮ ਦੇ ਉੱਤੇ ਇੱਕ ਹੀ ਫਰੂਟ ਖਾਧਾ ਜਾਏ, ਫਰੂਟ ਚਾਟ ਬਣਾ ਕੇ ਨਾ ਖਾਧੀ ਜਾਏ, ਕਿਉਂਕਿ ਹਰ ਇੱਕ ਫਰੂਟ ਦੀ ਆਪਣੀ ਇੱਕ ਹੁੰਦੀ ਹੈ ਨਾ, ਜਿੱਦਾਂ ਇੱਕ ਜਿਸ ਤਰ੍ਹਾਂ ਤਰਬੂਜ ਹੈ ਜਾਂ ਖਰਬੂਜਾ, ਇਹ ਬਹੁਤ ਜ਼ਿਆਦਾ ਵਾਟਰ ਹੁੰਦੇ ਇਹਨਾਂ ਦੇ ਵਿੱਚ, ਰਿਜ਼ਿਸਟੈਂਸ ਹੁੰਦਾ ਇਹਨਾਂ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਐਪਲ ਵਗੈਰਾ ਦੀ ਗੱਲ ਕਰੋ ਤਾਂ ਉਹ ਅਲੱਗ ਤਰ੍ਹਾਂ ਦੇ ਹੁੰਦੇ ਨੇ, ਅਤੇ ਇਸ ਕਰਕੇ ਇੱਕ ਟਾਈਮ ਦੇ ਉੱਤੇ ਇੱਕ ਹੀ ਫਰੂਟ ਖਾਧਾ ਜਾਏ ਤਾਂ ਜ਼ਿਆਦਾ ਬੈਟਰ ਹੈ। ਅਤੇ ਜੀ ਹਾਂ, ਇਸ ਤਰੀਕੇ ਦੇ ਨਾਲ ਅਸੀਂ ਫਰੂਟਸ ਖਾਈਏ ਤਾਂ ਸਾਡੇ ਵਾਸਤੇ ਬਹੁਤ ਵਧੀਆ। ਔਰ ਇੱਕ ਚੀਜ਼

ਹੁੰਦਾ ਤਾਂ ਉਹ ਸਾਡੇ ਵਾਸਤੇ ਜ਼ਿਆਦਾ ਫਾਇਦਾ ਕਰਦਾ। ਇਸ ਕਰਕੇ ਕੋਸ਼ਿਸ਼ ਇਹ ਹੋਵੇ ਕਿ ਤਰਬੂਜ ਜੇ ਖਾਧਾ ਜਾਏ ਤਾਂ ਉਹ ਨੈਚੁਰਲੀ ਹੀ ਖਾਧਾ ਜਾਏ ਐਜ਼ ਇਟ ਇਜ਼, ਤਾਂ ਉਹ ਜ਼ਿਆਦਾ ਜਿਹੜਾ ਹੈ ਸਾਡੇ ਵਾਸਤੇ ਬੈਨੀਫਿਸ਼ਲ ਰਹੇਗਾ। ਅਤੇ ਇਹ ਤਾਂ ਜੀ ਸੀਗੇ ਫਰੂਟਸ ਨੂੰ ਲੈ ਕੇ ਟਿਪਸ ਥੋੜ੍ਹੇ ਜਿਹੇ ਕੀ ਖਾਣਾ ਚਾਹੀਦਾ ਅਤੇ ਕਿੱਦਾਂ ਕਿੱਦਾਂ ਖਾਣਾ ਚਾਹੀਦਾ ਅਤੇ ਕਿੰਨਾ ਕਿੰਨਾ ਖਾਣਾ ਚਾਹੀਦਾ। ਇਹ ਜ਼ਰੂਰੀ ਚੀਜ਼ਾਂ ਨੇ ਬਹੁਤ ਸਮਝਣੀਆਂ ਕਿ ਅਸੀਂ ਫਰੂਟ ਖਾ ਰਹੇ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਪਰਾਤ ਭਰ ਕੇ ਫਰੂਟ ਕੱਟ ਲਈ ਹੈ ਅਤੇ ਅਸੀਂ ਫਰੂਟ ਹੀ ਖਾਈ ਜਾ ਰਹੇ ਹਾਂ। ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ ਉਸ ਤਰ੍ਹਾਂ ਨਾਲ ਖਾਣਾ। ਅਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਕਹਾਂਗੀ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਹੁਣ ਪ੍ਰੀ ਮੌਨਸੂਨ ਜਿਹੜੀ ਆ ਉਹ ਸਟਾਰਟ ਹੋ ਚੁੱਕਿਆ, ਬਾਰਿਸ਼ ਹੋ ਚੁੱਕੀ ਹੈ ਇੱਕ ਪੂਰੇ ਨੌਰਥ ਇੰਡੀਆ 'ਚ, ਪੰਜਾਬ ਦੇ ਵਿੱਚ ਵੀ। ਅਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਸਾਡੀ ਕਿ ਹੁਣ ਅਸੀਂ ਫਰੂਟਸ ਨੂੰ ਕੱਟ ਕੇ ਫਰਿੱਜ ਵਿੱਚ ਨਾ ਰੱਖੀਏ। ਜੇ ਅਸੀਂ ਤਰਬੂਜ ਲੈ ਰਹੇ ਹਾਂ ਜਾਂ ਫਿਰ ਖਰਬੂਜਾ ਲੈ ਰਹੇ ਹਾਂ ਤਾਂ ਉਨੇ ਹੀ ਸਾਈਜ਼ ਦਾ ਹੋਵੇ ਜਿਹੜਾ ਕਿ ਇੱਕ ਵਾਰੀ ਕੱਟ ਕੇ ਖਾਧਾ ਜਾਏ, ਕਿਉਂਕਿ ਕੱਟ ਕੇ ਰੱਖੀ ਹੋਈ ਚੀਜ਼ ਇਸ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਖਰਾਬ ਹੋ ਸਕਦੀ ਹੈ। ਇਸ ਚੀਜ਼ ਦਾ ਅਸੀਂ ਜ਼ਰੂਰ ਧਿਆਨ ਰੱਖਣਾ ਹੈ ਅਤੇ ਇਸ ਕਰਕੇ ਫਰੂਟ ਉਨਾ ਹੀ ਕੱਟਣਾ ਜਿੰਨਾ ਖਾਣਾ ਹੈ। ਠੀਕ ਹੈ ਜੀ, ਇਹ ਹੋ ਗਈ ਹੈ ਇਨਫੋਰਮੇਸ਼ਨ ਸਾਡੀ ਫਰੂਟਸ ਦੇ ਬਾਰੇ ਵਿੱਚ। ਅਤੇ ਤੁਹਾਡੀਆਂ ਵੀ ਮੈਸੇਜਿਸ ਦੀ ਮੈਂ ਉਡੀਕ ਕਰ ਰਹੀ ਹਾਂ। ਜੇ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਇੱਦਾਂ ਦੀ ਇੰਪੋਰਟੈਂਟ ਜਿਹੜੀ ਤੁਹਾਨੂੰ ਲੱਗਦਾ ਕਿ ਮੈਨੂੰ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰ ਸਕਦੇ ਹੋ ਮੇਰੇ ਨਾਲ। ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ 9855101027। ਅਤੇ ਫਿਲਹਾਲ ਸੁਣਦੇ ਹਾਂ ਅਗਲਾ ਟਰੈਕ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਆ ਰਹੀ ਹਾਂ ਮੈਂ ਬਹੁਤ ਜਲਦੀ ਵਾਪਸ ਇਸ ਗੀਤ ਤੋਂ ਬਾਅਦ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫਿਰ ਜੋ ਬਾਕੀ ਬਚੇ ਹੋਏ 4,000 ਨੇ ਉਸਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ, ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਹਾਂਜੀ, ਐਫ ਐਮ ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਹੈ ਜੀ 12:32 ਤੇ 33 ਸੈਕਿੰਡਸ ਦਾ। ਤੇ ਅੱਜ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੀ ਦੋਸਤ ਵੰਦਨਾ ਹੈ ਤੁਹਾਡੇ ਨਾਲ, ਜਿਹੜੀ ਕਿ ਸ਼ੇਅਰ ਕਰ ਰਹੀ ਹੈ ਕੁਝ ਸਮਰ ਦੇ ਟਿਪਸ ਐਂਡ ਟ੍ਰਿਕਸ ਕਿ ਗਰਮੀ ਤੋਂ ਕਿੱਦਾਂ ਬਚਿਆ ਜਾਏ ਤੇ ਡਾਈਟ ਪਲਾਨਸ ਕੀ ਹੋਣੇ ਚਾਹੀਦੇ ਨੇ। ਜੀ ਹਾਂ, ਅੱਛਾ ਹੁਣ ਜਿੱਦਾਂ ਅਸੀਂ ਮੈਂ ਪਾਣੀ ਦੇ ਬਾਰੇ 'ਚ ਗੱਲ ਕੀਤੀ ਕਿ ਸਾਨੂੰ ਆਪਣੀ ਬੋਡੀ ਨੂੰ ਜਿਹੜਾ ਹੈ ਨਾ ਉਹ ਹਾਈਡਰੇਟ ਰੱਖਣਾ ਚਾਹੀਦਾ ਹੈ, ਮਤਲਬ ਕਿ ਸਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਅਤੇ ਜੇ ਕਮੀ ਹੋ ਜਾਏ ਤਾਂ ਕੀ ਨਿਸ਼ਾਨੀਆਂ ਨੇ ਪਤਾ ਲੱਗਣ ਦੀਆਂ? ਇੱਕ ਤਾਂ ਇਹ ਕਿ ਤੁਹਾਨੂੰ ਥਕਾਵਟ ਕਾਫੀ ਜ਼ਿਆਦਾ ਲੱਗਦੀ ਹੈ, ਸਿਰ ਦਰਦ ਕਈ ਵਾਰੀ ਇਸ ਤਰੀਕੇ ਦੇ ਨਾਲ ਜਦੋਂ ਹੁੰਦਾ ਹੈ ਨਾ ਸਾਨੂੰ ਇੱਦਾਂ ਲੱਗਦਾ ਕਿ ਸਾਨੂੰ ਥਕਾਵਟ ਬਹੁਤ ਜ਼ਿਆਦਾ ਹੈ, ਪਤਾ ਨਹੀਂ ਮੈਂ ਥੱਕ ਗਿਆ ਕਿ ਮੈਂ ਚਾਹ ਨਹੀਂ ਪੀਤੀ ਸਵੇਰ ਦੀ, ਕਿ ਮੈਂ ਰੋਟੀ ਨਹੀਂ ਖਾਧੀ ਚੰਗੀ ਤਰ੍ਹਾਂ ਦੇ ਨਾਲ। ਪਰ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਸਾਡੇ ਅੰਦਰ ਪਾਣੀ ਦੀ ਕਮੀ ਹੈ, ਅਤੇ ਇਸ ਕਰਕੇ ਇਹ ਵੀ ਇੱਕ ਇੰਡੀਕੇਸ਼ਨ ਹੈ ਕਿ ਪਾਣੀ ਪੀਓ, ਆਪਣੀ ਬੋਡੀ ਦੇ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰੋ ਤਾਂ ਕਿ ਤੁਹਾਡਾ ਸਿਰ ਦਰਦ ਠੀਕ ਹੋਏ। ਅਤੇ ਇੱਕ ਸਿਰ ਦਰਦ ਹੋ ਗਿਆ, ਇਸ ਤੋਂ ਇਲਾਵਾ ਤੁਹਾਡੇ ਕਈ ਵਾਰੀ ਨਾ ਹੋਠ ਲਿਪਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਸੁੱਕਦੇ ਨੇ ਬੁੱਲ ਸਾਡੇ, ਅਤੇ ਉਹ ਵੀ ਇੱਕ ਨਿਸ਼ਾਨੀ ਹੋ ਸਕਦੀ ਹੈ ਕਿ ਸਾਨੂੰ ਪਾਣੀ ਦੀ ਕਮੀ ਹੈ। ਪਾਣੀ ਪੀਣਾ ਉਸ ਟਾਈਮ ਜ਼ਰੂਰੀ ਹੈ। ਅਤੇ ਇਸ ਤੋਂ ਇਲਾਵਾ ਜਿੱਦਾਂ ਕਿ ਕਈ ਵਾਰੀ ਸਾਨੂੰ ਚੱਕਰ ਆਉਣੇ ਫੀਲ ਹੁੰਦੇ ਨੇ, ਜਿੱਦਾਂ ਕਿ ਬੀਪੀ ਲੋਅ ਹੋਇਆ ਹੁੰਦਾ, ਇੱਦਾਂ ਦਾ ਵੀ ਮਹਿਸੂਸ ਹੁੰਦਾ, ਅਤੇ ਇਹ ਵੀ ਇੱਕ ਪਾਣੀ ਦੀ ਕਮੀ ਹੋ ਸਕਦੀ ਹੈ। ਅਤੇ ਬਿਨਾਂ ਕਾਰਨ ਤੋਂ ਵੀ ਕਈ ਵਾਰੀ ਥਕਾਵਟ ਰਹਿੰਦੀ ਹੈ, ਅਤੇ ਇਹ ਸਾਰੇ ਜਿਹੜੇ ਸਿਮਟਮਸ ਨੇ। ਇਸ ਤੋਂ ਇਲਾਵਾ ਕਈ ਵਾਰੀ ਇੱਦਾਂ ਹੁੰਦਾ ਕਿ ਸਾਨੂੰ ਆਪਣੇ ਯੂਰਿਨ ਤੋਂ ਵੀ ਪਤਾ ਲੱਗ ਜਾਂਦਾ ਕਿ ਸਾਡੇ ਅੰਦਰ ਪਾਣੀ ਦੀ ਕਮੀ ਹੈ, ਜਿੱਦਾਂ ਕਿ ਕਾਫੀ ਗਾੜੇ ਰੰਗ ਦਾ ਜਦੋਂ ਸਾਡਾ ਪਿਸ਼ਾਬ ਹੋ ਜਾਂਦਾ ਅਤੇ ਉਸ ਤੋਂ ਪਤਾ ਲੱਗ ਜਾਂਦਾ ਕਿ ਇਹ ਜਿਹੜੀ ਹੈ ਬੋਡੀ ਦੇ ਅੰਦਰ ਪਾਣੀ ਦੀ ਕਮੀ ਹੈ। ਡਾਕਟਰਸ ਨੂੰ ਜਦੋਂ ਅਸੀਂ ਕਈ ਵਾਰੀ ਪੁੱਛਦੇ ਹਾਂ ਤਾਂ ਡਾਕਟਰ ਇਹ ਕਹਿੰਦੇ ਨੇ ਨਾ ਕਿ ਪਾਣੀ ਖੁੱਲ੍ਹਾ ਪੀਓ ਜੀ, ਪਾਣੀ ਦੀ ਹੀ ਕਮੀ ਹੈ ਇਹ। ਇਸ ਕਰਕੇ ਪਾਣੀ ਬਹੁਤ ਇੰਪੋਰਟੈਂਟ ਹੈ ਸਾਡੀ ਬੋਡੀ ਵਾਸਤੇ, ਸਾਡੇ ਸਰੀਰ ਵਾਸਤੇ, ਹਰ ਚੀਜ਼ ਵਾਸਤੇ, ਸਾਡੇ ਸਾਰੇ ਔਰਗਨਸ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇਣ ਲਈ ਵੀ। ਇਸ ਕਰਕੇ ਪਾਣੀ ਹਮੇਸ਼ਾ ਪੀਂਦੇ ਰਹਿਣਾ ਚਾਹੀਦਾ ਹੈ, ਅਤੇ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਦੂਰ ਕਰ ਸਕਦੇ ਹਾਂ। ਅਤੇ ਪਾਣੀ ਕਿਸ ਤਰੀਕੇ ਦੇ ਨਾਲ ਪੀਣਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸ ਦਿੱਤਾ ਇਸ ਤੋਂ ਪਹਿਲਾਂ ਕਿ ਪਾਣੀ ਅਸੀਂ ਅਲੱਗ ਅਲੱਗ ਤਰੀਕੇ ਦੇ ਨਾਲ ਪੀ ਸਕਦੇ ਹਾਂ ਤਾਂ ਕਿ ਸਾਡੇ ਸਰੀਰ ਦੇ ਅੰਦਰ ਸਾਰੇ ਜਿਹੜੇ ਇਲੈਕਟ੍ਰੋਲਾਈਟਸ ਨੇ ਉਹਨਾਂ ਦੀਆਂ ਕਮੀਆਂ ਪੂਰੀਆਂ ਹੋ ਸਕਣ। ਅੱਛਾ, ਇਸ ਤੋਂ ਇਲਾਵਾ ਜਿੱਦਾਂ ਕਿ ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਹੁਣ ਮੌਸਮ 2 ਦਿਨ ਵਾਸਤੇ ਤਾਂ ਠੀਕ ਹੈ, ਉਸ ਤੋਂ ਬਾਅਦ ਵਿੱਚ ਇੱਕਦਮ ਫਿਰ ਦੁਬਾਰਾ ਤੋਂ ਜਿਹੜਾ ਟੈਂਪਰੇਚਰ ਹੈ ਨਾ ਉਹ ਵਧਣਾ ਸ਼ੁਰੂ ਹੋ ਜਾਣਾ, ਜਿਹੜਾ ਪਾਰਾ ਹੈਗਾ ਉਹ 45 ਡਿਗਰੀ ਤੱਕ ਪਹੁੰਚ ਜਾਏ ਹੋ ਸਕਦਾ ਅਗਲੇ ਹਫ਼ਤੇ ਦੇ ਵਿੱਚ। ਬਾਕੀ ਵੈਦਰ ਫੋਰਕਾਸਟ ਵਾਲੇ ਜ਼ਿਆਦਾ ਦੱਸ ਸਕਦੇ ਨੇ ਕਿ ਕਿੱਦਾਂ ਦਾ ਰਹੇਗਾ, ਬਟ ਫਿਰ ਵੀ ਗਰਮੀ ਹਜੇ ਵਧਣੀ ਹੈ ਇੱਕ ਵਾਰੀ ਫਿਰ ਤੋਂ। ਅਤੇ ਉਸ ਟਾਈਮ 'ਤੇ ਹੁੰਦਾ ਇਹ ਹੈਗਾ ਕਿ ਕਈ ਲੋਕਾਂ ਦਾ ਵੈਸੇ ਵੀ ਟੈਂਪਰੇਚਰ ਬੋਡੀ ਦਾ ਇਸ ਤਰੀਕੇ ਦਾ ਹੁੰਦਾ ਕਿ ਉਹਨਾਂ ਨੂੰ ਗਰਮੀ ਬਹੁਤ ਜ਼ਿਆਦਾ ਲੱਗਦੀ ਹੈ ਥੋੜ੍ਹਾ ਜਿਹਾ ਵਧਣ 'ਤੇ ਵੀ, ਉਹਨਾਂ ਨੂੰ ਤਾਂ ਖਾਸ ਕਰਕੇ ਆਪਣੇ ਸਰੀਰ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ। ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਜਦੋਂ ਹੀਟ ਸਟ੍ਰੋਕ ਹੁੰਦਾ ਨਾ ਸਾਨੂੰ ਲੱਗਦਾ ਕਿ ਲੂ ਲੱਗ ਗਈ ਉਦੋਂ ਚੱਕਰ ਆਉਣ ਲੱਗ ਜਾਂਦੇ ਨੇ, ਜ਼ਿਆਦਾ ਬਹੁਤ ਜ਼ਿਆਦਾ ਨਾ ਇੱਦਾਂ ਫੀਲ ਹੁੰਦਾ ਕਿ ਜਿੱਦਾਂ ਵੋਮਿਟਿੰਗ ਹੋਣ ਵਾਲੀ ਹੈ, ਉਲਟੀ ਆਉਣ ਵਾਲੀ ਹੈ, ਜਾਂ ਫਿਰ ਮਸਲਸ ਦੇ ਵਿੱਚ ਜਿਹੜੇ ਨੇ ਨਾ ਕ੍ਰੈਮਸ ਆਉਣ ਲੱਗ ਜਾਂਦੇ ਨੇ, ਉਸ ਟਾਈਮ ਦੇ ਵਿੱਚ ਕਰਨਾ ਸਾਨੂੰ ਇਹੀ ਚਾਹੀਦਾ ਕਿ ਅਸੀਂ ਥੋੜ੍ਹੀ ਦੇਰ ਲਈ ਛਾਵੇਂ ਬੈਠ ਜਾਈਏ, ਜਾ ਕੇ ਧੁੱਪੇ ਬਹੁਤ ਜ਼ਿਆਦਾ ਨਾ ਘੁੰਮੀਏ ਜੇ ਸਾਨੂੰ ਇਹ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਤਾਂ। ਅਤੇ ORS ਜਿਹੜਾ ਨਾ ਉਹ ਵੈਸੇ ਡਾਕਟਰਸ ਹਮੇਸ਼ਾ ਸੁਜੈਸਟ ਕਰਦੇ ਨੇ ਕਿ ਆਪਣੇ ਨਾਲ ਰੱਖਣਾ ਚਾਹੀਦਾ। ਅਤੇ ਜਦੋਂ ਵੀ ਲੱਗੇ ਨਾ ਕਿ ਇਸ ਤਰ੍ਹਾਂ ਦਾ ਕੁਝ ਹੋ ਰਿਹਾ ਸਾਨੂੰ ਆਪਣੇ, ਤੁਸੀਂ ਰਸਤੇ 'ਚ ਜਾ ਰਹੇ ਹੋ, ਖਾਸ ਕਰਕੇ ਬਾਈਕ ਵਾਲੇ ਜਿਹੜੇ ਸਾਡੇ ਵੀਰ ਨੇ ਜਿਹੜੇ ਜਾਂਦੇ ਨੇ ਕੰਮਾਂ ਕਾਰਾਂ ਦੇ, ਅਤੇ ਉਹਨਾਂ ਦੇ ਕੋਲੋਂ ORS ਦੇ ਸੈਸ਼ੇਜ਼ ਜ਼ਰੂਰ ਉਹਨਾਂ ਦੀ ਪੋਕਿਟ ਵਿੱਚ ਹੋਣੇ ਚਾਹੀਦੇ ਨੇ ਤਾਂ ਕਿ ਜਦੋਂ ਵੀ ਉਹਨਾਂ ਨੂੰ ਲੱਗੇ ਕਿ ਬਹੁਤ ਜ਼ਿਆਦਾ ਤਬੀਅਤ ਉਹਨਾਂ ਦੀ ਖਰਾਬ ਹੋ ਰਹੀ ਹੈ, ਐਟਲੀਸਟ ਉਹ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ, ਬੋਟਲ ਪਾਣੀ ਦੀ ਕਿਤੋਂ ਦੀ ਵੀ ਲੈ ਲਓ, ਉਹਦੇ ਵਿੱਚ ਪਾ ਕੇ ਅਤੇ ਉਹ ਪਾਣੀ ਜਿਹੜਾ ਹੈ ਤੁਸੀਂ ਪੀ ਸਕਦੇ ਹੋ, ਤਾਂ ਤੁਹਾਡੇ ਅੰਦਰ ਜਿਹੜਾ ਹੈ ਉਹ ਤੁਹਾਡੇ ਨਮਕ ਅਤੇ ਚੀਨੀ ਦੀ ਜਿਹੜੀ ਕਮੀ ਹੈ ਉਹ ਪੂਰੀ ਹੋਏਗੀ ਅਤੇ ਤੁਹਾਡੇ ਅੰਦਰ ਐਨਰਜੀ ਜਿਹੜੀ ਹੈ ਉਹ ਆਉਣ ਲੱਗੇਗੀ। ਅਤੇ ਕਦੀ ਵੀ ਗਲਤੀ ਦੇ ਨਾਲ ਵੀ ਐਨਰਜੀ ਡਰਿੰਕਸ ਨਾ ਪੀਓ ਗਰਮੀ ਦੇ ਵਿੱਚ, ਉਸ ਟਾਈਮ ਜਦੋਂ ਤੁਹਾਨੂੰ ਆਲਰੇਡੀ ਤਬੀਅਤ ਤੁਹਾਡੀ ਖਰਾਬ ਲੱਗ ਰਹੀ ਹੈ, ਕਿਉਂਕਿ ਇਹ ਤੁਹਾਡੀ ਹੈਲਥ ਦੇ ਉੱਤੇ ਹੋਰ ਜ਼ਿਆਦਾ ਬੁਰਾ ਅਸਰ ਪਾ ਸਕਦੇ ਨੇ। ਅਤੇ ਇਸ ਤੋਂ ਇਲਾਵਾ ਜਿਹੜੀਆਂ ਸੜਕਾਂ ਦੇ ਉੱਤੇ ਸ਼ਿਕੰਜਵੀ ਵਾਲੀਆਂ ਰੇਹੜੀਆਂ ਖੜੀਆਂ ਹੁੰਦੀਆਂ ਨੇ, ਕਈ ਵਾਰੀ ਉਹਦੇ ਵਿੱਚ ਬਹੁਤ ਜ਼ਿਆਦਾ ਬਰਫ਼ ਪਈ ਹੁੰਦੀ ਹੈ ਜਦੋਂ ਤੁਸੀਂ ਪੀਓ ਕਦੀ, ਅਤੇ ਉਹਦੇ ਨਾਲ ਵੀ ਤੁਹਾਡੀ ਬੋਡੀ ਦਾ ਟੈਂਪਰੇਚਰ ਇੰਨਾ ਜ਼ਿਆਦਾ ਹਾਈ ਹੈ, ਤੁਸੀਂ ਬਰਫ਼ ਦੇ ਨਾਲ ਭਰੀ ਹੋਈ ਸ਼ਿਕੰਜਵੀ ਪੀ ਲਓਗੇ ਤਾਂ ਤੁਹਾਡਾ ਬੋਡੀ ਟੈਂਪਰੇਚਰ ਇੱਕਦਮ ਠਾਹ ਕਰਕੇ ਥੱਲੇ ਆਏਗਾ, ਅਤੇ ਉਹਦੇ ਨਾਲ ਕੀ ਹੋਏਗਾ ਕਿ ਤਬੀਅਤ ਹੋਰ ਜ਼ਿਆਦਾ ਖਰਾਬ ਰਹਿਣ ਦਾ ਡਰ ਜਿਹੜਾ ਨਾ ਉਹ ਬਣਿਆ ਰਹਿੰਦਾ। ਇਸ ਕਰਕੇ ਧਿਆਨ ਰੱਖਣਾ ਜਦੋਂ ਵੀ ਕੁਝ ਲੈਣਾ, ਜਿੱਦਾਂ ਤੁਸੀਂ ਗੰਨੇ ਦਾ ਜੂਸ ਵਗੈਰਾ ਵੀ ਪੀ ਸਕਦੇ ਹੋ ਵੈਸੇ ਤਾਂ, ਬਟ ਬਹੁਤ ਜ਼ਿਆਦਾ ਠੰਡਾ ਨਾ ਹੋਇਓ। ਪਰ ਸਭ ਤੋਂ ਬੈਸਟ ਤਰੀਕਾ ਤਾਂ ਮੈਂ ਇਹੀ ਕਹਾਂਗੀ ਕਿ ORS ਦੇ ਸੈਸ਼ੇਜ਼ ਜਿਹੜੇ ਨੇ ਉਹ ਸਾਡੇ ਬੈਗ 'ਚ ਹੋਣ, ਅਤੇ ਅਸੀਂ ਕੱਢੀਏ ਇੱਕ ਗਲਾਸ ਪਾਣੀ ਲਈਏ ਸਾਫ਼ ਸੁਥਰਾ ਅਤੇ ਉਹਦੇ 'ਚ ਪਾ ਕੇ ਪੀ ਲਈਏ। ਜੀ ਹਾਂ, ਅਤੇ ਇਹਦੇ ਨਾਲ ਨਾਲ ਨਾ ਹੁਣ ਜਿੱਦਾਂ ਪਾਣੀ ਦੇ ਬਾਰੇ 'ਚ ਮੈਂ ਬਹੁਤ ਸਾਰੀ ਗੱਲ ਕਰ ਲਈ, ਕਈ ਵਾਰੀ ਇੱਦਾਂ ਹੁੰਦਾ ਕਿ ਕਈ ਲੋਕ ਨਹੀਂ ਵੀ ਜ਼ਿਆਦਾ ਪਾਣੀ ਪੀ ਸਕਦੇ ਬਈ, ਉਹਨਾਂ ਤੋਂ ਨਹੀਂ ਪੀਤਾ ਜਾਂਦਾ, ਕਹਿਣਗੇ ਕਿ ਬਈ ਵੰਦਨਾ ਤੁਸੀਂ ਇੰਨਾ ਜ਼ਿਆਦਾ ਪਾਣੀ ਦੇ ਬਾਰੇ 'ਚ ਦੱਸ ਦਿੱਤਾ, ਮੇਰੇ ਪੇਟ 'ਚ ਫਾਰਾ ਹੋ ਜਾਂਦਾ, ਮੈਂ ਨਹੀਂ ਪੀ ਸਕਦਾ ਜੀ ਇੰਨਾ ਪਾਣੀ। ਅਤੇ ਉਹਦੇ ਵਾਸਤੇ ਇੱਕ ਹੱਲ ਹੈ ਫਿਰ ਕਿ ਤੁਸੀਂ ਪਾਣੀ ਨੂੰ ਪੀਣਾ ਨਹੀਂ ਹੈ, ਪਾਣੀ ਨੂੰ ਖਾਣਾ ਹੈ।

ਦੇ ਫਰੂਟਸ ਅਤੇ ਵੈਜੀਟੇਬਲਸ ਜਿਹੜੀਆਂ ਨੇ ਉਹ ਐਡ ਕਰਨੀਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਜ਼ਿਆਦਾ। ਹੁਣ ਮੈਂ ਕੱਲ੍ਹ ਇੱਕ ਇੰਟਰਵਿਊ ਦੇਖ ਰਹੀ ਸੀ, ਉਹਦੇ ਵਿੱਚ ਇੱਕ ਡਾਕਟਰ ਸੀਗੇ, ਉਹਨਾਂ ਨੇ ਦੱਸਿਆ ਕਿ ਚੀਜ਼ਾਂ ਨੂੰ ਜਿੰਨਾ ਤੁਸੀਂ ਨੈਚੁਰਲ ਤਰੀਕੇ ਨਾਲ ਖਾਓਗੇ ਨਾ ਉਹ ਤੁਹਾਡੀ ਬੋਡੀ ਵਾਸਤੇ ਉਨਾ ਹੀ ਚੰਗਾ ਹੁੰਦਾ। ਹੁਣ ਨੈਚੁਰਲ ਤਰੀਕਾ ਮਤਲਬ ਜਿੱਦਾਂ ਕਿ ਮੈਂ ਫਰੂਟਸ ਦੀ ਗੱਲ ਕੀਤੀ ਜਿਨ੍ਹਾਂ ਵਿੱਚ ਪਾਣੀ ਜ਼ਿਆਦਾ ਹੁੰਦਾ, ਜਿੱਦਾਂ ਕਿ ਤਰਬੂਜ, ਖਰਬੂਜਾ ਹੋ ਗਿਆ, ਇਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾ, ਅਸੀਂ ਇਹਨਾਂ ਨੂੰ ਕੰਜ਼ਿਊਮ ਕਰਦੇ ਹਾਂ, ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਇਸ ਤੋਂ ਇਲਾਵਾ ਖੀਰੇ ਹੋ ਗਏ, ਕੱਕੜੀਆਂ ਹੋ ਗਈਆਂ, ਇਹਨਾਂ ਨੂੰ ਖਾਇਆ ਜਾ ਸਕਦਾ, ਇਹਦੇ ਵਿੱਚ ਵੀ 90% ਤੋਂ ਉੱਤੇ ਖੀਰੇ ਵਿੱਚ ਪਾਣੀ ਹੀ ਹੁੰਦਾ ਅਤੇ ਅਸੀਂ ਉਹ ਖਾ ਸਕਦੇ ਹਾਂ। ਤੁਸੀਂ ਰਾਇਤਾ ਖਾ ਸਕਦੇ ਹੋ ਘੀਏ ਦਾ, ਜਾਂ ਫਿਰ ਖੀਰੇ ਦਾ ਰਾਇਤਾ ਬਣਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਹੋਰ ਤਰੀਕੇ ਜਿੱਦਾਂ ਕਿ ਅੱਜ ਕੱਲ੍ਹ ਜਿਹੜੀਆਂ ਸਬਜ਼ੀਆਂ ਨੇ ਉਹ ਭਗਵਾਨ ਨੇ ਨਾ, ਰੱਬ ਨੇ ਸਬਜ਼ੀਆਂ ਵੀ ਉਸੇ ਹਿਸਾਬ ਦੇ ਨਾਲ ਬਣਾ ਕੇ ਸਾਨੂੰ ਦਿੱਤੀਆਂ ਨੇ ਕਿ ਜੇ ਤੁਸੀਂ ਪਾਣੀ ਨਹੀਂ ਜ਼ਿਆਦਾ ਪੀ ਸਕਦੇ ਤਾਂ ਤੁਸੀਂ ਇਹਨਾਂ ਸਬਜ਼ੀਆਂ ਨੂੰ ਖਾ ਲਓ, ਜਿੱਦਾਂ ਕਿ ਘੀਆ, ਤੋਰੀਆਂ, ਟਿੰਡੇ ਅਤੇ ਇਹ ਹਲਵਾ ਕੱਦੂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਣੀ ਬਹੁਤ ਜ਼ਿਆਦਾ ਇਹਨਾਂ ਦੇ ਅੰਦਰ ਹੁੰਦਾ। ਇਸ ਕਰਕੇ ਅਸੀਂ ਇਹਨਾਂ ਸਬਜ਼ੀਆਂ ਨੂੰ ਜੇ ਅਸੀਂ ਰੈਗੂਲਰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰਦੇ ਹਾਂ ਨਾ ਤਾਂ ਸਾਡੀ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ। ਹਾਂ, ਅਤੇ ਇਸ ਕਰਕੇ ਤੁਸੀਂ ਜਿਹੜਾ ਹੈ ਪਾਣੀ ਨੂੰ ਜੇ ਨਹੀਂ ਪੀ ਸਕਦੇ

ਤੇ ਇਹ ਹਲਵਾ ਕੱਦੂ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਾਣੀ ਬਹੁਤ ਜ਼ਿਆਦਾ ਇਹਨਾਂ ਦੇ ਅੰਦਰ ਹੁੰਦਾ, ਇਸ ਕਰਕੇ ਅਸੀਂ ਇਹਨਾਂ ਸਬਜ਼ੀਆਂ ਨੂੰ ਜੇ ਅਸੀਂ ਰੈਗੂਲਰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰਦੇ ਹਾਂ ਨਾ ਤਾਂ ਸਾਡੀ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ ਜੀ। ਹਾਂ, ਤਾਂ ਇਸ ਕਰਕੇ ਤੁਸੀਂ ਜਿਹੜਾ ਹੈ ਪਾਣੀ ਨੂੰ ਜੇ ਨਹੀਂ ਪੀ ਸਕਦੇ ਤਾਂ ਐਟਲੀਸਟ ਪਾਣੀ ਨੂੰ ਖਾਣਾ ਸ਼ੁਰੂ ਕਰੋ ਜੀ। ਹਾਂ, ਅਤੇ ਮੈਂ ਆ ਰਹੀ ਹਾਂ ਫਟਾਫਟ ਤੋਂ ਵਾਪਸ ਅਗਲੇ ਗੀਤ ਤੋਂ ਬਾਅਦ ਦੇ ਵਿੱਚ, ਤਾਂ ਤਾਂ ਮੈਨੂੰ ਲੱਗਦਾ ਕਿ ਤੁਸੀਂ ਇਹ ਸਾਰੇ ਟਿਪਸ ਐਂਡ ਟ੍ਰਿਕਸ ਜਿਹੜੇ ਨੇ ਨੋਟ ਤਾਂ ਕਿਤੇ ਕਰ ਹੀ ਰਹੇ ਹੋਵੋਗੇ। ਫਿਲਹਾਲ ਕਰੋ ਨੋਟ, ਅਤੇ ਜੇ ਕੋਈ ਤੁਹਾਡੇ ਕੋਲੋਂ ਹੈ ਕੋਈ ਖਾਸ ਜਿਹੜਾ ਨੁਸਖਾ ਤੁਸੀਂ ਮੇਰੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ, ਅਤੇ ਆ ਰਹੀ ਹਾਂ ਮੈਂ ਫਟਾਫਟ ਤੋਂ ਵਾਪਸ।

0: ਕੱਪੜੇ ਹੋਣੇ ਚਾਹੀਦੇ ਨੇ ਤਾਂ ਕਿ ਐਟਲੀਸਟ ਹਵਾ ਨੂੰ ਪਾਸ ਹੋਣ ਵਾਸਤੇ ਜਗ੍ਹਾ ਤਾਂ ਮਿਲੇ। ਅਤੇ ਇਹਦੇ ਨਾਲ ਨਾ ਕਈ ਲੋਕ ਬਹੁਤ ਡਾਰਕ ਕੱਪੜੇ ਵੀ ਪਾਉਂਦੇ ਨੇ ਅਤੇ ਉਸ ਤੋਂ ਬਾਅਦ 'ਚ ਉਹਨਾਂ ਨੂੰ ਲੱਗਦਾ ਹੈ ਕਿ ਗਰਮੀ ਬਹੁਤ ਜ਼ਿਆਦਾ। ਹੁਣ ਜਿੱਦਾਂ ਕਿ ਕਾਲੇ ਜਾਂ ਫਿਰ ਡਾਰਕ ਬਲੂ ਕਲਰ ਦੇ ਜਦੋਂ ਅਸੀਂ ਕੱਪੜੇ ਪਾਵਾਂਗੇ ਤਾਂ ਇਹ ਜਿਹੜੇ ਕਲਰਸ ਨੇ ਨਾ ਇਹ ਹੀਟ ਨੂੰ ਅਬਜ਼ੋਰਬ ਕਰਦੇ ਨੇ। ਅਤੇ ਜੇ ਬਹੁਤ ਜ਼ਿਆਦਾ ਫਿਟਡ ਕਰਾਂਗੇ ਇਹਨਾਂ ਕੱਪੜਿਆਂ ਨੂੰ, ਸਪੈਸ਼ਲੀ ਇਹਨਾਂ ਕਲਰਸ ਨੂੰ, ਅਤੇ ਇਹ ਸਾਰੀ ਹੀਟ ਨੂੰ ਇਕੱਠੀ ਕਰਕੇ ਸਾਡੀ ਬੋਡੀ ਦੇ ਉੱਤੇ ਸੁੱਟ ਦੇਣਗੇ ਅਤੇ ਅਸੀਂ ਗਰਮੀ ਦੇ ਨਾਲ ਤਾਂ ਪਾਗਲ ਹੀ ਹੋ ਜਾਵਾਂਗੇ। ਪਰ ਹਾਂ, ਜੇ ਕਿਸੇ ਨੂੰ ਬਲੈਕ ਕਲਰ ਦੇ ਕੱਪੜੇ ਬਹੁਤ ਜ਼ਿਆਦਾ ਪਸੰਦ ਨੇ ਪਾਉਣੇ ਜਾਂ ਡਾਰਕ ਕਲਰਸ ਦੇ ਕੋਈ ਕੱਪੜੇ ਤੁਸੀਂ ਪਾਉਣੇ ਨੇ ਤਾਂ ਤੁਸੀਂ ਕੰਮ ਕਰ ਸਕਦੇ ਹੋ ਕਿ ਇਹਨਾਂ ਕੱਪੜਿਆਂ ਨੂੰ ਥੋੜ੍ਹਾ ਜਿਹਾ ਲੂਜ਼ ਫਿਟਡ ਰੱਖੋ, ਕਿਉਂਕਿ ਜਦੋਂ ਇਹ ਗਰਮੀ ਅਬਜ਼ੋਰਬ ਕਰਨਗੇ, ਹੀਟ ਅਬਜ਼ੋਰਬ ਕਰਨਗੇ, ਅਤੇ ਇਹ ਤੁਹਾਡੀ ਬੋਡੀ ਤੱਕ ਨਹੀਂ ਪਹੁੰਚੇਗੀ ਜਦੋਂ ਤੁਸੀਂ ਥੋੜ੍ਹੇ ਜਿਹੇ ਖੁੱਲ੍ਹੇ ਕੱਪੜੇ ਪਾਓਗੇ, ਅਤੇ ਇਹਦੇ ਨਾਲ ਤੁਹਾਨੂੰ ਗਰਮੀ ਘੱਟ ਲੱਗੇਗੀ। ਅਤੇ ਇਹਦੇ ਨਾਲ ਨਾਲ ਹੀ ਨਾ ਕੱਪੜੇ ਦਾ ਫੈਬਰਿਕ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਪਾਇਆ ਹੋਇਆ। ਤੁਸੀਂ ਲਿਨਨ ਦੇ ਕੱਪੜੇ ਪਾ ਸਕਦੇ ਹੋ, ਤੁਸੀਂ ਕੋਟਨ ਦੇ ਕੱਪੜੇ ਪਾ ਸਕਦੇ ਹੋ, ਇਸ ਤਰ੍ਹਾਂ ਦੇ ਕੱਪੜੇ ਜਿਹੜੇ ਨੇ ਨਾ ਉਹ ਤੁਸੀਂ ਪਾਓਗੇ ਤਾਂ ਉਹ ਜ਼ਿਆਦਾ ਬੈਟਰ ਹੈ, ਕਿਉਂਕਿ ਉਹਦੇ ਨਾਲ ਗਰਮੀ ਘੱਟ ਲੱਗਦੀ ਹੈ। ਅਤੇ ਇਹਦੇ ਨਾਲ ਨਾਲ ਹੀ ਜਿੱਦਾਂ ਮਤਲਬ ਵਾਈਟ, ਸਕਾਈ ਬਲੂ, ਮਿੰਟ ਗ੍ਰੀਨ, ਅੱਜ ਕੱਲ੍ਹ ਤਾਂ ਕੱਪੜਿਆਂ ਦੇ ਮਤਲਬ ਇੰਨੀ ਜ਼ਿਆਦਾ ਕਲਰਸ ਦੇ ਵਿੱਚ ਵੀ ਵਰਾਇਟੀ ਆ ਚੁੱਕੀ ਹੈ, ਕਿਉਂਕਿ ਪੇਸਟਲ ਕਲਰਸ ਵੈਸੇ ਵੀ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ, ਅਤੇ ਇਹ ਜਿਹੜੇ ਨੇ ਅੱਜ ਕੱਲ੍ਹ ਮਾਰਕੀਟ 'ਚ ਬਹੁਤ ਈਜ਼ੀਲੀ ਅਵੇਲੇਬਲ ਨੇ। ਲੋਕ ਪ੍ਰੈਫਰ ਵੀ ਇਹੀ ਕਰਦੇ ਨੇ ਗਰਮੀਆਂ ਦੇ ਵਿੱਚ, ਕਰਨਾ ਵੀ ਇਹੀ ਚਾਹੀਦਾ ਕਿ ਅਸੀਂ ਹਲਕੇ ਰੰਗ ਚੁਣੀਏ ਤਾਂ ਕਿ ਸਾਨੂੰ ਗਰਮੀ ਬਹੁਤ ਜ਼ਿਆਦਾ ਨਾ ਲੱਗੇ। ਔਰ ਕੋਸ਼ਿਸ਼ ਕਰੋ ਕਿ ਸਸਤੇ ਦੇ ਚੱਕਰ ਵਿੱਚ ਮਿਕਸ ਫੈਬਰਿਕ ਤਾਂ ਗਲਤੀ ਨਾਲ ਵੀ ਨਾ ਲੈ ਲਿਓ। 100-200 ਰੁਪਏ ਐਕਸਟਰਾ ਲਗਾਓ, ਪਰ ਕੋਸ਼ਿਸ਼ ਕਰੋ ਕਿ ਕੱਪੜਾ ਜਿਹੜਾ ਹੈ ਉਹ ਪਿਓਰ ਕੋਟਨ ਦਾ ਜਾਂ ਫਿਰ ਕੋਈ ਇੱਦਾਂ ਦਾ ਕੱਪੜਾ ਜਿਹਦੇ ਵਿੱਚ ਗਰਮੀ ਨਾ ਲੱਗੇ, ਜਿਹਦੇ ਵਿੱਚ ਉਹਦੀ ਹੀਟ ਜਿਹੜੀ ਹੈ ਉਹ ਪਾਸ ਨਾ ਹੋਵੇ ਇਸ ਤਰੀਕੇ ਦੇ ਨਾਲ ਕਿ ਸਾਡੀ ਬੋਡੀ ਤੱਕ ਪਹੁੰਚੇ ਉਹ ਸਾਰੀ ਗਰਮੀ, ਇਸ ਤਰ੍ਹਾਂ ਦੇ ਕੱਪੜੇ ਨਾ ਹੋਣ। ਅਤੇ ਹੁਣ ਕਈ ਘਰਾਂ ਦੇ ਵਿੱਚ ਲੇਡੀਜ਼ ਇਹ ਸੋਚਣਗੀਆਂ ਕਿ ਬਈ ਫੰਕਸ਼ਨ ਹੈ ਜੇ ਸਾਡੇ ਘਰ ਦੇ ਵਿੱਚ ਤਾਂ ਫਿਰ ਅਸੀਂ ਕਿੱਦਾਂ ਪਾ ਸਕਦੇ ਹਾਂ ਬਈ ਇੱਦਾਂ ਦੇ ਕੱਪੜੇ। ਦੇਖੋ ਜੀ, ਪੇਸਟਲ ਕਲਰਸ ਦਾ ਟ੍ਰੈਂਡ ਤਾਂ ਅੱਜ ਕੱਲ੍ਹ ਆਲਰੇਡੀ ਹੀ ਚੱਲਦਾ ਪਿਆ, ਅਤੇ ਇਹਦੇ ਵਿੱਚ ਵੀ ਜੇ ਤੁਸੀਂ ਥੋੜ੍ਹਾ ਜਿਹਾ ਸਰਚ ਕਰੋਗੇ ਨਾ ਮਾਰਕੀਟ ਦੇ ਵਿੱਚ ਤਾਂ ਤੁਹਾਨੂੰ ਅੱਛੇ ਜਿਹੜੇ ਫੈਬਰਿਕਸ ਨੇ ਉਹ ਸਹੀ ਰੇਟ ਦੇ ਵਿੱਚ ਵੀ ਮਿਲ ਜਾਣਗੇ। ਇਸ ਕਰਕੇ ਸਸਤੇ ਜਾਂ ਫਿਰ ਟਾਈਮ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇੱਦਾਂ ਦੇ ਕੱਪੜੇ ਨਾ ਲਓ ਕਿ ਪਾਉਣ ਤੋਂ ਬਾਅਦ ਵਿੱਚ ਤੁਹਾਡੇ ਬਾਰੇ ਵਿੱਚ ਮਤਲਬ ਇੱਕ ਤਾਂ ਇਹ ਹੋਵੇ ਕਿ ਤੁਹਾਡਾ ਗਰਮੀ ਦੇ ਨਾਲ ਬੁਰਾ ਹਾਲ ਹੋ ਜਾਵੇ, ਅਤੇ ਦੂਸਰਾ ਦੇਖਣ ਵਾਲੇ ਨੂੰ ਵੀ ਗਰਮੀ ਲੱਗੇ ਉਹਦੇ ਵਿੱਚ। ਕਿਉਂਕਿ ਫੈਸ਼ਨ ਤਾਂ ਜ਼ਰੂਰੀ ਹੈ ਹੀ ਹੈ ਬਈ, ਪਰ ਫੈਸ਼ਨ ਦੇ ਵਿੱਚ ਟ੍ਰੈਂਡ 'ਚ ਰਹਿਣਾ ਵੀ ਜ਼ਰੂਰੀ ਹੈ, ਪਰ ਉਹਦੇ ਨਾਲ ਨਾਲ ਸਿਹਤ ਵੀ ਤਾਂ ਜ਼ਰੂਰੀ ਹੈ। ਇਸ ਕਰਕੇ ਵਾਰਡਰੋਬ ਦੇ ਵਿੱਚ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਗਰਮੀਆਂ ਦੇ ਵਿੱਚ ਹਲਕੇ ਕੱਪੜੇ ਹੀ ਰਹਿਣ ਸਾਡੇ ਕੋਲ। ਔਰ ਥੋੜ੍ਹੀ ਜਿਹੀ ਫੈਸ਼ਨ ਦੀ ਜੇ ਤੁਸੀਂ ਨੌਲੇਜ ਲੈਣੀ ਹੈ ਤਾਂ ਅੱਜ ਕੱਲ੍ਹ ਔਨਲਾਈਨ ਬਹੁਤ ਕੁਛ ਅਵੇਲੇਬਲ ਹੈ। ਪਿੰਟਰਸਟ ਓਪਨ ਕਰੋ ਤਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਕਿ ਕਿਹੜੇ ਟ੍ਰੈਂਡ ਦੇ ਵਿੱਚ ਨੇ ਕਲਰਸ। ਗੂਗਲ ਓਪਨ ਕਰੋ, ਸਾਰੀਆਂ ਚੀਜ਼ਾਂ ਅਵੇਲੇਬਲ ਨੇ, ਫਟਾਫਟ ਤੋਂ ਸਰਚ ਕਰੋ ਮਾਰਕੀਟ ਦੇ ਵਿੱਚ ਨਿਕਲੋ ਅਤੇ ਟ੍ਰੈਂਡੀ ਜਿਹੜੇ ਕਲੋਥਸ ਨੇ ਉਹ ਅਵੇਲੇਬਲ ਨੇ। ਜੀ ਹਾਂ, ਇਹ ਤਾਂ ਜੀ ਸੀ ਕੱਪੜਿਆਂ ਦੀ ਨੌਲੇਜ ਕਿ ਅਸੀਂ ਕਿਸ ਤਰ੍ਹਾਂ ਦੇ ਕੱਪੜੇ ਜਿਹੜੇ ਪਾ ਸਕਦੇ ਹਾਂ ਗਰਮੀ ਦੇ ਮੌਸਮ ਦੇ ਵਿੱਚ। ਅਤੇ ਹੁਣ ਸੁਣਦੇ ਹਾਂ ਅਗਲਾ ਗੀਤ, ਤੇ ਆ ਰਹੀ ਹਾਂ ਮੈਂ ਵਾਪਸ ਕੁਝ ਹੋਰ ਇਨਫੋਰਮੇਸ਼ਨ ਲੈ ਕੇ। ਤਦ ਤੱਕ ਦੇ ਲਈ ਇੰਜੋਏ ਕਰਦੇ ਹਾਂ ਇਸ ਖੂਬਸੂਰਤ ਜਿਹੇ ਟ੍ਰੈਕ ਨੂੰ।
1: ਪਤੌੜ ਨਹੀਂ, ਆਹਾ, ਆ ਤਾਂ ਆਪਾਂ ਪਹਿਲਾਂ ਵੀ ਖਾਂਦਾ ਸੀ ਨਾ, ਖੜ ਕੀ ਨਾਮ ਸੀ ਇਹਦਾ?

ਹਾਂ ਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ। ਜੀ ਹਾਂ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਮਰ ਦੇ ਕੁਝ ਟਿਪਸ ਤੇ ਟ੍ਰਿਕਸ ਦੇ ਬਾਰੇ ਚ। ਅੱਛਾ, ਇੱਕ ਚੀਜ਼ ਹੋਰ, ਅਸੀਂ ਕਹਿੰਦੇ ਹਾਂ ਕਿ ਸਾਨੂੰ ਗਰਮੀ ਬਹੁਤ ਲੱਗਦੀ ਹੈ, ਗਰਮੀ ਐਕਚੁਅਲ ਦੇ ਵਿੱਚ ਬਹੁਤ ਜ਼ਿਆਦਾ ਹੈ, ਅਤੇ ਉਸ ਟਾਈਮ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ, ਜਿਹੜੀ ਸਾਨੂੰ ਆਪਣੇ ਦਿਮਾਗ ਦੇ ਵਿੱਚ ਅਤੇ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ, ਕਿ ਸਾਡੇ ਕੱਪੜਿਆਂ ਦੀ ਸਿਲੈਕਸ਼ਨ ਕਿੱਦਾਂ ਦੀ ਹੋਵੇ। ਕੋਸ਼ਿਸ਼ ਹਮੇਸ਼ਾ ਇਹੀ ਕਰੋ ਕਿ ਕੱਪੜੇ ਜਿਹੜੇ ਨੇ ਗਰਮੀਆਂ ਦੇ ਵਿੱਚ ਲੂਜ਼ ਫਿਟਡ

हां जी, प्रोग्राम होम स्वीट होम ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਇਸ ਟਾਈਮ ਐਫ ਐਮ ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋਇਆ ਜੀ 12:49:25। ਅੱਛਾ, ਗੱਲ ਅਸੀਂ ਕਰ ਰਹੇ ਸੀ ਨਾ ਸਮਰ ਦੇ ਬਾਰੇ ਵਿੱਚ, ਅਤੇ ਮੈਂ ਤੁਹਾਡੇ ਨਾਲ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਸ਼ੇਅਰ ਕੀਤੇ। ਅਤੇ ਇੱਕ ਨਾ ਬੜੀ ਕਾਮਨ ਜਿਹੀ ਪ੍ਰੋਬਲਮ ਹੈ ਜਿਹੜੀ ਕਿ ਕਾਫੀ ਸਾਰੇ ਜਣਿਆਂ ਨੂੰ ਹੋ ਜਾਂਦੀ ਹੈ ਜਦੋਂ ਗਰਮੀ ਬਹੁਤ ਜ਼ਿਆਦਾ ਵੱਧਦੀ ਹੈ, ਜਿਹਨੂੰ ਅਸੀਂ ਨਕਸੀਰ ਫੁੱਟਣਾ ਕਹਿੰਦੇ ਹਾਂ, ਜਾਂ ਨੋਜ਼ ਬਲੀਡ ਦੀ ਪ੍ਰੋਬਲਮ ਜਿਹੜੀ ਹੈ ਉਹ ਕਹਿੰਦੇ ਹਾਂ ਅਸੀਂ। ਅਤੇ ਇਹਦੇ ਜਿਹੜੇ ਕਾਰਨ ਨੇ, ਕਈ ਵਾਰੀ ਸਾਨੂੰ ਲੱਗਦਾ ਹੈ ਕਿ ਗਰਮੀਆਂ ਦੇ ਵਿੱਚ ਵੀ ਕੀ ਕਹਿੰਦੇ ਬਹੁਤ ਜ਼ਿਆਦਾ ਗਰਮੀ ਹੋ ਗਈ ਹੈ ਇਸ ਕਰਕੇ ਨਕਸੀਰ ਜਿਹੜੀ ਹੈ ਫੁੱਟ ਗਈ ਹੈ, ਬਟ ਕਹਿੰਦੇ ਨੱਕ ਦੇ ਵਿੱਚ ਨਾ ਕੁਝ ਬਰੀਕ ਬਰੀਕ ਬਲੱਡ ਵੈਸਲਸ ਹੁੰਦੀਆਂ ਨੇ ਸਾਡੇ, ਜਿਹੜੀਆਂ ਕਿ ਜਦੋਂ ਗਰਮੀ ਬਹੁਤ ਜ਼ਿਆਦਾ ਵੱਧਦੀ ਹੈ ਅਤੇ ਉਹਦੇ ਨਾਲ ਜਦੋਂ ਲੂ ਚੱਲਦੀ ਹੈ, ਗਰਮ ਹਵਾਵਾਂ ਚੱਲਦੀਆਂ ਨੇ, ਅਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋਵੇ ਅਤੇ ਜਾਂ ਫਿਰ ਨੱਕ ਦੇ ਅੰਦਰ ਕੁਝ ਸੁੱਕਾਪਣ ਹੁੰਦਾ ਨਾ, ਅਤੇ ਉਦੋਂ ਇਹ ਜਿਹੜੀਆਂ ਨਸਾਂ ਨੇ ਨਾ ਬਰੀਕ ਬਰੀਕ ਇਹ ਫੁੱਟਦੀਆਂ ਨੇ। ਅਤੇ ਜਦੋਂ ਇਹ ਫੁੱਟ ਜਾਂਦੀਆਂ ਨੇ ਨਾ, ਅਤੇ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਨਾ ਆਪਣੇ ਜਿਹੜੇ ਪੇਸ਼ੈਂਟ ਹੁੰਦੇ ਨੇ ਜਾਂ ਜਿਹੜੇ ਘਰ ਦੇ ਵਿੱਚ ਕਿਸੇ ਨੂੰ ਇੱਦਾਂ ਦੀ ਸਮੱਸਿਆ ਹੋਈ, ਅਸੀਂ ਉਹਨੂੰ ਲਟਾ ਦਿੰਦੇ ਹਾਂ। ਅਤੇ ਲਟਾਉਣ ਦੇ ਨਾਲ ਕਹਿੰਦੇ ਇਹ ਜਿਹੜੀ ਪ੍ਰੋਬਲਮ ਹੈ, ਇਹਦੇ ਨਾਲ ਜਿਹੜਾ ਬਲੱਡ ਨਿਕਲ ਰਿਹਾ ਹੁੰਦਾ ਨਾ, ਉਹ ਗਲੇ ਦੇ ਵਿੱਚ ਜਾ ਸਕਦਾ, ਜਿਹੜਾ ਕਿ ਡੇਂਜਰਸ ਹੋ ਸਕਦਾ। ਇਸ ਲਈ ਕਹਿੰਦੇ ਕਿ ਜਿੱਦਾਂ ਹੁਣ ਅੱਜ ਤੱਕ ਅਸੀਂ ਇਹ ਸੁਣਦੇ ਆਏ ਹਾਂ ਕਿ ਤੁਸੀਂ ਲਟਾ ਦਿਓ ਜੀ, ਜੇ ਕਿਸੇ ਨੂੰ ਨੱਕ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਮਤਲਬ ਇੱਦਾਂ ਬਲੱਡ ਆ ਰਿਹਾ, ਤਾਂ ਇਹਨੂੰ ਲਟਾ ਦਿਓ। ਬਟ ਕਹਿੰਦੇ ਕਿ ਲਟਾਉਣਾ ਨਹੀਂ ਚਾਹੀਦਾ। ਐਕਸਪਰਟਸ ਕਹਿੰਦੇ ਨੇ ਕਿ ਲਟਾਉਣ ਦੇ ਨਾਲ ਗਲੇ ਦੇ ਵਿੱਚ ਖੂਨ ਜਾਣ ਦੇ ਚਾਂਸ ਰਹਿੰਦੇ ਨੇ ਅਤੇ ਜ਼ਿਆਦਾ ਰਿਸਕੀ ਹੋ ਸਕਦੀਆਂ ਨੇ ਚੀਜ਼ਾਂ। ਇਸ ਕਰਕੇ ਜ਼ਿਆਦਾ ਬੈਟਰ ਹੈ ਕਿ ਬੈਠੋ ਅਤੇ ਸਿਰ ਨੂੰ ਹਲਕਾ ਜਿਹਾ ਅੱਗੇ ਨੂੰ ਬੈਂਡ ਕਰਕੇ ਰੱਖੋ ਅਤੇ ਜਿਹੜਾ ਨਾ ਕੁਝ ਠੰਡਾ ਪਾਣੀ ਪੀਓ, ਠੰਡੀ ਚੀਜ਼ ਜਿਹੜੀ ਹੈ ਲਓ। ਅਤੇ ਇਹਦੇ ਨਾਲ ਨਾਲ ਕੀ ਕਹਿੰਦੇ ਆ ਆਪਣੇ ਨਾ ਜਿਹੜੇ ਨੱਕ ਦੇ ਨਰਮ ਜਿਹੜੇ ਹਿੱਸਾ ਹੁੰਦਾ ਉਹਨੂੰ ਅੰਗੂਠੇ ਅਤੇ ਉਂਗਲੀ ਦੇ ਨਾਲ ਨਾ 10-15 ਮਿੰਟ ਲਈ ਥੋੜ੍ਹਾ ਥੋੜ੍ਹਾ ਦਬਾ ਕੇ ਰੱਖੋ। ਅਤੇ ਇਹਦੇ ਨਾਲ ਹੀ ਨੱਕ ਦੇ ਉੱਤੇ, ਜਿੱਦਾਂ ਕਈ ਲੋਕ ਤਾਂ ਕਹਿ ਦਿੰਦੇ ਨੇ ਕਿ ਤੁਸੀਂ ਸਿਰ ਦੇ ਉੱਤੇ ਠੰਡਾ ਪਾਣੀ ਪਾ ਲਓ, ਬਟ ਇਹਦੇ ਨਾਲ ਨਾਲ ਇੱਕ ਠੰਡਾ ਕੱਪੜਾ ਵੀ ਜਿਹੜਾ ਉਹ ਸਿਰ ਦੇ ਉੱਤੇ ਰੱਖਿਆ ਜਾ ਸਕਦਾ ਗਿੱਲਾ ਕਰਕੇ, ਉਹਨੂੰ ਕਵਰ ਕਰ ਦਿਓ ਹੈੱਡ ਨੂੰ। ਜੇ ਲੜਕਿਆਂ ਦੇ ਜੇ ਜਿਨ੍ਹਾਂ ਦੇ ਵਾਲ ਛੋਟੇ ਨੇ ਉਹਨਾਂ ਦਾ ਆਰਾਮ ਨਾਲ ਕਵਰ ਹੋ ਸਕਦਾ, ਬਟ ਜੇ ਕੋਈ ਹੈੱਡ ਵਾਸ਼ ਕਰ ਸਕੇ ਤਾਂ ਉਹ ਹੈੱਡ ਵਾਸ਼ ਵੀ ਕਰ ਸਕਦਾ, ਜੇ ਕਈਆਂ ਦੇ ਵਾਲ ਜ਼ਿਆਦਾ ਹੈਵੀ ਹੁੰਦੇ ਨੇ ਤਾਂ। ਅਤੇ ਇਹ ਵੀ ਇੱਕ ਤਰੀਕਾ ਹੈ ਇਸ ਚੀਜ਼ ਨੂੰ ਥੋੜ੍ਹਾ ਜਿਹਾ ਨੋਰਮਲਾਈਜ਼ ਕਰਨ ਦਾ। ਪਰ ਇਹਦੇ ਨਾਲ ਜੇ ਖੂਨ ਨਹੀਂ ਰੁਕ ਰਿਹਾ, 10-15 ਮਿੰਟ ਹੋ ਗਏ ਨੇ ਅਤੇ ਜੇ ਖੂਨ ਨਹੀਂ ਰੁਕ ਰਿਹਾ ਹੈ ਤਾਂ ਤੁਸੀਂ, ਔਰ ਜਾਂ ਫਿਰ ਬਾਰ ਬਾਰ ਜੇ ਕਿਸੇ ਦੀ ਨਕਸੀਰ ਫੁੱਟਦੀ ਹੈ ਨਾ, ਤਾਂ ਉਹ ਜ਼ਰੂਰ ਡਾਕਟਰ ਦੇ ਨਾਲ ਕੰਸਲਟ ਕਰਨ, ਕਿਉਂਕਿ ਇੱਕ ਵਾਰੀ ਤਾਂ ਚਲੋ ਕਾਮਨ ਹੋ ਸਕਦਾ ਸੀਜ਼ਨ ਦੇ ਵਿੱਚ, ਬਟ ਹਰ ਵਾਰੀ ਇਹ ਚੀਜ਼ ਕਾਮਨ ਨਹੀਂ ਹੋ ਸਕਦੀ। ਇਸ ਕਰਕੇ ਸਪੈਸ਼ਲੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ, ਡਾਕਟਰ ਦੇ ਨਾਲ ਤਾਂ ਕੰਸਲਟ ਕਰਨਾ ਜ਼ਰੂਰੀ ਹੈ ਹੀ ਹੈ। ਪਾਣੀ ਜਿਹੜਾ ਹੈ ਪੂਰਾ ਪੀਣਾ ਹੈ, ਬੋਡੀ ਦੇ ਵਿੱਚ ਆਪਣੇ ਪਾਣੀ ਦੀ ਕਮੀ ਨਹੀਂ ਹੋਣ ਦੇਣੀ। ਦੁਪਹਿਰ ਦੀ ਤਿੱਖੀ ਧੁੱਪ ਦੇ ਵਿੱਚ ਬਾਹਰ ਜਾਣਾ ਥੋੜ੍ਹਾ ਜਿਹਾ ਅਵੋਇਡ ਕਰਨਾ ਹੈ। ਅਤੇ ਇਹਦੇ ਨਾਲ ਨਾਲ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਕਿ ਪਾਣੀ ਨੂੰ ਖਾਓ, ਅਤੇ ਜਿੱਦਾਂ ਖੀਰਾ ਤਰਬੂਜ ਜਾਂ ਫਿਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨਾ, ਉਹ ਤੁਸੀਂ ਕੰਜ਼ਿਊਮ ਕਰਦੇ ਰਹੋ ਤਾਂ ਕਿ ਬੋਡੀ ਦੇ ਅੰਦਰ ਪਾਣੀ ਦੀ ਕਮੀ ਨਾ ਬਣੇ ਅਤੇ ਸਰੀਰ ਜਿਹੜਾ ਠੰਡਾ ਰਹਿਣਾ ਚਾਹੀਦਾ। ਅਤੇ ਨਾਲ ਨਾਲ ਬਹੁਤ ਜ਼ਿਆਦਾ ਫਰਾਈਡ ਫੂਡ, ਵੈਸੇ ਤਾਂ ਸਾਰਿਆਂ ਨੂੰ ਹੀ ਬੋਲਿਆ ਜਾਂਦਾ ਕਿ ਨਹੀਂ ਖਾਣਾ, ਪਰ ਸਪੈਸ਼ਲੀ ਜਿਨ੍ਹਾਂ ਨੂੰ ਇਹ ਪ੍ਰੋਬਲਮ ਰਹਿੰਦੀ ਹੈ, ਉਹ ਫਰਾਈਡ ਫੂਡ ਨੂੰ ਵੀ ਅਵੋਇਡ ਕਰਨ, ਹਲਕਾ ਖਾਣਾ ਖਾਣ ਤਾਂ ਕਿ ਜਿਹੜੇ ਉਹ ਤੰਦਰੁਸਤ ਰਹਿ ਸਕਣ। ਜੀ ਹਾਂ, ਅਤੇ ਹੁਣ ਸੁਣਦੇ ਹਾਂ ਇੱਕ ਅਗਲਾ ਟਰੈਕ, ਅਤੇ ਫਿਰ ਮੈਂ ਆਉਂਦੀ ਹਾਂ ਵਾਪਸ ਕੁਝ ਹੋਰ ਇੱਦਾਂ ਦੀ ਇਨਫੋਰਮੇਸ਼ਨ ਲੈ ਕੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ।

ਹਾਂਜੀ, ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਅੱਜ ਅਸੀਂ ਗੱਲਬਾਤ ਕੀਤੀ ਹੈ ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ ਵਿੱਚ ਕਿ ਸਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਅੱਛਾ, ਹੁਣ ਅਸੀਂ ਕਰਨੀਆਂ ਦੀ ਤਾਂ ਗੱਲ ਕਰ ਲਈ, ਹੁਣ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਨੇ ਉਹਦੇ ਬਾਰੇ 'ਚ ਵੀ ਕਰਦੇ ਹਾਂ ਗੱਲ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਲੋਕ ਗੱਡੀਆਂ ਵਗੈਰਾ ਦੇ ਵਿੱਚ ਘੁੰਮਦੇ ਨੇ, ਮਤਲਬ ਜਿਨ੍ਹਾਂ ਦੀਆਂ ਕਾਰਸ ਵਗੈਰਾ ਨੇ, ਅੱਜ ਕੱਲ੍ਹ ਕੀ ਹੁੰਦਾ ਕਿ ਗਰਮੀ ਦੇ ਮੌਸਮ 'ਚ ਬਹੁਤ ਸਾਰੇ ਲੋਕਾਂ ਨੇ ਬੋਟਲਸ ਰੱਖੀਆਂ ਹੁੰਦੀਆਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਕਿ ਚਲੋ ਪਾਣੀ ਪੀਣ ਦੇ ਕੰਮ ਆਏਗੀ ਇਹ ਬੋਟਲ। ਅਤੇ ਇੱਕ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿ ਜਿਹੜੀ ਇਹ ਬੋਟਲ ਹੈ ਨਾ, ਇਹ ਬੋਟਲ ਜਾਂ ਤਾਂ ਤੁਹਾਡੀ ਹੋਣੀ ਚਾਹੀਦੀ ਹੈ ਕੱਚ ਦੀ, ਕਿਉਂਕਿ ਪਲਾਸਟਿਕ ਦੀ ਬੋਟਲ ਦੇ ਜੇ ਤੁਸੀਂ ਪਾਣੀ ਰੱਖਿਆ ਹੈ ਅਤੇ ਤੁਸੀਂ ਕਿਸੇ ਕੰਮ ਚਲੇ ਗਏ ਹੋ ਅਤੇ ਤੁਸੀਂ ਜਦੋਂ ਆਏ ਹੋ, ਐਡੀ ਤਪਦੀ ਗਰਮੀ ਦੇ ਵਿੱਚੋਂ ਕਾਰ ਖੜ੍ਹੀ ਹੈ ਤੁਹਾਡੀ, ਅਤੇ ਉਹਦੇ ਅੰਦਰ ਜਿਹੜਾ ਪਾਣੀ ਹੈ ਨਾ ਉਸ ਬੋਟਲ ਦੇ ਅੰਦਰ, ਉਹ ਪਾਣੀ ਕੈਮੀਕਲ ਬਣ ਚੁੱਕਿਆ। ਜੀ ਹਾਂ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਹੈ ਕਿ ਪਲਾਸਟਿਕ ਗਰਮ ਹੋ ਕੇ ਮਾਈਕਰੋ ਪਲਾਸਟਿਕਸ ਜਿਹੜੇ ਨੇ, ਛੋਟੇ ਛੋਟੇ ਆਪਣੇ ਜਿਹੜੇ ਨੇ ਨਾ ਕਣ, ਉਹ ਛੱਡਦਾ, ਅਤੇ ਉਹ ਜਦੋਂ ਪਾਣੀ ਦੇ ਵਿੱਚ ਮਿਲ ਜਾਣਗੇ ਤਾਂ ਤੁਸੀਂ ਸਮਝੋ ਕਿ ਤੁਸੀਂ ਕਿੰਨਾ ਖਤਰਨਾਕ ਪਾਣੀ ਪੀ ਰਹੇ ਹੋ। ਅਤੇ ਇਹ ਚੀਜ਼ ਅਪਲਾਈ ਹੁੰਦੀ ਹੈ ਜੀ, ਵਿਚਾਰੇ ਸਾਡੇ ਜਿਹੜੇ ਦੋਸਤ ਸਾਡੇ ਧੁੱਪ ਦੇ ਵਿੱਚ ਘੁੰਮਦੇ ਨੇ, ਹੋਰ ਵੀ ਲੋਕ, ਚਾਹੇ ਉਹ ਬਾਈਕ 'ਤੇ ਜਾ ਰਹੇ ਨੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਧੁੱਪ ਦੇ ਵਿੱਚ ਕੋਈ ਕੰਮ ਹੈ, ਕੋਸ਼ਿਸ਼ ਇਹੀ ਕਰੋ ਕਿ ਜਾਂ ਤਾਂ ਮਿੱਟੀ ਦੀਆਂ ਬੋਟਲਸ ਅੱਜ ਕੱਲ੍ਹ ਬਹੁਤ ਸਾਰੀਆਂ ਆ ਗਈਆਂ ਨੇ, ਉਹਨਾਂ ਨੂੰ ਰੱਖੋ ਆਪਣੇ ਕੋਲ, ਨਹੀਂ ਤਾਂ ਫਿਰ ਕਲੇ ਬੋਟਲਸ ਤੁਸੀਂ ਨਹੀਂ ਰੱਖ ਸਕਦੇ ਤਾਂ ਦੂਸਰਾ ਤਰੀਕਾ ਇਹੀ ਹੈ ਕਿ ਤੁਸੀਂ ਕੱਚ ਦੀਆਂ ਬੋਟਲਸ ਰੱਖੋ। ਅਤੇ ਜਾਂ ਫਿਰ ਸਭ ਤੋਂ ਆਸਾਨ, ਸਸਤਾ ਅਤੇ ਟਿਕਾਊ ਤਰੀਕਾ ਕਿ ਸਟੀਲ ਦੀਆਂ ਬੋਟਲਸ ਰੱਖੋ। ਸਟੀਲ ਦੀਆਂ ਅੱਜ ਕੱਲ੍ਹ ਮਿਲਟਨ ਵਗੈਰਾ ਦੀਆਂ ਕਾਫੀ ਜ਼ਿਆਦਾ ਸੋਲਿਡ ਬ੍ਰਾਂਡਸ ਕਾਫੀ ਸਾਰੇ ਨੇ ਜਿਨ੍ਹਾਂ ਦੇ ਵਿੱਚ ਪਾਣੀ ਜਿਹੜਾ ਨਾ ਉਹ ਠੰਡਾ ਰਹਿੰਦਾ ਹਮੇਸ਼ਾ, ਅਤੇ ਫਿਰ ਤੁਸੀਂ ਉਹੀ ਬੋਟਲ ਆਪਣੇ ਕੋਲ ਰੱਖੋਗੇ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਉਹਦੇ ਨਾਲ ਕੀ ਹੁੰਦਾ, ਕਿਉਂਕਿ ਇੰਸੂਲੇਟਡ ਬੋਟਲਸ ਦੇ ਵਿੱਚ ਰੇਜ਼ ਨਹੀਂ ਜਾ ਸਕਦੀਆਂ, ਧੁੱਪ ਦੀਆਂ ਗਰਮੀ ਬਹੁਤ ਜ਼ਿਆਦਾ ਨਹੀਂ ਜਾ ਸਕਦੀ ਹੈ, ਅਤੇ ਉਹਦੇ ਨਾਲ ਇਹ ਹੁੰਦਾ ਕਿ ਪਾਣੀ ਜਿਹੜਾ ਉਹ ਬਚਿਆ ਰਹਿੰਦਾ। ਅਤੇ ਤੁਸੀਂ ਕਿਤੇ ਵੀ ਪਾਣੀ ਜਿਹੜਾ ਨਾ ਜਾਂਦੇ ਆਉਂਦੇ ਕਿਤੇ ਵੀ ਭਰ ਸਕਦੇ ਹੋ, ਅਤੇ ਪਾਣੀ ਤੁਹਾਡਾ ਲੰਬੇ ਟਾਈਮ ਤੱਕ ਠੰਡਾ ਰਹੇਗਾ। ਅਤੇ ਕੋਸ਼ਿਸ਼ ਕਰੋ ਪਲੀਜ਼, ਪਲਾਸਟਿਕ ਦੀਆਂ ਬੋਟਲਸ ਅਵੋਇਡ ਕਰੋ ਧੁੱਪਾਂ ਦੇ ਵਿੱਚ ਜਾਂਦਿਆਂ ਹੋਇਆਂ।

ਤੇ ਇਹਦੇ ਨਾਲ ਨਾਲ ਹੀ ਜੇ ਤੁਸੀਂ ਬਾਹਰ ਘੁੰਮ ਰਹੇ ਹੋ ਤਾਂ ਪਿਆਸ ਲੱਗਣ ਦੀ ਉਡੀਕ ਨਹੀਂ ਕਰਨੀ ਤੁਸੀਂ, ਤੁਸੀਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਦੇ ਵਿੱਚ ਆਪਣੇ ਆਪ ਹੀ ਪਾਣੀ ਪੀਂਦੇ ਜਾਣਾ ਆਪਣਾ, ਕਿਉਂਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਅਤੇ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ORS ਆਪਣੇ ਨਾਲ ਜਿਹੜਾ ਉਹ ਜ਼ਰੂਰ ਲੈ ਕੇ ਚੱਲਣਾ ਤੁਸੀਂ। ਇਸ ਤੋਂ ਇਲਾਵਾ ਬ੍ਰੇਕਫਾਸਟ ਸਕਿੱਪ ਨਹੀਂ ਕਰਨਾ, ਬ੍ਰੇਕਫਾਸਟ ਕਰਨਾ ਬਹੁਤ ਜ਼ਰੂਰੀ ਹੈ। ਪਾਣੀ ਬਾਹਰੋਂ ਆ ਕੇ ਬਰਫ਼ ਵਾਲਾ ਨਹੀਂ ਪੀਣਾ। ਤੁਸੀਂ ਬ੍ਰੇਕਫਾਸਟ ਜਦੋਂ ਕਰਕੇ ਜਾਓਗੇ ਤਾਂ ਤੁਹਾਡਾ ਪੇਟ ਭਰਿਆ ਹੋਏਗਾ, ਅਤੇ ਉਹਦੇ ਨਾਲ ਕੀ ਹੁੰਦਾ ਹੈਗਾ ਕਿ ਜਦੋਂ ਪੇਟ ਭਰਿਆ ਹੁੰਦਾ ਨਾ ਤਾਂ ਬਹੁਤ ਜ਼ਿਆਦਾ ਹੀਟ ਸਟ੍ਰੋਕ ਜਿਹੜਾ ਉਹਦੀ ਵੀ ਥੋੜ੍ਹਾ ਜਿਹਾ ਮਤਲਬ ਚਾਂਸਿਸ ਘੱਟਦੇ ਨੇ, ਅਤੇ ਇਹਦੇ ਨਾਲ ਨਾਲ ਕਮਜ਼ੋਰੀ ਜਿਹੜੀ ਆ ਉਹ ਵੀ ਨਹੀਂ ਹੁੰਦੀ। ਇਸ ਤੋਂ ਇਲਾਵਾ ਕਾਰ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਦੇਰ ਲਈ ਨਹੀਂ ਬਿਠਾਉਣਾ। ਜੇ ਤੁਸੀਂ ਕਿਤੇ ਕੰਮ ਜਾ ਰਹੇ ਹੋ ਤਾਂ ਕੋਸ਼ਿਸ਼ ਇਹੀ ਹੋਣੀ ਹੈ ਕਿ ਆਪਣੇ ਨਾਲ ਹੀ ਉਹਨਾਂ ਨੂੰ ਫਟਾਫਟ ਤੋਂ ਲੈ ਜਾਓ, ਕਿ ਖੇਲਣ ਵਾਲੀ ਚੀਜ਼ ਨਹੀਂ ਹੈ ਇਸ ਟਾਈਮ ਗੱਡੀ। ਗੱਡੀ ਦੇ ਵਿੱਚ ਉਹਦੀ ਬੱਚਿਆਂ ਨੂੰ ਬਾਹਰ ਕੱਢੋ ਅਤੇ ਈਵਨ ਆਪਣੇ ਪੈਟਸ ਨੂੰ ਵੀ। ਜੀ ਹਾਂ, ਅਤੇ ਇਹ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਇਸ ਪ੍ਰੋਗਰਾਮ ਦੇ ਵਿੱਚ, ਜਿਹੜਾ ਕਿ ਬਹੁਤ ਹੀ ਖਾਸ ਜਿਹਾ ਪ੍ਰੋਗਰਾਮ ਹੈ ਮੇਰੇ ਲਈ ਵੀ ਤੁਹਾਡੇ ਲਈ, ਕਿਉਂਕਿ ਇਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਟਿਪਸ ਐਂਡ ਟ੍ਰਿਕਸ ਦੇ ਬਾਰੇ ਦੇ ਵਿੱਚ, ਟ੍ਰਿਕਸ ਇੱਦਾਂ ਦੀਆਂ ਜਿਹੜੀਆਂ ਕਿ ਸਾਡੀ ਡੇਲੀ ਜ਼ਿੰਦਗੀ ਦੇ ਵਿੱਚ ਸਾਡੇ ਕਾਫੀ ਕੰਮ ਆਉਂਦੀਆਂ ਨੇ। ਅਤੇ ਉਮੀਦ ਕਰ ਰਹੀ ਹਾਂ ਮੈਂ ਕਿ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਕੰਮ ਦੀਆਂ ਗੱਲਾਂ ਲੱਗੀਆਂ ਹੋਣਗੀਆਂ, ਅਤੇ ਤੁਸੀਂ ਇਹਨਾਂ ਸਾਰਿਆਂ ਨੂੰ ਫੋਲੋ ਵੀ ਜ਼ਰੂਰ ਕਰੋਗੇ। ਜੀ ਹਾਂ, ਹੋਮ ਸਵੀਟ ਹੋਮ ਦਾ ਇਹ ਸਫ਼ਰ ਜਿਹੜਾ ਹੈ ਨਾ ਇਹ ਹੁਣੇ ਇੱਥੇ ਹੀ ਵਾਈਂਡ ਅਪ ਕਰਨ ਦਾ ਵੇਲਾ ਆ ਗਿਆ ਹੈ ਬਹੁਤ ਜਲਦੀ ਜਲਦੀ ਇਹਦੇ ਨਾਲ, ਕਿਉਂਕਿ ਮੇਰੇ ਕੋਲ ਤਾਂ ਬਹੁਤ ਸਾਰੀ ਇਨਫੋਰਮੇਸ਼ਨ ਹੋਰ ਵੀ ਸੀ ਅਤੇ ਮੈਂ ਉਡੀਕ ਰਹੀ ਸੀ ਤੁਹਾਡੀ ਵੀ ਇਨਫੋਰਮੇਸ਼ਨ ਦੇ ਬਾਰੇ ਵਿੱਚ, ਬਟ ਇਟਸ ਓਕੇ, ਕੋਈ ਗੱਲ ਨਹੀਂ ਹੈ। ਮੈਂ ਤੁਹਾਡੇ ਨਾਲ ਬਹੁਤ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ ਅਤੇ ਉਮੀਦ ਕਰਾਂਗੀ ਕਿ ਇਹ ਤੁਹਾਡੇ ਕੰਮ ਵੀ ਆਏਗੀ। ਅਤੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਪ੍ਰੋਗਰਾਮ ਸਾਡਾ ਸਾਰਿਆਂ ਦਾ ਫੇਵਰੇਟ ਮਿਡ ਡੇ ਮੈਲਡੀਜ਼ ਲੈ ਕੇ ਮੈਂ ਹਾਜ਼ਰ ਹਾਂ, ਤੁਹਾਡੀ ਦੋਸਤ ਵੰਦਨਾ।

ਹਾਂਜੀ ਦੋਸਤੋ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਸਵਾਗਤ ਇਸ ਕਰਕੇ ਹੈ ਕਿਉਂਕਿ ਪ੍ਰੋਗਰਾਮ ਦੇ ਵਿੱਚ ਅਗਲਾ ਸੈਗਮੈਂਟ ਸਟਾਰਟ ਹੋ ਚੁੱਕਿਆ ਜੀ। ਜੀ ਹਾਂ, ਐਫ ਐਮ ਰੇਨਬੋ ਦੀ ਘੜੀ ਜਿਹੜੀ ਹੈ ਉਹ ਇਸ ਟਾਈਮ ਵਜਾ ਰਹੀ ਹੈ ਜੀ ਪੂਰੇ ਇੱਕ ਵੱਜ ਕੇ ਤੇ ਇੱਕ ਮਿੰਟ ਹੋ ਚੁੱਕੇ ਨੇ ਤੇ ਤੁਸੀਂ ਅਸੀਂ ਦੁਪਹਿਰ ਵੱਲ ਨੂੰ ਵੱਧ ਗਏ ਹਾਂ। ਧੁੱਪ ਜਿਹੜੀ ਆ ਉਹ ਬਹੁਤ ਜ਼ਿਆਦਾ ਤੇਜ਼ ਹੋ ਗਈ ਹੋਏਗੀ ਹੁਣ ਇਸ ਟਾਈਮ। ਮੈਂ ਜਾ ਕੇ ਜ਼ਰੂਰ ਦੇਖ ਕੇ ਆਈ ਹਾਂ ਹੁਣੇ ਚੱਕਰ ਮਾਰ ਕੇ, ਕਿਉਂਕਿ ਧੁੱਪ ਜਿਹੜੀ ਆ ਉਹ ਤਾਂ ਜ਼ੋਰਾਂ ਸ਼ੋਰਾਂ 'ਤੇ ਨਿਕਲੀ ਹੋਈ ਹੈ। ਖੈਰ, ਫਿਲਹਾਲ ਮੌਸਮ ਜਿਹੜਾ ਬਹੁਤ ਸੋਹਣਾ ਹੈ ਅਤੇ ਨਾਲ ਨਾਲ ਸੰਡੇ ਦੀ ਦੁਪਹਿਰ ਹੈ ਅਤੇ ਤੁਸੀਂ ਵੀ ਇੰਜੋਏ ਕਰ ਰਹੇ ਹੋ ਮੇਰੇ ਨਾਲ ਬਹੁਤ ਹੀ ਸੋਹਣੇ ਸੋਹਣੇ ਗਾਣਿਆਂ ਦੇ ਨਾਲ ਨਾਲ ਇਨਫੋਰਮੇਸ਼ਨ ਵੀ। ਪ੍ਰੋਗਰਾਮ ਹੁਣ ਸਟਾਰਟ ਹੋ ਗਿਆ ਹੈ ਜੀ ਮਿਡ ਡੇ ਮੈਲੋਡੀਜ਼। ਅੱਛਾ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਖਾਸ ਜ਼ਰੂਰ ਹੋਏਗਾ। ਅੱਜ ਅਸੀਂ ਯਾਦ ਕਰਾਂਗੇ ਇੱਕ ਪਾਸੇ ਤਾਂ ਪਰਦੇ ਦੇ ਉੱਤੇ ਆਪਣੀ ਸਾਦਗੀ ਅਤੇ ਸ਼ਾਨਦਾਰ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਭਾਰਤ ਭੂਸ਼ਣ ਜੀ ਦੇ ਬਾਰੇ ਵਿੱਚ, ਅਤੇ ਦੂਜੇ ਪਾਸੇ ਆਪਣੀ ਖੂਬਸੂਰਤ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਾਲੀ ਗਾਇਕ ਸ਼ਾਰਦਾ ਜੀ ਦੇ ਬਾਰੇ 'ਚ। ਅਤੇ ਅੱਜ ਦਾ ਇਹ ਸੁਹਾਣਾ ਸਫ਼ਰ ਜਿਹੜਾ ਹੈ ਇਹ ਇਹਨਾਂ ਦੇ ਹੀ ਗੀਤਾਂ ਦੇ ਉੱਤੇ ਹੋਏਗਾ। ਇਹਨਾਂ ਇਹ ਜਿਹੜਾ ਖੂਬਸੂਰਤ ਜਿਹਾ ਸਫ਼ਰ ਹੈ ਇਹਦੇ ਵਿੱਚ ਅਸੀਂ ਗੱਲ ਥੋੜ੍ਹੀ ਥੋੜ੍ਹੀ ਕਰਾਂਗੇ ਇਹਨਾਂ ਦੇ ਖਾਸ ਮੂਵੀਜ਼ ਦੇ ਬਾਰੇ ਵਿੱਚ, ਅਤੇ ਨਾਲ ਨਾਲ ਇਹਨਾਂ ਦੀ ਹੀ ਫਿਲਮਾਂ ਦੇ ਸੋਹਣੇ ਸੋਹਣੇ ਜਿਹੇ ਗੀਤ ਜਿਹੜੇ ਨੇ ਉਹ ਇੰਜੋਏ ਕਰਾਂਗੇ। ਤੁਸੀਂ ਮੇਰੇ ਨਾਲ ਇਸ ਸਫ਼ਰ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਣੇ ਰਹਿਣਾ। ਫਿਲਹਾਲ ਇਸ ਪ੍ਰੋਗਰਾਮ ਦਾ ਪਹਿਲਾ ਗੀਤ ਮੁਹੰਮਦ ਰਫ਼ੀ ਦੀ ਆਵਾਜ਼ ਦੇ ਵਿੱਚ ਅਤੇ ਇਸ ਮੂਵੀ ਦੇ ਵਿੱਚ ਕਿਰਦਾਰ ਅਦਾ ਕੀਤਾ ਸੀ ਭਾਰਤ ਭੂਸ਼ਣ ਜੀ ਨੇ 1960 ਦੇ ਵਿੱਚ ਸੁਪਰ ਹਿੱਟ ਫਿਲਮ ਬਰਸਾਤ ਕੀ ਰਾਤ, ਜਿਹਦੇ ਵਿੱਚ ਭਾਰਤ ਭੂਸ਼ਣ ਅਤੇ ਮਧੂਬਾਲਾ ਜੀ ਦੀ ਜੋੜੀ ਜਿਹੜੀ ਹੈ ਉਹ ਦਰਸ਼ਕਾਂ ਨੇ ਬਹੁਤ ਪਸੰਦ ਕੀਤੀ ਸੀ। ਔਰ ਇਹ ਗੀਤ ਜਿਹੜਾ ਨਾ ਉਹ ਹਜੇ ਵੀ ਐਵਰ ਗ੍ਰੀਨ ਗੀਤ ਹੈ, ਬਹੁਤ ਖੂਬਸੂਰਤ ਜਿਹਾ ਗੀਤ, ਅਤੇ ਨਾਲ ਨਾਲ ਸਾਹਿਰ ਲੁਧਿਆਨਵੀ ਦੇ ਬੋਲਾਂ ਦੇ ਨਾਲ ਸਜਾਇਆ ਹੋਇਆ ਆ। ਇਹ ਬਹੁਤ ਹੀ ਸੋਹਣਾ ਜਿਹਾ ਜਿਹੜਾ ਨਗਮਾ ਜਿਹੜਾ ਤੁਸੀਂ ਹੁਣੇ ਇੰਜੋਏ ਕਰੋਗੇ ਮੁਹੰਮਦ ਰਫ਼ੀ ਸਾਹਿਬ ਦੀ ਆਵਾਜ਼ ਦੇ ਵਿੱਚ, ਜ਼ਿੰਦਗੀ ਭਰ ਨਹੀਂ ਭੁਲੇਗੀ ਯੇ ਬਰਸਾਤ ਕੀ ਰਾਤ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਅਤੇ ਇਸ ਪ੍ਰੋਗਰਾਮ ਖੂਬਸੂਰਤ ਜਿਹੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਭਾਰਤ ਭੂਸ਼ਣ ਜੀ ਦੇ ਉੱਤੇ ਫਿਲਮਾਈਆਂ ਹੋਈਆਂ ਖੂਬਸੂਰਤ ਜਿਹੀਆਂ ਮਿਊਜ਼ੀਕਲ ਜਿਹੜੇ ਗਾਣੇ ਨੇ ਉਹਨਾਂ ਦੇ ਬਾਰੇ ਵਿੱਚ, ਮਿਊਜ਼ੀਕਲ ਨਗਮੇ ਜਿਹੜੇ ਨੇ ਸੋਹਣੇ ਜਿਹੇ ਉਹਨਾਂ ਦੇ ਬਾਰੇ ਵਿੱਚ, ਅਤੇ ਨਾਲ ਨਾਲ ਹੀ ਗੱਲਬਾਤ ਹੋ ਰਹੀ ਹੈ ਜੀ ਸ਼ਾਰਦਾ ਜੀ ਦੇ ਬਾਰੇ 'ਚ, ਜਿਨ੍ਹਾਂ ਨੇ ਬਹੁਤ ਹੀ ਸੋਹਣੇ ਗੀਤ ਜਿਹੜੇ ਨੇ ਗਾਏ ਨੇ, ਆਪਣੀ ਖੂਬਸੂਰਤ ਜਿਹੀ ਆਵਾਜ਼ ਜਿਹੜੀ ਹੈ ਉਹ ਬਾਲੀਵੁੱਡ ਨੂੰ ਵੀ ਦਿੱਤੀ ਹੈ, ਅਤੇ ਉਹਨਾਂ ਦੇ ਬਾਰੇ ਵਿੱਚ ਵੀ ਗੱਲਬਾਤ ਹੋਏਗੀ ਅੱਜ। ਅਤੇ ਸ਼ਾਰਦਾ ਜੀ ਦਾ ਜਦੋਂ ਨਾਮ ਆਉਂਦਾ ਨਾ, ਤਾਂ ਸਭ ਤੋਂ ਪਹਿਲਾਂ ਜੋ ਗੀਤ ਯਾਦ ਆਉਂਦਾ ਹੈ ਉਹ ਹੈ ਬਹੁਤ ਹੀ ਜੌਲੀ ਜਿਹਾ ਪਿਆਰਾ ਜਿਹਾ ਗੀਤ, ਤਿੱਤਲੀ ਉੜੀ ਉੜ ਜੋ ਚਲੀ। ਸਾਲ 1966 ਦੇ ਵਿੱਚ ਇਹ ਫਿਲਮ ਸੂਰਜ, ਜਿਹਦੇ ਵਿੱਚ ਰਜਿੰਦਰ ਕੁਮਾਰ ਅਤੇ ਵਿਜੰਤੀ ਮਾਲਾ ਜਿਹੜੇ

ਉਹ ਮੇਨ ਲੀਡ ਰੋਲਸ ਦੇ ਵਿੱਚ ਸਨ ਅਤੇ ਸ਼ੰਕਰ ਜੈਕਿਸ਼ਨ ਦਾ ਸੰਗੀਤ ਅਤੇ ਸ਼ੈਲਿੰਦਰ ਦੇ ਬੋਲਾਂ ਦੇ ਨਾਲ ਸਜਿਆ ਹੋਇਆ ਗੀਤ ਸ਼ਾਰਦਾ ਜੀ ਦੇ ਬਹੁਤ ਹੀ ਸੁਪਰ ਹਿੱਟ ਗਾਣਿਆਂ ਦੇ ਵਿੱਚੋਂ ਦੀ ਇੱਕ ਹੈ। ਸੁਣਦੇ ਹਾਂ ਇਹ ਖੂਬਸੂਰਤ ਜਿਹਾ ਟਰੈਕ ਸ਼ਾਰਦਾ ਜੀ ਦੀ ਆਵਾਜ਼ ਦੇ ਵਿੱਚ, ਤਿੱਤਲੀ ਉੜੀ।

ਪ੍ਰੋਗਰਾਮ ਮਿੱਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੁਝ ਇੱਦਾਂ ਦੇ ਖੂਬਸੂਰਤ ਨਗਮਿਆਂ ਦੇ ਬਾਰੇ ਵਿੱਚ ਜਿਹੜੇ ਫਿਲਮਾਏ ਗਏ ਸੀਗੇ ਭਰਤ ਭੂਸ਼ਣ ਜੀ ਦੇ ਉੱਤੇ। ਅਤੇ ਅਗਲਾ ਗੀਤ ਉਹੀ ਗੀਤ ਜਿਹੜਾ ਕਿ ਇੱਕ ਇੱਦਾਂ ਦੀ ਇਤਿਹਾਸਿਕ ਪ੍ਰੇਮ ਕਹਾਣੀ ਤੋਂ ਲਿਆ ਗਿਆ ਸੀਗਾ, ਜਿਹਦੇ ਵਿੱਚ ਭਰਤ ਭੂਸ਼ਣ ਦੇ ਨਾਲ ਨਾਲ ਮਾਲਾ ਸਿਨਹਾ ਅਤੇ ਪ੍ਰਿਥਵੀ ਰਾਜ ਕਪੂਰ ਜਿਹੜੇ ਨੇ ਉਹ ਲੀਡ ਰੋਲ ਵਿੱਚ ਸੀ। 1964 ਦੇ ਵਿੱਚ ਆਈ ਇਹ ਫਿਲਮ ਦਾ ਸੰਗੀਤ ਜਿਹੜਾ ਉਹ ਮਦਨ ਮੋਹਨ ਨੇ ਦਿੱਤਾ ਸੀ ਅਤੇ ਗੀਤਕਾਰ ਸੀ ਰਜਿੰਦਰ ਕ੍ਰਿਸ਼ਨ ਜੀ। ਤਲਤ ਮਹਿਮੂਦ ਜੀ ਦੀ ਮਖਮਲੀ ਆਵਾਜ਼ ਦੇ ਵਿੱਚ ਇਹ ਦਰਦ ਜਿਹੜਾ ਹੈ ਇਹ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਜਿਹੜਾ ਨਾ ਉਹਦਾ ਅਭਿਨੈ ਕੀਤਾ ਸੀਗਾ ਸਾਡੇ ਉਸ ਟਾਈਮ ਦੇ ਸੁਪਰ ਸਟਾਰਸ ਦੇ ਵਿੱਚੋਂ ਦੀ ਇੱਕ ਭਰਤ ਭੂਸ਼ਣ ਜੀ ਨੇ। ਅਤੇ ਅੱਜ

ਵੀ ਇਹ ਜਿਹੜਾ ਨਗਮਾ ਹੈ ਨਾ ਇਹ ਦਿਲ ਨੂੰ ਛੂਹ ਜਾਂਦਾ ਜੀ। 1964 ਦੇ ਵਿੱਚ ਆਈ ਮੂਵੀ ਜਹਾਂ ਆਰਾ ਦੇ ਵਿੱਚ ਉਹਦੀ ਇਹ ਖੂਬਸੂਰਤ ਜਿਹਾ ਟਰੈਕ ਤੁਹਾਡੇ ਵਾਸਤੇ ਤੁਹਾਡੇ ਰੇਡੀਓ ਸੈੱਟਸ ਦੇ ਉੱਤੇ।

ਪ੍ਰੋਗਰਾਮ ਚੱਲ ਰਿਹਾ ਹੈ ਜੀ FM ਰੇਨਬੋ ਦੇ ਉੱਤੇ ਮਿਡ ਡੇ ਮੈਲੋਡੀਜ਼, ਤੇ ਤੁਸੀਂ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਹੁਣ ਸੁਣਦੇ ਹਾਂ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ। 1967 ਦੀ ਫਿਲਮ ਅਰਾਊਂਡ ਦਾ ਵਰਲਡ ਦਾ ਇੱਕ ਖੂਬਸੂਰਤ ਜਿਹਾ ਡੁਇਟ, ਰਾਜ ਕਪੂਰ ਅਤੇ ਰਾਜਸ਼੍ਰੀ ਸਟਾਰਰ। ਇਸ ਫਿਲਮ ਦੇ ਇਸ ਗੀਤ ਵਿੱਚ ਮੁਕੇਸ਼ ਅਤੇ ਸ਼ਾਰਦਾ ਦੀਆਂ ਆਵਾਜ਼ਾਂ ਦਾ ਸੁੰਦਰ, ਬਹੁਤ ਹੀ ਖੂਬਸੂਰਤ ਜਿਹਾ ਮੇਲ ਸੁਣਨ ਨੂੰ ਮਿਲਦਾ ਹੈ। ਅਤੇ ਇੰਜੋਏ ਕਰਦੇ ਹਾਂ ਅਰਾਊਂਡ ਦਾ ਵਰਲਡ ਮੂਵੀ 'ਚੋਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਮੁਕੇਸ਼ ਅਤੇ ਸ਼ਾਰਦਾ ਦੀ ਆਵਾਜ਼ ਦੇ ਵਿੱਚ।

ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਆਪਣੀ ਦੋਸਤ ਵੰਦਨਾ ਦੇ ਨਾਲ। ਕਹਿੰਦੇ ਭਾਰਤ ਭੂਸ਼ਣ ਜਿਹੜੇ ਸੀਗੇ ਨਾ, ਉਹ ਇਸ ਤਰ੍ਹਾਂ ਦੇ ਇੱਕ ਸੁਪਰ ਸਟਾਰ ਸੀ ਉਸ ਟਾਈਮ ਦੇ, ਜਿਨ੍ਹਾਂ ਨੇ ਇਤਿਹਾਸਿਕ ਕਿਰਦਾਰਾਂ ਨੂੰ ਵੀ ਪਰਦੇ ਦੇ ਉੱਤੇ ਬਹੁਤ ਖੂਬਸੂਰਤ ਅਤੇ ਲਾਈਵਲੀ ਤਰੀਕੇ ਦੇ ਨਾਲ ਪਰਫੋਰਮ ਕੀਤਾ ਸੀਗਾ, ਔਰ ਉਹਨਾਂ ਦੀ ਐਕਟਿੰਗ ਜਿਹੜੀ ਸੀਗੀ ਉਹ ਬਾ ਕਮਾਲ ਐਕਟਿੰਗ ਸੀ। ਅਤੇ ਭਾਰਤ ਭੂਸ਼ਣ ਅਤੇ ਮਧੂਬਾਲਾ ਦੀ ਜਿਹੜੀ ਜੋੜੀ ਸੀਗੀ, ਉਹਨਾਂ ਨੂੰ ਦਰਸ਼ਕਾਂ ਨੇ ਹਮੇਸ਼ਾ ਬਹੁਤ ਜ਼ਿਆਦਾ ਪਸੰਦ ਕੀਤਾ। ਸਾਲ 1958 ਵਿੱਚ ਆਈ ਹੋਈ ਫਿਲਮ ਫਾਗੁਨ ਦੇ ਵਿੱਚ ਵੀ ਇਹ ਜੋੜੀ ਜਿਹੜੀ ਆ ਖੂਬਸੂਰਤ ਤਰੀਕੇ ਦੇ ਨਾਲ ਚਮਕੀ ਅਤੇ ਲੋਕਾਂ ਨੇ ਕਾਫ਼ੀ ਪਸੰਦ ਕੀਤੀ। ਓਪੀ ਨਈਅਰ ਜੀ ਦੇ ਸੰਗੀਤ ਅਤੇ ਕਮਰ ਜਲਾਲਾਬਾਦੀ ਦੇ ਬੋਲਾਂ ਦੇ ਨਾਲ ਸਜਿਆ ਇਹ ਇੱਕ ਖੂਬਸੂਰਤ ਜਿਹਾ ਗੀਤ ਭਾਰਤ ਭੂਸ਼ਣ ਜੀ ਦੀ ਮੂਵੀ ਦੇ ਵਿੱਚ ਉਹਦੀ ਮੈਂ ਸੁਣਾਉਣ ਜਾ ਰਹੀ ਹਾਂ ਤੁਹਾਨੂੰ, ਜਿਹੜਾ ਕਿ ਅੱਜ ਵੀ ਜਦੋਂ ਤੁਸੀਂ ਸੁਣੋ ਇਸ ਗੀਤ ਨੂੰ ਤਾਂ ਤੁਹਾਡੇ ਜਿਹੜੇ ਦਿਲ ਅਤੇ ਦਿਮਾਗ ਦੇ ਵਿੱਚ ਤਾਜ਼ਗੀ ਭਰ ਦੇਵੇਗਾ। ਅਤੇ ਬਹੁਤ ਹੀ ਸੋਹਣੇ ਜਿਹੇ ਬੋਲ ਕਮਰ ਜਲਾਲਾਬਾਦੀ ਜੀ ਨੇ ਇਹਦੇ ਵਿੱਚ ਜਿਹੜੇ ਹੈ ਰੱਖੇ ਸਜਾਏ ਇਸ ਗੀਤ ਦੇ ਵਿੱਚ, ਅਤੇ ਆਵਾਜ਼ ਜਿਹੜੀ ਹੈ ਉਹ ਬਹੁਤ ਹੀ ਖੂਬਸੂਰਤ। ਆਸ਼ਾ ਭੋਸਲੇ ਜੀ ਆਪਣੇ ਆਪ ਦੇ ਵਿੱਚ ਇੱਕ ਆਈਕੋਨਿਕ ਸਿੰਗਰ, ਇੰਜੋਏ ਕਰਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਮਿਡ ਡੇ ਮੈਲੋਡੀਜ਼। ਨਾਈਨਟੀਨ 65 ਦੇ ਵਿੱਚ ਇੱਕ ਸਸਪੈਂਸ ਥ੍ਰਿਲਰ ਆਈ ਜਿਹਦਾ ਨਾਮ ਸੀ ਗੁਮਨਾਮ। ਅਤੇ ਇਹ ਮੂਵੀ ਜਿਹੜੀ ਆਪਣੀ ਰੋਮੈਂਟਿਕ ਸਟੋਰੀ ਦੇ ਕਰਕੇ ਕਾਫੀ ਜ਼ਿਆਦਾ ਸਸਪੈਂਸ ਥ੍ਰਿਲਰ ਸੀ, ਇਸ ਕਰਕੇ ਕਾਫੀ ਜ਼ਿਆਦਾ ਜਿਹੜੀ ਹੈ ਹਿੱਟ ਹੋਈ, ਕਾਫੀ ਜ਼ਿਆਦਾ ਫੇਮਸ ਹੋਈ ਇਹ ਸਟੋਰੀ। ਅਤੇ ਇਹਦੇ ਨਾਲ ਹੀ ਇਹਨਾਂ ਦੇ ਗੀਤਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਮਤਲਬ ਨਾ ਇਸ ਤਰ੍ਹਾਂ ਦੀ ਗੱਲਬਾਤ ਸੀ, ਕਿਉਂਕਿ ਮੂਵੀ ਜਿਹੜੀ ਸੀ ਉਹ ਸਸਪੈਂਸ ਥ੍ਰਿਲਰ ਸੀ ਅਤੇ ਨਾਲ ਨਾਲ ਹੀ ਗਾਣੇ ਜਿਹੜੇ ਨੇ ਨਾ ਬਹੁਤ ਖੂਬਸੂਰਤ ਜੇ ਇਹਦੇ ਵਿੱਚ ਫਿਲਮਾਏ ਗਏ, ਸੈੱਟ ਕੀਤੇ ਗਏ ਦੇ ਵਿੱਚ ਗਾਣੇ, ਅਤੇ ਇਹਦਾ ਮਿਊਜ਼ਿਕ ਵੀ ਓਨਾ ਹੀ ਫੇਮਸ ਹੋਇਆ ਜਿੰਨੀ ਕਿ ਇਸ ਮੂਵੀ ਨੇ ਆਪਣੇ ਆਪ ਦੇ ਵਿੱਚ ਆਪਣੀ ਇੱਕ ਪਛਾਣ ਬਣਾਈ। ਮਨੋਜ ਕੁਮਾਰ ਅਤੇ ਨੰਦਾ ਸਟਾਰਰ ਇਸ ਫਿਲਮ ਦੇ ਵਿੱਚ, ਮੁਹੰਮਦ ਰਫੀ ਅਤੇ ਸ਼ਾਰਦਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਜਿਹਾ ਟਰੈਕ ਹੈ ਜਿਹੜਾ ਕਿ ਮੈਂ ਤੁਹਾਨੂੰ ਸੁਣਾਉਣ ਲੱਗੀ ਹਾਂ ਇਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ।

ਪ੍ਰੋਗਰਾਮ ਚੱਲ ਰਿਹਾ ਜੀ ਮਿਡ ਡੇ ਮੈਲੋਡੀਜ਼, ਤੇ ਤੁਸੀਂ ਹੁਣੇ ਇੱਕ ਗਾਣਾ ਸੁਣਿਆ ਜਾਣੇ ਚਮਨ ਮੁਹੰਮਦ ਰਫੀ ਤੇ ਸ਼ਾਰਦਾ ਜੀ ਦੀ ਆਵਾਜ਼ ਦੇ ਵਿੱਚ। ਕਿਆ ਖੂਬਸੂਰਤ ਜਿਹਾ ਟਰੈਕ ਸੀ ਉਹ, ਇੱਦਾਂ ਲੱਗ ਰਿਹਾ ਸੀਗਾ, ਉਹ ਲੱਗ ਹੀ ਨਹੀਂ ਰਿਹਾ ਕਿ ਇੰਨਾ ਪੁਰਾਣਾ, ਇੰਨੀ ਪੁਰਾਣੀ ਮੂਵੀ ਦਾ ਇਹ ਸੌਂਗ ਹੋਏਗਾ। ਇੱਦਾਂ ਲੱਗ ਰਿਹਾ ਸੀਗਾ ਕਿ ਹੁਣ ਇਹਦਾ ਕੋਈ ਲੇਟੈਸਟ ਸੌਂਗ ਹੈ, ਕਿਉਂਕਿ ਆਵਾਜ਼ ਦੇ ਵਿੱਚ ਜਿਹੜੀਆਂ ਹਲਕੀਆਂ ਹਲਕੀਆਂ ਉਹਨਾਂ ਨੇ ਲਿੱਤੀਆਂ ਸੀਗੀਆਂ ਨਾ, ਸ਼ਰਾਰਤ ਭਰੀਆਂ ਥੋੜ੍ਹੀਆਂ ਜਿਹੀਆਂ ਸਪੈਸ਼ਲ ਕੁਝ ਵੀ ਜਿਹੜੇ ਐਲੀਮੈਂਟਸ ਉਹ ਐਡ ਕਰਦੇ ਨੇ। ਇੱਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਕਿੰਨਾ ਹੀ ਇੰਜੋਏ ਕਰਕੇ ਗਾਣਾ ਗਾਇਆ ਜਾ ਰਿਹਾ ਸੀਗਾ। ਉਹ ਸ਼ਰਾਰਤਾਂ ਜਿਹੜੀਆਂ ਸੀ ਛੋਟੀਆਂ ਛੋਟੀਆਂ, ਉਹ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਸੀ, ਔਰ ਬਹੁਤ ਹੀ ਸੋਹਣਾ ਜਿਹਾ ਗੀਤ, ਮੈਨੂੰ ਬਹੁਤ ਪਸੰਦ ਆਇਆ। ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਗਾਣਾ ਜਿਹੜਾ ਹੈ, ਇਹ ਟਰੈਕ ਬਹੁਤ ਸੋਹਣਾ ਲੱਗਿਆ ਹੋਏਗਾ। ਖੈਰ ਫਿਲਹਾਲ ਮਿਡ ਡੇ ਮੈਲੋਡੀਜ਼ ਦੇ ਵਿੱਚ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਸ਼ਾਰਦਾ ਜੀ ਦੇ ਲਿਖੇ ਦੇ ਗਾਏ ਹੋਏ ਬਹੁਤ ਸੋਹਣੇ ਸੋਹਣੇ ਟਰੈਕਸ, ਅਤੇ ਨਾਲ ਨਾਲ ਮੈਂ ਸੁਣਾ ਵੀ ਰਹੀ ਹਾਂ ਤੁਹਾਨੂੰ, ਅਤੇ ਦੇ ਨਾਲ ਨਾਲ ਹੀ ਭਾਰਤ ਭੂਸ਼ਣ ਜੀ ਦੇ ਉੱਤੇ ਜਿਹੜੇ ਫਿਲਮਾਏ ਹੋਏ ਗਾਣੇ ਨੇ ਉਹ ਵੀ ਮੈਂ ਤੁਹਾਨੂੰ ਸੁਣਾ ਰਹੀ ਹਾਂ। ਅਤੇ ਭਾਰਤ ਭੂਸ਼ਣ ਜੀ ਜਿਹੜੇ ਸੀਗੇ, ਜਿੱਦਾਂ ਕਿ ਮੈਂ ਦੱਸਿਆ ਕਿ ਕਈ ਮਤਲਬ ਇਸ ਤਰ੍ਹਾਂ ਦੇ ਉਹਨਾਂ ਨੇ ਕਿਰਦਾਰ ਨਿਭਾਏ ਸੀਗੇ, ਔਰ ਇਸ ਤਰ੍ਹਾਂ ਦੀ ਜ਼ਬਰਦਸਤ ਐਕਟਿੰਗ ਸੀ ਉਹਨਾਂ ਦੀ ਕਿ ਉਹਨਾਂ ਦੇ ਨਾਲ ਉਸ ਟਾਈਮ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਸ਼ਾਇਦ ਕੋਈ ਸੀਗਾ ਨਹੀਂ। 1962 ਦੇ ਵਿੱਚ ਫਿਲਮ ਸੰਗੀਤ ਸਮਰਾਟ ਸੇਨ ਦੇ ਵਿੱਚ ਉਹਨਾਂ ਨੇ ਮਹਾਨ ਸੰਗੀਤਕਾਰ ਤਾਨਸੇਨ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਉਹਨਾਂ ਦੇ ਨਾਲ ਅਨੀਤਾ ਗੁਹਾ ਨੇ ਬਹੁਤ ਸੋਹਣੀ ਜਿਹੀ ਪਰਫੋਰਮੈਂਸ ਦਿੱਤੀ, ਮਤਲਬ ਬਹੁਤ ਵਧੀਆ ਅਭਿਨੇ ਕੀਤਾ ਸੀਗਾ। ਅਤੇ ਐਸ ਐਨ ਤ੍ਰਿਪਾਠੀ ਦੇ ਸੰਗੀਤ ਅਤੇ ਸ਼ੈਲਿੰਦਰ ਦੇ ਬੋਲਾਂ ਦੇ ਨਾਲ ਸੱਜਿਆ ਹੋਇਆ ਇੱਕ ਬਹੁਤ ਹੀ ਖੂਬਸੂਰਤ ਜਿਹਾ ਨਗਮਾ ਮੂਵੀ ਸੰਗੀਤ ਸਮਰਾਟ ਤਾਨਸੇਨ ਦੀ ਵਿੱਚੋਂ ਦੀ।

ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਅਤੇ ਹੁਣ ਵੇਲਾ ਹੋ ਗਿਆ ਪੰਜਾਬੀ ਖਬਰਾਂ ਦਾ। ਹੁਣ ਤੋਂ ਕੁਝ ਕੁ ਪਲਾਂ ਬਾਅਦ ਅਸੀਂ ਸੁਣਾਂਗੇ ਪੰਜਾਬੀ ਖਬਰਾਂ, ਅਤੇ ਉਸ ਤੋਂ ਬਾਅਦ ਵਿੱਚ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਨੂੰ ਕੰਟੀਨਿਊ ਕਰਾਂਗੇ। ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਬਣੀ ਹੋਈ ਹੈ ਇਸ ਪ੍ਰੋਗਰਾਮ ਦੇ ਵਿੱਚ, ਅਤੇ ਹੁਣ ਸੁਣਾਂਗੇ ਕੁਝ ਪਲਾਂ ਬਾਅਦ ਪੰਜਾਬੀ ਖਬਰਾਂ।

नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਨਾਲ ਦੁਆਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਅਤੇ ਭਾਰਤ ਦਾ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਭਾਰਤ ਫਰਾਂਸ ਇਨੋਵੇਸ਼ਨ ਸਾਲ ਦੇ ਹਿੱਸੇ ਵਜੋਂ ਆਯੋਜਿਤ ਇਸ ਸਮਾਗਮ ਵਿੱਚ 120 ਤੋਂ ਵੱਧ ਭਾਰਤੀ ਸਟਾਰਟਅਪਸ, ਆਲਮੀ ਨਿਵੇਸ਼ਕ, ਤਕਨੋਲੋਜੀ ਆਗੂ ਅਤੇ ਉੱਦਮੀ ਇਕੱਠੇ ਹੋਣਗੇ। ਇਹ ਸਮਾਗਮ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਨਵੀਨਤਾ ਇਕੋ ਸਿਸਟਮ ਨੂੰ ਪ੍ਰਦਰਸ਼ਿਤ ਕਰੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਂ ਭਾਰਤ ਫਰਾਂਸ ਵਿਸ਼ੇਸ਼ ਆਲਮੀ ਰਣਨੀਤਿਕ ਭਾਈਵਾਲੀ ਵਿੱਚ ਪ੍ਰਗਤੀ ਦੀ ਸਮੀਖਿਆ ਕਰਨ ਲਈ ਦੁਵੱਲੀ ਗੱਲਬਾਤ ਕਰਨਗੇ ਅਤੇ ਮੁੱਖ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰਨਗੇ। ਪਹਿਲਾਂ ਨੀਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰਾ ਨੇ ਹੋਟਲ ਪਹੁੰਚ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਰਾਸ਼ਟਰਪਤੀ ਮੈਕਰੋਂ ਨਾਲ ਗੱਲਬਾਤ ਅਤੇ ਦੁਪਹਿਰ ਦੇ ਖਾਣੇ ਦੀ ਦਾਵਤ ਤੋਂ ਬਾਅਦ ਸ੍ਰੀ ਮੋਦੀ ਆਪਣੇ ਦੌਰੇ ਦੇ ਅਗਲੇ ਪੜਾਅ 'ਤੇ ਸਲੋਵਾਕੀਆ ਲਈ ਰਵਾਨਾ ਹੋ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਅਹਿਮ ਕਦਮ ਚੁੱਕੇ ਗਏ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਗਰੀਬਾਂ ਅਤੇ ਲੋੜਵੰਦਾਂ ਨੂੰ ਇਲਾਜ ਪ੍ਰਦਾਨ ਕਰਦੀ ਹੈ, ਜਦੋਂ ਕਿ ਜਨ ਔਸ਼ਧੀ ਕੇਂਦਰ ਕਿਫਾਇਤੀ ਦਵਾਈਆਂ ਪ੍ਰਦਾਨ ਕਰਦੇ ਨੇ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਮਰੀਜ਼ਾਂ ਨੂੰ ਘੱਟ ਕੀਮਤਾਂ 'ਤੇ ਸਟੈਂਟ ਅਤੇ ਗੋਡਿਆਂ 'ਤੇ ਇੰਪਲਾਂਟ ਦਾ ਲਾਭ ਹੋਇਆ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ 'ਤੇ ਸੀਟਾਂ ਦੇ ਵਿਸਥਾਰ ਨੇ ਡਾਕਟਰ ਬਣਨ ਦੇ ਮੌਕੇ ਵਧਾਏ ਨੇ। ਉਹਨਾਂ ਕਿਹਾ ਕਿ ਸਰਕਾਰ ਇੱਕ ਸਿਹਤਮੰਦ ਭਾਰਤ ਬਣਾਉਣ ਲਈ ਅਣਥੱਕ ਮਿਹਨਤ ਕਰਦੀ ਰਹੇਗੀ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਿਛਲੇ ਦਹਾਕੇ ਵਿੱਚ ਦੇਸ਼ ਦੇ ਸਿਹਤ ਸੰਭਾਲ ਖੇਤਰ ਵਿੱਚ ਵੱਡਾ ਬਦਲਾਅ ਆਇਆ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗਡਕਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਕਰੋੜਾਂ ਲੋਕ ਨਕਦੀ ਰਹਿਤ ਸਿਹਤ ਸੰਭਾਲ ਹਾਸਲ ਕਰ ਰਹੇ ਨੇ ਅਤੇ ਇਸ ਦਾ ਦਾਇਰਾ ਹੁਣ ਸੀਨੀਅਰ ਸਿਟੀਜ਼ਨਸ ਤੱਕ ਵੀ ਵਧਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਨ ਔਸ਼ਧੀ ਕੇਂਦਰਾਂ ਰਾਹੀਂ ਕਿਫਾਇਤੀ ਦਰਾਂ 'ਤੇ ਮਿਆਰੀ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅੱਜ ਦੁਨੀਆ ਦੀਆਂ ਕਈ ਵੱਡੀਆਂ ਸਿਹਤ ਸੰਭਾਲ ਯੋਜਨਾਵਾਂ ਨੂੰ ਸਫਲਤਾਪੂਰਵਕ ਚਲਾ ਰਿਹਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਸਰਕਾਰ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਬਿਮਾਰੀ ਕਾਰਨ ਮਾਲੀ ਬੋਝ ਦਾ ਸਾਹਮਣਾ ਨਾ ਕਰਨਾ ਪਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ।

ਉਸਾ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 14 ਨਗਰ ਨਿਗਮਾਂ ਵਿੱਚ ਕੀਤਾ ਗਿਆ। ਉਹਨਾਂ ਦੱਸਿਆ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ। ਉਹਨਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਪੜਾਅ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ ਹੈ। ਜਨਗਣਨਾ 2027 ਭਾਰਤ ਵਿੱਚ 16ਵੀਂ ਅਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਏਗੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਚਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਪਵਿੱਤਰ ਮੌਕਾ ਹੈ। ਉਹਨਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ 'ਤੇ ਜ਼ੋਰ ਦਿੱਤਾ। ਇਸ ਸਾਲ ਵਿਸ਼ਵ ਖੂਨਦਾਤਾ ਦਿਵਸ ਦਾ ਵਿਸ਼ਾ ਮਨੁੱਖਤਾ ਦੀ ਇੱਕ ਬੂੰਦ, ਖੂਨਦਾਨ ਕਰੋ ਜੀਵਨ ਬਚਾਓ। ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਵੈਚਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਰਕਾਰ ਨੇ ਪ੍ਰਸਿੱਧ ਅਰਥ ਸ਼ਾਸਤਰੀ ਪ੍ਰੋਫੈਸਰ ਅਲਕ ਖੈਨ ਸ਼ਰਮਾ ਨੂੰ ਕਿਰਤ ਅੰਕੜਿਆਂ ਅਤੇ ਉੱਚ ਪੱਧਰੀ ਤਕਨੀਕੀ ਮਾਹਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਕਮੇਟੀ ਦੇਸ਼ ਵਿੱਚ ਰੁਜ਼ਗਾਰ ਅਤੇ ਕਿਰਤ ਬਾਜ਼ਾਰ ਦੇ ਅੰਕੜਿਆਂ ਦੀ ਸਮੀਖਿਆ ਕਰੇਗੀ ਅਤੇ ਉਹਨਾਂ ਨੂੰ ਹੋਰ ਸਟੀਕ, ਵਿਆਪਕ ਅਤੇ ਸਮੇਂ ਸਿਰ ਬਣਾਉਣ ਲਈ ਉਪਾਵਾਂ ਦੀ ਸਿਫਾਰਿਸ਼ ਕਰੇਗੀ। ਇਹ ਕਮੇਟੀ ਭਾਰਤ ਦੇ ਬਦਲਦੇ ਕਿਰਤ ਬਾਜ਼ਾਰ ਦਾ ਵੀ ਅਧਿਐਨ ਕਰੇਗੀ। ਪ੍ਰੋਫੈਸਰ ਸ਼ਰਮਾ ਇਸ ਸਮੇਂ ਮਨੁੱਖੀ ਵਿਕਾਸ ਸੰਸਥਾ ਦੇ ਡਾਇਰੈਕਟਰ ਨੇ। ਉਹਨਾਂ ਕੋਲ ਰੁਜ਼ਗਾਰ, ਕਿਰਤ, ਗਰੀਬੀ ਅਤੇ ਵਿਕਾਸ ਵਿੱਚ 40 ਸਾਲ ਤੋਂ ਵੱਧ ਦਾ ਤਜਰਬਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਧ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਾਲ ਲਈ ਉਹਨਾਂ ਨੂੰ ਵਧਾਈ ਦੇਣ ਅਤੇ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸਿਕ ਦਾ ਧੰਨਵਾਦ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਦਾ ਉਹਨਾਂ ਦੇ ਹਾਰਦਿਕ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ। ਸਰਬੀਆ ਦੇ ਰਾਸ਼ਟਰਪਤੀ ਦੇ ਹਾਲੀਆ ਭਾਰਤ ਦੌਰੇ ਅਤੇ ਦੌਰੇ ਦੌਰਾਨ ਹੋਈਆਂ ਲਾਹੇਵੰਦ ਚਰਚਾਵਾਂ ਨੂੰ ਯਾਦ ਕਰਦਿਆਂ ਉਹਨਾਂ ਕਿਹਾ ਕਿ ਭਾਰਤ ਸਰਬੀਆ ਨਾਲ ਆਪਣੀ ਦੋਸਤੀ ਦੀ ਡੂੰਘਾਈ ਨਾਲ ਕਦਰ ਕਰਦਾ ਹੈ। ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਏਗੀ। ਝਾਰਖੰਡ ਵਿੱਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਵੱਖ ਵੱਖ ਘਟਨਾਵਾਂ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਹਨਾਂ ਵਿੱਚ 3 ਔਰਤਾਂ ਅਤੇ 1 ਬੱਚਾ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿੱਚੋਂ 2 ਰਾਂਚੀ ਅਤੇ 2 ਗੜਵਾ ਜ਼ਿਲ੍ਹਿਆਂ ਦੇ ਸਨ, ਬਾਕੀ ਚਤਰਾ, ਗੇਡੀ ਅਤੇ ਸਰਾਏਕੇਲਾ ਖਰਸਾਵਨ ਜ਼ਿਲ੍ਹਿਆਂ ਤੋਂ ਸਨ। ਅਧਿਕਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਭਾਰਤ ਅੱਜ ICC ਮਹਿਲਾ 2020 ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਵਿਰੁੱਧ ਮੈਚ ਨਾਲ ਕਰੇਗਾ। ਗਰੁੱਪ ਏ ਦਾ ਇਹ ਮੈਚ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਏਗਾ। ਮਹਿਲਾ 2020 ਅੰਤਰਰਾਸ਼ਟਰੀ ਮੁਕਾਬਲਿਆਂ 'ਚ ਭਾਰਤ ਨੇ ਪਾਕਿਸਤਾਨ ਨੂੰ 16 ਮੈਚਾਂ ਵਿੱਚੋਂ 13 'ਚ ਹਰਾਇਆ ਹੈ। ਆਸਟ੍ਰੇਲੀਆ ਨੇ ਫੀਫਾ ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਗਰੁੱਪ ਡੀ ਮੈਚ ਵਿੱਚ ਤੁਰਕੀ ਨੂੰ 2-0 ਨਾਲ ਹਰਾ ਦਿੱਤਾ ਹੈ। ਅਮਰੀਕਾ ਦੇ ਨਿਊਜਰਸੀ ਵਿੱਚ ਗਰੁੱਪ ਸੀ ਦੇ ਇੱਕ ਹੋਰ ਮੈਚ ਵਿੱਚ ਅੱਜ ਸਕਾਟਲੈਂਡ ਨੇ ਹੈਤੀ ਨੂੰ 1-0 ਨਾਲ ਹਰਾਇਆ ਹੈ। ਸਕਾਟਲੈਂਡ ਨੇ 28 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ ਹੈ। ਇਸੇ ਗਰੁੱਪ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਨਾਲ 1-1 ਦੇ ਡਰਾਅ ਨਾਲ ਕੀਤੀ। ਇਸ ਤੋਂ ਪਹਿਲਾਂ ਕਤਰ ਅਤੇ ਸਵਿਟਜ਼ਰਲੈਂਡ ਵਿਚਕਾਰ ਗਰੁੱਪ ਬੀ ਦਾ ਮੈਚ 1-1 ਨਾਲ ਬਰਾਬਰ ਰਿਹਾ। ਅੱਜ ਸ੍ਰੀਲੰਕਾ ਦੇ ਕੋਲੰਬੋ ਵਿੱਚ 5,000 ਤੋਂ ਵੱਧ ਨਰਤਕ ਨਰਤਕੀਆਂ ਨੇ ਸਮੂਹਕ ਤੌਰ 'ਤੇ ਭਾਰਤ ਨਾਟਿਅਮ ਪੇਸ਼ ਕੀਤਾ। ਇਹ ਇੱਕ ਇਤਿਹਾਸਕ ਸੱਭਿਆਚਾਰਕ ਮੀਲ ਪੱਥਰ ਹੈ। ਇਹ ਸਮੂਹਕ ਪੇਸ਼ਕਾਰੀ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ। ਸ੍ਰੀਲੰਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਹਜ਼ਾਰਾਂ ਨਰਤਕਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਭਾਰਤ ਨਾਟਿਅਮ ਦੀ ਸਦੀਵੀ ਪਰੰਪਰਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਰਹੱਦਾਂ ਤੋਂ ਪਾਰ ਸੱਭਿਆਚਾਰਕ ਸੰਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ। ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾ ਨੇ ਕਲਾਕਾਰਾਂ ਅਤੇ ਪ੍ਰਬੰਧਕਾਂ ਤਰਫੋਂ ਗਿਨੀਜ਼ ਵਰਲਡ ਰਿਕਾਰਡ ਪ੍ਰਮਾਣ ਪੱਤਰ ਹਾਸਲ ਕੀਤਾ। ਨਿਰਤਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਾਈ ਕਮਿਸ਼ਨਰ ਨੇ ਕਿਹਾ ਕਿ ਸੱਭਿਆਚਾਰ ਭਾਰਤ ਅਤੇ ਸ੍ਰੀਲੰਕਾ ਦੇ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ।
ਪ੍ਰਧਾਨ ਮੰਤਰੀ

0: ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿੱਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ 'ਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ਼ ਮੈਚ ਨਾਲ ਕਰੇਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੂੰ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
2: PM ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ .gov.in।

ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਆਪਣੀ ਦੋਸਤ ਵੰਦਨਾ ਦੇ ਨਾਲ। ਅਗਲਾ ਗੀਤ ਸੁਣਦੇ ਹਾਂ ਫਿਲਮ ਸੀਮਾ ਤੋਂ, ਮੁਹੰਮਦ ਰਫੀ ਅਤੇ ਸ਼ਾਰਦਾ ਜੀ ਦੀ ਖੂਬਸੂਰਤ ਜਿਹੀ ਆਵਾਜ਼ ਦੇ ਵਿੱਚ, ਅਤੇ ਸਟਾਰਕਾਸਟ ਇਸ ਮੂਵੀ ਦੇ ਸੀਗੇ ਕਬੀਰ ਬੇਦੀ ਅਤੇ ਸਿਮੀ ਗਰੇਵਾਲ ਅਤੇ ਰਾਕੇਸ਼ ਰੌਸ਼ਨ ਜੀ। ਸੰਗੀਤ ਦਿੱਤਾ ਸੀ ਸ਼ੰਕਰ ਜੈਕਿਸ਼ਨ ਜੀ ਨੇ ਅਤੇ ਗੀਤਕਾਰ ਸੀ ਗੁਲਜ਼ਾਰ ਸਾਹਿਬ।

0: ਤੇ ਹੁਣ ਸੁਣਾਂਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦਾ ਆਖਰੀ ਨਗਮਾ। ਭਾਰਤ ਭੂਸ਼ਣ ਜੀ ਦੇ ਫਿਲਮੀ ਸਫ਼ਰ ਦੀ ਜੇ ਗੱਲ ਕਰੀਏ ਤਾਂ 1967 ਦੇ ਵਿੱਚ ਫਿਲਮ ਤਕਦੀਰ ਜਿਹੜੀ ਆਈ ਉਹਨਾਂ ਦੀ, ਅਤੇ ਉਹਦੇ ਵਿੱਚ ਉਹਨਾਂ ਨੇ ਸ਼ਾਲਿਨੀ ਅਤੇ ਫਰੀਦਾ ਜਲਾਲ ਦੇ ਨਾਲ ਅਭਿਨੈ ਕੀਤਾ। ਲਕਸ਼ਮੀਕਾਂਤ ਪਿਆਰੇ ਲਾਲ ਜੀ ਦਾ ਸੰਗੀਤ ਅਤੇ ਅਨੰਦ ਬਖਸ਼ੀ ਜੀ ਦੇ ਬੋਲ ਇਸ ਗੀਤ ਨੂੰ ਖਾਸ ਬਣਾਉਂਦੇ ਨੇ ਬਹੁਤ ਜ਼ਿਆਦਾ, ਔਰ ਮੁਹੰਮਦ ਰਫੀ ਦੀ ਆਵਾਜ਼ ਬਹੁਤ ਹੀ ਖੂਬਸੂਰਤ ਇੱਕ ਟਰੈਕ ਤੁਹਾਡੇ ਵਾਸਤੇ ਮੂਵੀ ਤਕਦੀਰ ਤੋਂ। ਅਤੇ ਨਾਲ ਨਾਲ ਹੀ ਇਹ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਹੈ, ਅਤੇ ਇਸ ਗਾਣੇ ਨੂੰ ਇੰਜੋਏ ਕਰਦਿਆਂ ਕਰਦਿਆਂ ਤੁਸੀਂ ਮੈਨੂੰ ਵੀ ਦੇਣੀ ਹੈ ਇਜਾਜ਼ਤ, ਫਿਰ ਕਿਸੇ ਦਿਨ ਕੁਝ ਨਵੀਆਂ ਗੱਲਾਂ ਬਾਤਾਂ ਅਤੇ ਨਵੇਂ ਸੋਹਣੇ ਸੋਹਣੇ ਨਗਮਿਆਂ ਦੇ ਨਾਲ ਤੁਹਾਨੂੰ ਮਿਲਾਂਗੀ। ਤੁਹਾਡੀ ਦੋਸਤ ਵੰਦਨਾ। ਅਤੇ ਹੁਣ ਸੁਣੋ ਇਸ ਪ੍ਰੋਗਰਾਮ ਦਾ ਆਖਰੀ ਟਰੈਕ, ਅਤੇ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।
1: ਜਬ ਜਬ ਬਹਾਰ ਆਈ

ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਿਲਾ ਸ਼ਾਇਰ ਹੈ ਦੇ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਕਹਿੰਦੇ ਨੇ ਦਿਲ ਆ ਸ਼ਾਇਰ ਹੈ, ਪਰ ਕਦੇ ਸੋਚਿਆ ਕਿ ਦਿਲ ਸ਼ਾਇਰ ਕਦੋਂ ਬਣਦਾ? ਕਿ ਸਿਰਫ ਉਦੋਂ ਬਣਦਾ ਜਦੋਂ ਮੁਹੱਬਤ ਹੁੰਦੀ ਹੈ? ਨਹੀਂ, ਦਿਲ ਤਾਂ ਉਦੋਂ ਵੀ ਸ਼ਾਇਰ ਬਣ ਜਾਂਦਾ ਹੈ ਜਦੋਂ ਕੋਈ ਬਿਨਾਂ ਕੁਝ ਕਹੇ ਤੁਹਾਨੂੰ ਸਮਝ ਲੈਂਦਾ, ਜਦੋਂ ਕੋਈ ਯਾਦ ਅਚਾਨਕ ਜੇ ਤੁਹਾਡੇ ਚਿਹਰੇ 'ਤੇ ਖੁਸ਼ੀ ਬਣ ਜਾਂਦੀ ਹੈ, ਅਤੇ ਉਦੋਂ ਵੀ ਜਦੋਂ ਅੱਖਾਂ ਦੇ ਵਿੱਚ ਤਾਂ ਭਾਵੇਂ ਅੱਥਰੂ ਹੋਣ ਪਰ ਤੁਹਾਨੂੰ ਲਵਾਂ 'ਤੇ ਹਮੇਸ਼ਾ ਮੁਸਕਾਨ ਰੱਖਣੀ ਪੈਂਦੀ ਹੋਵੇ। ਸ਼ਾਇਦ ਇਸ ਲਈ ਕਿਹਾ ਗਿਆ ਹੈ ਕਿ ਦਿਲ ਦੀਆਂ ਗੱਲਾਂ ਨੂੰ ਜਦੋਂ ਸ਼ਬਦ ਮਿਲ ਜਾਂਦੇ ਨੇ ਤਾਂ ਦਿਲ ਉਦੋਂ ਸ਼ਾਇਰ ਬਣ ਜਾਂਦਾ ਹੈ। ਅਤੇ ਇਹੋ ਜਿਹਾ ਹੀ ਬਹੁਤ ਹੀ ਪਿਆਰਾ ਜਿਹਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਗਈ ਹਾਂ ਮੈਂ, ਤੁਹਾਡੀ ਦੋਸਤ ਅਤੇ ਹੋਸਟ ਆਰ ਜਰੀਆ। ਅਤੇ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਇਸ ਪਿਆਰੀ ਜਿਹੀ ਗਜ਼ਲ ਦੇ ਨਾਲ। ਅਤੇ ਇੰਨਾ ਹੀ ਨਹੀਂ, ਗਜ਼ਲਾਂ ਤਾਂ ਆਪਾਂ ਸੁਣਾਂਗੇ ਪਰ ਨਾਲ ਦੇ ਨਾਲ ਤੁਹਾਡੀ ਸ਼ਾਇਰੀਆਂ, ਤੁਹਾਡੀ ਕਵਿਤਾਵਾਂ, ਤੁਹਾਡੀਆਂ ਨਜ਼ਮਾਂ, ਤੁਹਾਡੇ ਕਿਸੇ ਕਹਾਣੀਆਂ ਤੁਹਾਡੇ ਤੋਂ ਹੀ ਸੁਣਾਂਗੇ। ਕਿਵੇਂ ਸੁਣਾਂਗੇ? ਇਸ ਵਟਸਐਪ ਨੰਬਰ ਦੇ ਜ਼ਰੀਏ, ਜੋ ਕਿ ਹੈਗਾ ਹੈ ਜੀ 9855 10 10 27 9855 10 1027।

ਕੁਮਾਰ ਤੋਂ ਰਕੇਸ਼ ਕੁਮਾਰ ਜੀ ਲਿਖਦੇ ਨੇ ਕਿ ਨਫ਼ਰਤ ਨਾ ਕਰੀ ਅਸੀਂ ਸਹਿ ਨਹੀਂ ਪਾਵਾਂਗੇ, ਨਫ਼ਰਤ ਨਾ ਕਰੀ ਅਸੀਂ ਸਹਿ ਨਹੀਂ ਪਾਵਾਂਗੇ, ਪਿਆਰ ਨਾਲ ਇੱਕ ਵਾਰ ਕਹਿ ਦੀ ਤੁਸੀਂ ਸਾਨੂੰ ਚੰਗੇ ਨਹੀਂ ਲੱਗਦੇ, ਖੁਦਾ ਦੀ ਕਸਮ ਦੁਬਾਰਾ ਮੁੜ ਨਜ਼ਰ ਨਹੀਂ ਆਵਾਂਗੇ। ਸੋ ਬਹੁਤ ਹੀ ਸੋਹਣੇ ਸ਼ੇਅਰ ਸਾਡੇ ਜਿਹੜੇ ਲਿਸਨਰਸ ਨੇ ਸਾਡੇ ਨਾਲ ਸਾਂਝੇ ਕਰ ਰਹੇ ਨੇ, ਅਤੇ ਤੁਸੀਂ ਵੀ ਆਪਣੇ ਜਿਹੜੇ ਹੈਗੇ ਨੇ ਸ਼ੇਅਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੇ ਨੰਬਰ 'ਤੇ, ਜੋ ਕਿ ਹੈਗਾ ਜੀ 9855-10-10-27। ਅਤੇ ਇੱਕ ਅਗਲੀ ਗਜ਼ਲ ਬਹੁਤ ਹੀ ਪਿਆਰੀ ਜੀ ਭੁਪਿੰਦਰ ਸਿੰਘ ਅਤੇ ਮਿਤਾਲੀ ਸਿੰਘ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਤੁਸੀਂ ਕਦੇ ਸੋਚਿਆ ਹੈ ਕਿ ਹਰ ਕਹਾਣੀ ਦਾ ਅੰਤ ਨਹੀਂ ਹੁੰਦਾ? ਕੁਝ ਰਿਸ਼ਤੇ, ਕੁਝ ਸੁਪਨੇ, ਕੁਝ ਮੁਲਾਕਾਤਾਂ ਅਧੂਰੀਆਂ ਹੀ ਰਹਿ ਜਾਂਦੀਆਂ ਨੇ ਅਤੇ ਆਪਣੇ ਅੰਤ ਨੂੰ, ਆਪਣੇ ਅਖੀਰ ਨੂੰ ਹਮੇਸ਼ਾ ਤਰਸਦੀਆਂ ਰਹਿ ਜਾਂਦੀਆਂ ਨੇ। ਅਤੇ ਜਿਹੜਾ ਇਹ ਅਧੂਰੀਆਂ ਕਹਾਣੀਆਂ, ਅਧੂਰੇ ਲੋਕ, ਅਧੂਰੀਆਂ ਮੁਲਾਕਾਤਾਂ ਹੁੰਦੀਆਂ ਨੇ, ਇਹੀ ਸ਼ਾਇਰੀ ਬਣਦੀਆਂ ਨੇ। ਅਤੇ ਇਰਸ਼ਾਦ ਕਾਮਿਲ ਉਹਨਾਂ ਦੇ ਬੋਲ ਵੀ ਤਾਂ ਹੈਗੇ ਨੇ ਕਿ ਜੋ ਪੂਰਾ ਹੈ ਉਹ ਮਰ ਗਿਆ, ਜੋ ਆਧਾ ਹੈ ਵਹੀ ਜ਼ਿੰਦਾ ਹੈ। ਸੋ ਜੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਅਧੂਰਾਪਣ ਹੈਗਾ ਹੈ, ਕੋਈ ਇਹੋ ਜਿਹੀ ਚੀਜ਼ ਹੈਗੀ ਹੈ ਜਿਹਨੂੰ ਆਪਣਾ ਅੰਤ ਨਹੀਂ ਮਿਲਿਆ, ਅਤੇ ਉਹੀ ਤਾਂ ਚੀਜ਼ ਹੈਗੀ ਹੈ ਜਿਹੜੀ ਸਾਨੂੰ ਸ਼ਾਇਰੀ ਬਣ ਜਾਂਦੀ ਹੈ ਸਾਡੇ ਲਈ। ਸੋ ਇਸ ਕਰਕੇ ਦਿਲ ਜਿਹੜਾ ਹੈਗਾ ਹੈ, ਹਰੇਕ ਦਾ ਦਿਲ ਸ਼ਾਇਰ ਹੁੰਦਾ ਕਿਤੇ ਨਾ ਕਿਤੇ। ਅਤੇ ਦਿਲ ਨੂੰ ਕੀ ਚਾਹੀਦਾ ਹੁੰਦਾ ਹੈ ਕਿ ਕੋਈ ਇਹੋ ਜਿਹਾ ਦੋਸਤ, ਕੋਈ ਇਹੋ ਜਿਹਾ ਸਾਥੀ ਜਿਹਦੇ ਨਾਲ ਉਹ ਆਪਣੀ ਦਿਲ ਦੀ ਗੱਲ, ਦਿਲ ਦੀ ਸ਼ਾਇਰੀ ਸਾਂਝੀ ਕਰ ਸਕੇ। ਅਤੇ ਉਹ ਅਸੀਂ ਮਾਧਿਅਮ ਲੈ ਕੇ ਆ ਗਏ ਹਾਂ ਤੁਹਾਡੇ ਲਈ, ਜਿਹਦੇ ਨਾਲ ਤੁਸੀਂ ਆਪਣੀ ਲਿਖੀਆਂ ਹੋਈਆਂ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਕਿਵੇਂ ਸਾਂਝੀਆਂ ਕਰ ਸਕਦੇ ਹੋ ਵੀ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855101027। ਇਹਦੇ 'ਤੇ ਤੁਸੀਂ ਟੈਕਸਟ ਮੈਸੇਜ ਕਰਕੇ ਆਪਣੀਆਂ ਲਿਖੀਆਂ ਹੋਈਆਂ ਸ਼ਾਇਰੀਆਂ ਜਾਂ ਫਿਰ ਕਿਸੇ ਹੋਰ ਦੀ ਲਿਖੀ ਹੋਈ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇਕਰ ਤੁਸੀਂ ਕਿਸੇ ਹੋਰ ਦੀ ਲਿਖੀ ਹੋਈ ਸਾਂਝੀ ਕਰਦੇ ਹੋ ਤਾਂ ਉਹਨਾਂ ਦਾ ਨਾਮ ਨਾਲ ਜ਼ਰੂਰ ਲਿਖ ਦਿਓ। ਗੁਰਵਿੰਦਰ ਜੋੜਾ, ਪਰਮਜੀਤ ਜੋੜਾ ਅਤੇ ਡਾਕਟਰ ਰਜਨੀਤ ਜੋੜਾ, ਜੋ ਕਿ ਤਰਨ ਤਾਰਨ ਤੋਂ ਨੇ, ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ। ਲਿਖਦੇ ਨੇ ਕਿ ਕਹਿ ਗਏ ਰਹਿ ਗਿਆ ਸੋ ਰਹਿ ਗਿਆ, ਲੈ ਗਿਆ ਸੋ ਲੈ ਗਿਆ, ਜ਼ਿੰਦਗੀ ਜਿਉਣ ਦੇ ਆਨੰਦ ਨੂੰ, ਕੋਈ ਜਾਂਦਾ ਮਾਣ ਕੇ, ਕੋਈ ਜਾਂਦਾ ਘੱਟਾ ਛਾਣ ਕੇ, ਮਸਤੀ 'ਚ ਮਸਤ ਮੁਕਾਉਂਦੇ ਪੰਧ ਨੂੰ, ਆਹ ਵੀ ਮੇਰਾ ਉਹ ਵੀ ਮੇਰਾ, ਪਾਉਂਦੀ ਮਾਇਆ ਜਦੋਂ ਘੇਰਾ, ਟੱਪੇ ਕਿਹੜਾ ਲਾਲਚਾਂ ਦੀ ਕੰਧ ਨੂੰ, ਜੋ ਲਕੀਰ ਦੇ ਫਕੀਰ ਹੁੰਦੇ, ਪੈਸਿਆਂ ਦੇ ਪੀਰ ਹੁੰਦੇ, ਮਾਣਦੇ ਨਹੀਂ ਵੇਖੇ ਜ਼ਿੰਦਗੀ ਦੇ ਰੰਗ ਨੂੰ, ਉਚਾਈ ਦਾ ਗੁਮਾਨ ਕਾਹਦਾ, ਉਚਾਈ ਦਾ ਗੁਮਾਨ ਕਾਹਦਾ, ਹਵਾ ਉੱਤੇ ਮਾਣ ਕਾਹਦਾ, ਡੋਰ ਤੋਂ ਬਗੈਰ ਕੀ ਕਰਨਾ ਹੈ ਪਤੰਗ ਨੂੰ, ਸਦਾ ਹੱਸੀਏ ਹਸਾਈਏ, ਵੱਟ ਮੱਥੇ 'ਤੇ ਨਾ ਪਾਈਏ, ਕਦੇ ਦਿਲਾਂ ਵਿੱਚ ਨਾ ਰੱਖੀਏ ਰੰਝ ਨੂੰ। ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਇੱਕ ਹੋਰ ਦੋਸਤ ਜੋ ਕਿ ਮੇਨ ਬਾਜ਼ਾਰ ਪਿੰਡ ਚੌਂਕਾ ਜ਼ਿਲ੍ਹਾ ਬਠਿੰਡਾ ਤੋਂ ਨੇ, ਨਾਮ ਹੈਗਾ ਜੀ ਬਸੰਤ ਸਿੰਘ ਟੇਲਰ, ਉਹ ਵੀ ਇੱਕ ਕਵਿਤਾ ਸਾਡੇ ਨਾਲ ਸਾਂਝੀ ਕਰਦੇ ਨੇ। ਲਿਖਦੇ ਨੇ ਕਿ ਤੇਰੇ ਇਸ਼ਕ ਦੀ ਰੂਹਾਨੀ ਰਾਤ ਸੀ, ਰੂਹ ਨੱਚਦੀ ਰਹੀ ਤੁਸੀਂ ਗਾਉਂਦੇ ਰਹੇ, ਵਾਹ ਜੀ ਵਾਹ ਕਿਆ ਬਾਤ ਸੀ, ਦਿਲ ਕਰਦਾ ਸੀ ਘੁੱਟ ਕੇ ਜੱਫੀ ਪਾ ਲਵਾਂ, ਥੋੜ੍ਹਾ ਕੋਲ ਆਉਂਦੇ ਜਦੋਂ

ਪਾਉਣ ਲਈ ਝਾਤ ਸੀ, ਰਹਿਮੋ ਕਰਮ ਸੀ ਤੇਰਾ ਸੱਜਣਾ, ਨਹੀਂ ਜੱਸਲ ਦੀ ਔਕਾਤ ਕੀ ਸੀ। ਵਾਹ ਜੀ ਵਾਹ, ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਜਿਹੜੇ ਦੋਸਤ ਅਜੇ ਵੀ ਉਡੀਕ ਰਹੇ ਨੇ ਕਿ ਉਹਨਾਂ ਨੇ ਕੀ ਕਰਨਾ ਹੈ, ਕੁਛ ਨਹੀਂ ਕਰਨਾ ਹੈ, ਤੁਸੀਂ ਵਟਸਐਪ ਸਾਡਾ ਨੰਬਰ ਜਿਹੜਾ ਹੈਗਾ ਹੈ 9855101027, ਉਹਦੇ 'ਤੇ ਤੁਸੀਂ ਸ਼ਾਇਰੀਆਂ ਆਪਣੀਆਂ ਭੇਜਣੀਆਂ ਨੇ। ਮੈਂ ਉਡੀਕ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ, ਅਤੇ ਇਸੇ ਉਡੀਕ ਦੇ ਵਿੱਚ ਇੱਕ ਬਹੁਤ ਹੀ ਪਿਆਰੀ ਜੀ ਗਜ਼ਲ ਜਗਜੀਤ ਸਿੰਘ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

0: ਚਲਦੇ ਦੇਖਦੇ ਹੀ ਉਹ ਸਾਰਿਆਂ ਤੇ ਚਿਕਨ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ। ਹਰ ਘਰ ਸੂਰਿਆ ਘਰ।
2: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਖਾਸ ਪ੍ਰੋਗਰਾਮ ਸੁਣੋਗੇ, ਉਮੰਗ।

ਹੁਣੇ ਤੁਸੀਂ ਸੁਣ ਰਹੇ ਸੀ ਪਿਨਾਸ ਮਸਾਨੀ ਹੋਰਾਂ ਦੀ ਆਵਾਜ਼ ਵਿੱਚ ਬਹੁਤ ਹੀ ਪਿਆਰੀ ਜੀ ਗਜ਼ਲ ਹਮ ਮਚਲ ਮਚਲ ਗਏ। ਅਤੇ ਜਿਹੜਾ ਕਾਰਵਾਂ ਹੈ ਗਜ਼ਲਾਂ ਦਾ, ਸ਼ੇਰੋ ਸ਼ਾਇਰੀਆਂ ਦਾ, ਕਵਿਤਾਵਾਂ ਦਾ, ਇੱਦਾਂ ਹੀ ਚੱਲਦਾ ਜਾ ਰਿਹਾ ਹੈ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ। ਅਤੇ ਇਸ ਵਿੱਚ ਸਾਡੇ ਜਿਹੜੇ ਲਿਸਨਰਸ ਨੇ, ਕਾਲਰਸ ਨੇ, ਇਸ ਕਾਰਵਾਂ ਦੇ ਵਿੱਚ ਜੁੜਦੇ ਜਾ ਰਹੇ ਨੇ। ਕਿਵੇਂ ਜੁੜਦੇ ਜਾ ਰਹੇ ਨੇ? ਸਾਡੇ ਵਟਸਐਪ ਨੰਬਰ ਦੇ ਜ਼ਰੀਏ, ਜੋ ਕਿ ਹੈਗਾ ਹੈ ਜੀ 9855 1010027। ਅਤੇ ਇਸੇ ਕਾਰਵਾਂ ਦੇ ਵਿੱਚ ਜਿਹੜੇ ਸਾਡੇ ਕੁਝ ਲਿਸਨਰਸ ਜੁੜੇ ਨੇ, ਉਹਨਾਂ ਨੇ ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਨਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਾਂ। ਤਸਵੀਰ ਮੇਂ ਜਿਸਕਾ ਚਿਹਰਾ ਹੈ, ਮੇਰੇ ਦਿਲ ਪਰ ਪਲ ਪਲ ਅਬ ਉਸੀ ਕਾ ਸਿਰਫ ਪਹਿਰਾ ਹੈ, ਦੇਖ ਕਰ ਲਗਤਾ ਹੈ ਫੋਟੋ ਕੋ ਉਸਕੀ ਰਿਸ਼ਤਾ ਜੈਸੇ ਉਸਸੇ ਕੋਈ ਗਹਿਰਾ ਹੈ। ਵਾਹ ਜੀ ਵਾਹ, ਬਹੁਤ ਹੀ ਸੋਹਣਾ ਸ਼ੇਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਹੈ, ਪਰ ਆਪਣਾ ਨਾਮ ਨਹੀਂ ਲਿਖਿਆ। ਪਰ ਚਲੋ ਕੋਈ ਗੱਲ ਨਹੀਂ, ਇੱਕ ਹੋਰ ਲਿਸਨਰ ਨੇ, ਉਹਨਾਂ ਨੇ ਵੀ ਆਪਣਾ ਨਾਮ ਨਹੀਂ ਲਿਖਿਆ ਪਰ ਆਪਣਾ ਸ਼ੇਰ ਸਾਡੇ ਨਾਲ ਸਾਂਝਾ ਕਰਦੇ ਨੇ। ਉਹ ਲਿਖਦੇ ਨੇ ਕਿ ਮੇਰੀ ਜ਼ਿੰਦਗੀ ਕੀ ਰੌਸ਼ਨੀ ਤੁਮ ਹੋ, ਮੇਰੀ ਜ਼ਿੰਦਗੀ ਕੀ ਰੌਸ਼ਨੀ ਤੁਮ ਹੋ, ਮੇਰੇ ਖੁਆਬੋਂ ਕੀ ਪਰੀ ਤੁਮ ਹੋ। ਵਾਹ, ਜਿਸ ਆਈਨੇ ਮੇਂ ਸਜਤੀ ਹੋ ਤੁਮ, ਉਸ ਆਈਨੇ ਕੀ ਵੀ ਵਜ੍ਹਾ ਤੁਮ ਹੋ। ਉਹ ਜੀ ਵਾਹ, ਬਹੁਤ ਹੀ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਅਤੇ ਇੱਦਾਂ ਹੀ ਜਿਹੜੇ ਦੋਸਤ ਅਜੇ ਵੀ ਉਡੀਕ ਕਰ ਰਹੇ ਨੇ, ਉਡੀਕ ਨਾ ਕਰੋ, ਨੰਬਰ ਤੁਸੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ 9855 1010027 9855 1010027। ਇਹਦੇ 'ਤੇ ਤੁਸੀਂ ਆਪਣੀਆਂ ਲਿਖੀਆਂ ਹੋਈਆਂ ਜਾਂ ਫਿਰ ਕਿਸੇ ਹੋਰ ਦੀਆਂ ਲਿਖੀਆਂ ਸ਼ੇਰੋ ਸ਼ਾਇਰੀਆਂ, ਕਵਿਤਾਵਾਂ, ਨਜ਼ਮਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਲਹਾਲ ਰੂਪ ਕੁਮਾਰ ਰਾਥੌੜ ਅਤੇ ਸੋਨਾਲੀ ਰਾਥੌੜ ਉਹਨਾਂ ਦੀ ਆਵਾਜ਼ ਵਿੱਚ ਇੱਕ ਹੋਰ ਪਿਆਰੀ ਜਿਹੀ ਗਜ਼ਲ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਜਦੋਂ ਗੱਲ ਸ਼ੇਰੋ ਸ਼ਾਇਰੀ ਸ਼ਾਇਰੀ ਦੀ ਹੁੰਦੀ ਹੈ ਤਾਂ ਸ਼ਾਇਰੀ ਸਿਰਫ ਕਾਗਜ਼ 'ਤੇ ਲਿਖੇ ਹੋਏ ਕੁਛ ਸ਼ਬਦ ਨਹੀਂ ਹੁੰਦੇ। ਸ਼ਾਇਰੀ ਤਾਂ ਉਹ ਅਹਿਸਾਸ ਦਾ ਨਾਮ ਹੁੰਦਾ ਹੈ ਜਿਸ ਨੂੰ ਦਿਲ ਮਹਿਸੂਸ ਕਰਦਾ ਹੈ ਪਰ ਜ਼ੁਬਾਨ ਕਦੇ ਕਹਿ ਨਹੀਂ ਸਕਦੀ। ਅਤੇ ਅਸੀਂ ਉਮੀਦ ਨਾਲ ਕਿ ਤੁਸੀਂ ਆਪਣੇ ਜੋ ਦਿਲ ਦੇ ਹਾਲਾਤ ਨੇ ਸਾਡੇ ਨਾਲ ਸਾਂਝੇ ਕਰ ਸਕੋ। ਪ੍ਰੋਗਰਾਮ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ ਹਰ ਰੋਜ਼ 2 ਤੋਂ 3 ਵਜੇ। ਦਿਲ ਆਜ ਸ਼ਾਇਰ ਹੈ ਜਿਸ ਦੀ ਮੇਜ਼ਬਾਨੀ ਅੱਜ ਮੈਂ ਕਰ ਰਹੀ ਹਾਂ, ਤੁਹਾਡੀ ਦੋਸਤ ਅਤੇ ਹੋਸਟ ਆਰਜੀ ਰੀਆ। ਅਤੇ ਸਾਡੇ ਨਾਲ ਸਾਡੇ ਬਹੁਤ ਸਾਰੇ ਲਿਸਨਰਸ ਜੁੜੇ ਹੋਏ ਨੇ, ਬਹੁਤ ਹੀ ਪਿਆਰੀਆਂ ਪਿਆਰੀਆਂ ਸ਼ਾਇਰੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਰਮਨਪ੍ਰੀਤ ਜੀ ਜੋ ਕਿ ਅੰਮ੍ਰਿਤਸਰ ਤੋਂ ਨੇ, ਲਿਖਦੇ ਨੇ ਕਿ ਇੱਕ ਗਜ਼ਲ ਲਿਖੀ ਥੀ ਉਸੇ ਪਾਣੇ ਕੇ ਲੀਏ, ਇੱਕ ਗਜ਼ਲ ਲਿਖੀ ਥੀ ਉਸੇ ਪਾਣੇ ਕੇ ਲੀਏ, ਇੱਕ ਸ਼ਾਇਰੀ ਲਿਖੇਂਗੇ ਅਬ ਉਸੇ ਭੁਲਾਨੇ ਕੇ ਲੀਏ, ਵੋ ਆਇਆ ਮੇਰੇ ਖਵਾਬੋ ਮੇਂ ਮੁਝੇ ਸੁਲਾਨੇ ਕੇ ਲੀਏ, ਔਰ ਅਗਲੇ ਦਿਨ ਲੋਕ ਰੋਣੇ ਲਗੇ ਮੁਝੇ ਜਗਾਨੇ ਕੇ ਲੀਏ। ਅਭਿਜੀਤ ਜੀ ਜੋ ਕਿ ਜੈਪੁਰ ਤੋਂ ਉਹਨੂੰ ਲਿਖਦੇ ਹੋਏ ਕਿ ਵੋ ਗਿਆ ਤੋ ਫਿਰ ਲੌਟ ਕਰ ਆਉਣਾ ਭੁੱਲ ਗਿਆ, ਵੋ ਪਰਿੰਦਾ ਸ਼ਾਇਦ ਆਪਣਾ ਆਸ਼ਿਆਨਾ ਭੁੱਲ ਗਿਆ, ਮੁਹੱਬਤ ਨਾ ਹੋਤੀ ਤੋ ਅੱਛਾ ਹੋਤਾ, ਇੱਕ ਅੱਛਾ ਖਾਸਾ ਸ਼ਖਸ ਮੁਸਕੁਰਾਉਣਾ ਭੁੱਲ ਗਿਆ। ਕੀਰਤੀ ਜੋ ਕਿ ਤਰਨ ਤਾਰਨ ਤੋਂ ਨੇ ਲਿਖਦੇ ਨੇ ਕਿ ਮਹਿਬੂਬ ਕਾ ਮਹਿਬੂਬ ਦੇਖੇ ਬੈਠੇ ਹੈ, ਹਮ ਕਿਸੀ ਕੇ ਪਿਆਰ ਮੇਂ ਇਤਨੇ ਜ਼ਲੀਲ ਹੋਏ ਬੈਠੇ ਹੈ, ਕੋਈ ਮੁਕਰ ਗਿਆ ਹਮਾਰੇ ਇਜ਼ਹਾਰ ਪੇ ਭੀ, ਕੋਈ ਮੁਕਰ ਗਿਆ ਹਮਾਰੇ ਇਜ਼ਹਾਰ ਪੇ ਭੀ, ਕੋਈ ਹਮਾਰੇ ਇਨਕਾਰ ਮੇਂ ਭੀ ਹਮਾਰਾ ਇੰਤਜ਼ਾਰ ਕੀਏ ਬੈਠੇ ਹੈ। ਅਖਿਲ ਜੀ ਜੋ ਕਿ ਪਟਿਆਲੇ ਤੋਂ ਉਹਨੂੰ ਲਿਖਦੇ ਨੇ ਕਿ ਕਭੀ ਸੁਬਹਾ ਯਾਦ ਆਤੇ ਹੋ ਕਭੀ ਸ਼ਾਮ ਯਾਦ ਆਤੇ ਹੋ, ਕਭੀ ਸੁਬਹਾ ਯਾਦ ਆਤੇ ਹੋ ਤੋ ਕਭੀ ਸ਼ਾਮ ਯਾਦ ਆਤੇ ਹੋ, ਕਭੀ ਤੋ ਇਤਨਾ ਯਾਦ ਆਤੇ ਹੋ ਕਿ ਆਈਨਾ ਹਮ ਦੇਖਤੇ ਹੈ ਔਰ ਨਜ਼ਰ ਆਪ ਆਤੇ ਹੋ। ਅਕਸ਼ਿਤਾ ਜੈਨ ਜੋ

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਪਲਾਂ ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ ਸੁਣੋਗੇ, ਰੇਡੀਓ ਡਾਕਟਰ।

ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਤੁਹਾਡਾ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਵਿੱਚ, ਜਿਹਨੂੰ ਲੈ ਕੇ ਹਾਜ਼ਰ ਹੋ ਗਈ ਹਾਂ ਮੈਂ, ਯਾਨੀ ਕਿ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ। ਅਤੇ ਅੱਜ ਪਤਾ ਕੀ ਦੇਣਾ, ਕੀ ਦੇਣਾ ਅੱਜ, ਸੋਚੋ ਜ਼ਰਾ। ਅੱਜ ਦੇ ਦਿਨ ਉਹ ਦਿਨ ਹੈ ਜਿਹਦੀ ਅਸੀਂ ਸਾਰਾ ਹਫ਼ਤਾ ਉਡੀਕ ਕਰਦੇ ਰਹਿੰਦੇ ਹਾਂ ਕਿ ਕਦੋਂ ਇਹ ਦਿਨ ਆਏਗਾ ਅਤੇ ਕਦੋਂ ਸਾਡੇ ਸਾਹ 'ਚ ਸਾਹ ਆਏਗਾ, ਜਿਹੜੀ ਭੱਜ ਦੌੜ ਭਰੀ ਸਾਡੀ ਜ਼ਿੰਦਗੀ ਹੈ, ਕਦੋਂ ਉਹਦੇ 'ਚ ਸਾਨੂੰ ਦੋ ਪਲ ਸਕੂਨ ਦੇ ਮਿਲਣਗੇ। ਅਤੇ ਸਹੀ ਗੱਲ ਹੈ, ਇਹ ਦੋ ਪਲ ਹੀ ਹੁੰਦੇ ਨੇ ਸਕੂਨ ਦੇ, ਕਿਉਂਕਿ ਕਦੋਂ ਇਹ ਦਿਨ ਆਉਂਦਾ ਹੈ ਅਤੇ ਕਦੋਂ ਚਲੇ ਜਾਂਦਾ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਮੈਂ ਗੱਲ ਕਰ ਰਹੀ ਹਾਂ ਦਿਨ ਐਤਵਾਰ ਦੀ, ਯਾਨੀ ਕਿ ਸੰਡੇ ਦੀ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਵੀ ਇਹੀ ਕਰਨੀ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਹੁਣ ਸੰਡੇਜ਼ ਹੈਗੇ ਨੇ ਅਤੇ ਜਿਹੜੇ ਪਿਛਲੇ ਜ਼ਮਾਨੇ ਦੇ ਸੰਡੇ ਸੀਗੇ, ਉਹਨਾਂ ਦੇ ਵਿੱਚ ਕੀ ਫਰਕ ਸੀਗਾ, ਕਿੰਨੀ ਕੁ ਉਡੀਕ ਰਹਿੰਦੀ ਹੈ ਸਾਨੂੰ ਦਿਨ ਐਤਵਾਰ ਦੀ, ਅਤੇ ਕਿੰਨੀ ਛੇਤੀ ਇਹ ਐਤਵਾਰ ਦਾ ਦਿਨ ਇਹ ਛੁੱਟੀਆਂ ਦੇ ਵਿੱਚ ਹੀ ਗਾਇਬ ਹੋ ਜਾਂਦਾ ਹੈ, ਅਤੇ ਅਸੀਂ ਕੀ ਪਲਾਨਸ ਕਰਦੇ ਹਾਂ ਕਿ ਸੰਡੇ ਨੂੰ ਆਹ ਕਰਾਂਗੇ, ਉਹ ਕਰਾਂਗੇ, ਅਤੇ ਕਦੇ ਕਦੇ ਤਾਂ ਬਿਸਤਰ ਤੋਂ ਹੀ ਨਹੀਂ ਉੱਠਿਆ ਜਾਂਦਾ। ਸੋ ਚਰਚਾ ਕਰਾਂਗੇ ਸਭ ਦੀ ਤੁਹਾਡੇ ਸਾਰਿਆਂ ਦੇ ਨਾਲ, ਕਿਵੇਂ ਕਰਾਂਗੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਸੀਂ ਨੰਬਰ ਡਾਇਲ ਕਰਨਾ ਹੈ ਜੀ ਸਾਡਾ 0181 23 4 2174। ਮੈਂ ਉਡੀਕ ਕਰ ਰਹੀ ਹਾਂ ਤੁਹਾਡੀ ਕਾਲਸ ਦੀ, ਅਤੇ ਉਦੋਂ ਤੱਕ ਇੰਜੋਏ ਕਰਦੇ ਹਾਂ ਆਪਾਂ ਇਹ ਗਾਣਾ।

लव का अफसाना होगा।

भोला का अफसाना होगा।

ਸੁਜਤ ਗੱਲ ਹੁੰਦੀ ਹੋਵੇ ਸੰਡੇ ਦੀ, ਐਤਵਾਰ ਦੇ ਦਿਨ ਦੀ, ਤੇ ਗੁੱਡੀਆਂ ਕਿਉਂ ਗੁੱਡੀਆਂ ਉਡਾਉਣ ਦੀ ਗੱਲ ਕਿਉਂ ਨਾ ਹੋਵੇ, ਇੱਦਾਂ ਤਾਂ ਹੋ ਹੀ ਨਹੀਂ ਸਕਦਾ। ਹੁੰਦਾ ਤਾਂ ਮੈਨੂੰ ਪਤਾ ਨਹੀਂ, ਵੈਸੇ ਵੀ ਅਸਮਾਨ ਦੇ ਵਿੱਚ ਅੱਜ ਕੱਲ੍ਹ ਜੇ ਵੇਖੀਏ ਨਾ ਤਾਂ ਗੁੱਡੀਆਂ ਜਿਹੜੀਆਂ ਪਤੰਗਾਂ ਨੇ ਉਹ ਬਹੁਤ ਹੀ ਘੱਟ ਉੱਡਦੀਆਂ ਨੇ। ਇਹਦਾ ਰੀਜ਼ਨ ਇਹ ਵੀ ਹੋ ਸਕਦਾ ਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਜਾਂ ਤਾਂ ਫੋਨਸ ਵਿੱਚ ਬਿਜ਼ੀ ਨੇ ਜਾਂ ਬਾਹਰ ਜ਼ਿਆਦਾ ਨਿਕਲਦੇ ਨਹੀਂ ਹੈ ਜਾਂ ਉਹਨਾਂ ਨੂੰ ਪਤੰਗ ਨਹੀਂ ਉਡਾਉਣੀ ਆਉਂਦੀ, ਕਿਉਂਕਿ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਐਤਵਾਰ ਦਾ ਦਿਨ ਹੋਣਾ ਅਤੇ ਉਹ ਕਿਸੇ ਲੋਹੜੀ ਦੇ ਤਿਉਹਾਰ ਨਾਲੋਂ ਘੱਟ ਨਹੀਂ ਸੀ ਹੁੰਦਾ। ਸਾਰਿਆਂ ਨੇ ਆਪਣੀ ਛੱਤਾਂ 'ਤੇ ਚੜ੍ਹ ਜਾਣਾ, ਗਰਮੀ ਹੋਣੀ, ਸਰਦੀ ਹੋਣੀ, ਕਿਸੇ ਨੇ ਨਹੀਂ ਵੇਖਣੀ ਅਤੇ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦੇਣੀਆਂ। ਦਿਨ ਚੜ੍ਹਦੇ ਤੋਂ ਲੈ ਕੇ ਦਿਨ ਢਲਣ ਤੱਕ ਸਾਰਿਆਂ ਨੇ ਆਪਣੇ ਕੋਠਿਆਂ 'ਤੇ ਜਮੇ ਰਹਿਣਾ। ਮੰਮੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਆਵਾਜ਼ਾਂ ਮਾਰ ਮਾਰ ਥੱਕ ਜਾਂਦੀਆਂ ਸੀਗੀਆਂ ਬੱਚਿਆਂ ਨੂੰ ਕਿ ਥੱਲੇ ਆ ਜਾਓ, ਖਾਣਾ ਖਾ ਲਓ, ਕੁਛ ਪੀ ਲਓ, ਕੁਝ ਨਹਾ ਲਓ, ਕੁਝ ਧੋ ਲਓ, ਪਰ ਨਾ, ਬੱਚੇ ਕਿੱਥੇ ਸੁਣਦੇ ਸੀਗੇ। ਬੱਚਿਆਂ ਨੇ ਅੱਜ ਤੋਂ ਕੁਝ ਸਮੇਂ ਪਹਿਲੇ ਪਤੰਗਾਂ ਕੋਠੇ 'ਤੇ ਚੜ੍ਹ ਜਾਣਾ ਅਤੇ ਪਤੰਗਾਂ ਸਾਰਾ ਸਾਰਾ ਦਿਨ ਉਡਾਉਂਦੇ ਰਹਿਣਾ। ਅਤੇ ਅੱਜ ਕੱਲ੍ਹ ਦੇ ਬੱਚੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੋਬਾਈਲ ਫੋਨਸ ਦੇ ਵਿੱਚ ਜ਼ਿਆਦਾ ਮਸਰੂਫ ਹੋ ਗਏ ਨੇ ਕਿ ਉਹ ਇਹ ਜਿਹੜਾ ਛੋਟੀ ਛੋਟੀ ਚੀਜ਼ਾਂ ਹੈਗੀਆਂ ਨੇ ਜ਼ਿੰਦਗੀ ਦੀਆਂ, ਮਤਲਬ ਜਿਹੜੀਆਂ ਬਾਅਦ ਵਿੱਚ ਅਸੀਂ ਯਾਦ ਕਰਦੇ ਹਾਂ ਅਤੇ ਯਾਦ ਕਰਕੇ ਖੁਸ਼ ਹੁੰਦੇ ਹਾਂ, ਉਹ ਤੋਂ ਕਿਤੇ ਨਾ ਕਿਤੇ ਵਾਂਝੇ ਰਹਿ ਰਹੇ ਨੇ। ਸੋ ਅੱਜ ਤੋਂ ਜਿਹੜਾ ਕੁਝ 10-20 ਸਾਲ ਪਹਿਲਾਂ ਸੰਡੇ ਹੁੰਦਾ ਸੀਗਾ ਉਹਦਾ ਸਵਾਦ ਕੁਝ ਹੋਰ ਹੀ ਹੁੰਦਾ ਸੀ ਅਤੇ ਅੱਜ ਕੱਲ੍ਹ ਦੇ ਸੰਡੇ ਦਾ ਵੀ ਕੋਈ ਹੋਰ ਹੀ ਸਵਾਦ ਹੁੰਦਾ ਹੈ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਪਹਿਲੇ ਆਪਾਂ ਅਜੇ ਪਤੰਗਾਂ ਦੀ ਗੱਲਬਾਤ ਕੀਤੀ ਹੈ ਅਤੇ ਪਤੰਗਾਂ ਵਾਲਾ ਗਾਣਾ ਤਾਂ ਸੁਣ ਲਈਏ।

ਜਦੋਂ ਗੱਲਬਾਤ ਪਤੰਗਾਂ ਦੀ ਚੱਲ ਰਹੀ ਤਾਂ ਮੈਨੂੰ ਮੇਰਾ ਬਚਪਨ ਯਾਦ ਆ ਗਿਆ, ਕਿਉਂਕਿ ਬਚਪਨ ਦੇ ਵਿੱਚ ਮੈਂ ਅਤੇ ਮੇਰੀ ਦੀਦੀ ਅਸੀਂ ਦੋਵਾਂ ਨੇ ਵੀ ਬਹੁਤ ਪਤੰਗਾਂ ਉਡਾਈਆਂ ਨੇ। ਮਤਲਬ ਮੈਂ ਅਤੇ ਮੇਰੀ ਦੀਦੀ ਹੁੰਦੀ ਸੀਗੀ ਅਤੇ ਆਲੇ ਦੁਆਲੇ ਦੇ ਕੋਠਿਆਂ 'ਤੇ ਹੋਰ ਕੋਈ ਕੁੜੀ ਨਹੀਂ ਸੀ ਹੁੰਦੀ, ਅਤੇ ਅਸੀਂ ਦੋਵਾਂ ਨੇ ਇੰਨੀ ਪਤੰਗ ਉਡਾਉਣੀ ਵੀ ਕਹਤੀ। ਮੇਰੀ ਦੀਦੀ ਬਸ ਪਤੰਗ ਉਡਾਉਂਦੀ ਹੁੰਦੀ ਸੀਗੀ, ਮੈਨੂੰ ਤਾਂ ਉਡਾਉਣ ਦਿੰਦੀ ਨਹੀਂ ਸੀ, ਅਤੇ ਉਹਦੇ ਕਾਰਨ ਮੈਨੂੰ ਅੱਜ ਤੱਕ ਨਹੀਂ ਪਤੰਗ ਉਡਾਉਣੀ ਆਈ। ਅਤੇ ਸਾਡੇ ਜਿਹੜੇ ਵੱਡੇ ਹੁੰਦੇ ਸੀਗੇ, ਮਤਲਬ ਸਾਡੇ ਦਾਦਾ ਜੀ, ਉਹ ਵੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਬੱਚਾ ਪਤੰਗ ਉਡਾਉਂਦਾ ਹੈ ਨਾ, ਉਹਦੀ ਨਿਗ੍ਹਾ ਕਦੀ ਕਮਜ਼ੋਰ ਨਹੀਂ ਹੁੰਦੀ। ਅਤੇ ਮੈਨੂੰ ਲੱਗਦਾ ਇਹ ਤਾਂ ਕਿਤੇ ਨਾ ਕਿਤੇ ਇਹ ਗੱਲ ਸੱਚ ਵੀ ਹੈ, ਕਿਉਂਕਿ ਜਦੋਂ ਪਤੰਗ ਅਸੀਂ ਉਡਾਉਂਦੇ ਹਾਂ ਤਾਂ ਪਤੰਗ ਇੰਨੀ ਦੂਰ ਉੱਡ ਰਹੀ ਹੁੰਦੀ ਹੈ, ਅਤੇ ਜਿਹੜੇ ਮਾਹਿਰ ਨੇ ਪਤੰਗ ਉਡਾਉਣ ਦੇ, ਮਤਲਬ ਐਕਸਪਰਟ ਹੋ ਜਾਂਦੇ ਨੇ ਪਤੰਗ ਉਡਾ ਉਡਾ ਕੇ ਆਫਟਰ ਈਅਰਸ ਆਫ ਐਕਸਪੀਰੀਅੰਸ, ਉਹਨਾਂ ਨੂੰ ਤਾਂ ਪਤੰਗ ਦੀ ਡੋਰ ਵੀ ਦਿਖਦੀ ਹੁੰਦੀ ਹੈ। ਉਹਨਾਂ ਨੇ ਵੀ ਪਤਾ ਲੱਗ ਜਾਂਦਾ ਕਿ ਕਿਹੜੀ ਪਤੰਗ ਕਦੋਂ ਬੋ ਹੋਣ ਵਾਲੀ ਹੈ, ਕਦੋਂ ਕੱਟੀ ਜਾਣ ਵਾਲੀ ਹੈ, ਅਤੇ ਉਹਦੀ ਡੋਰ ਜਿਹੜੀ ਕੋਈ ਕੱਟੀ ਹੋਈ ਪਤੰਗ ਉਹਨਾਂ ਵੱਲ ਆ ਵੀ ਰਹੀ ਹੈ ਉਹਦੀ ਵੀ ਡੋਰ ਦੇਖ ਲੈਂਦੇ ਨੇ, ਮਤਲਬ ਕਿੱਦਾਂ ਹੀ ਕਰ ਲੈਂਦੇ ਨੇ। ਸੋ ਕਿਤੇ ਨਾ ਕਿਤੇ ਜਦੋਂ ਅਸੀਂ ਆਊਟਡੋਰ ਐਕਟੀਵਿਟੀਜ਼ ਕਰਦੇ ਹਾਂ ਤਾਂ ਉਹਦਾ ਮੰਨੋ ਜਾਂ ਨਾ ਮੰਨੋ ਫਾਇਦਾ ਤਾਂ ਸਾਨੂੰ ਹੁੰਦਾ ਹੀ ਹੁੰਦਾ। ਅਤੇ ਜਿਹੜਾ ਮੌਸਮ ਚੱਲ ਰਿਹਾ ਹੈ ਅੱਜ ਕੱਲ੍ਹ, ਮਤਲਬ ਗਰਮੀ ਦਾ, ਅਤੇ ਕਿਤੇ ਕਿਤੇ ਵਿੱਚ ਬਾਰਿਸ਼ ਹੋ ਜਾਂਦੀ ਹੈ, ਅਤੇ ਜੇ ਸੰਡੇ ਵਾਲੇ ਦਿਨ ਬਾਰਿਸ਼ ਹੋ ਜਾਂਦੀ ਸੀ ਨਾ, ਤਾਂ ਉਹ ਕਿਸੇ ਸੈਲੀਬ੍ਰੇਸ਼ਨ ਨਾਲੋਂ ਘੱਟ ਨਹੀਂ ਸੀ ਹੁੰਦਾ ਉਹ ਦਿਨ। ਮਤਲਬ ਸੰਡੇ 'ਤੇ ਛੁੱਟੀ ਹੈਗੀ ਹੈਗੀ, ਨਾਲ ਜੇ ਤੁਹਾਨੂੰ ਬਾਰਿਸ਼ ਦਾ ਮਜ਼ਾ ਮਿਲ ਰਿਹਾ, ਤਾਂ ਯਾਰ ਮੀਂਹ 'ਚ ਨਾ ਆਉਂਦਾ ਕੀ ਮਜ਼ਾ ਆਉਂਦਾ ਸੀਗਾ। ਅਤੇ ਬਾਅਦ ਵਿੱਚ ਘਰਦਿਆਂ ਨੂੰ ਵੱਖਰੀ ਵੱਖਰੀ ਫਰਮਾਇਸ਼ਾਂ ਕਰਨੀਆਂ ਕਿ ਜਾਓ ਸਮੋਸੇ ਬਣਾਓ, ਪਕੌੜੇ ਬਣਾਓ, ਚਟਨੀ ਲੈ ਕੇ ਆਓ, ਪੂੜੀਆਂ ਬਣਾਓ। ਅਤੇ ਯਾਰ ਮਤਲਬ ਜਿਹੜੇ ਸੰਡੇ ਸੀਗਾ ਨਾ, ਉਹਦਾ ਸਵਾਦ ਹੀ ਪਿਛਲੇ ਜ਼ਮਾਨੇ 'ਚ ਕੁਛ ਹੁੰਦਾ ਸੀਗਾ। ਅੱਜ ਕੱਲ੍ਹ ਵੀ ਹੈਗਾ ਹੈ, ਅੱਜ ਕੱਲ੍ਹ ਅਸੀਂ ਹੁਣ ਹੈਬਿਟਸ ਜਿਹੜੀਆਂ ਹੈਗੀਆਂ ਨੇ ਸਾਡੀਆਂ ਚੇਂਜ ਹੋ ਗਈਆਂ ਨੇ। ਕੁਝ ਚੀਜ਼ਾਂ ਪੁਰਾਣੇ ਜ਼ਮਾਨੇ 'ਚ ਅੱਛੀਆਂ ਸੀਗੀਆਂ ਪਰ ਉਦੋਂ ਬੁਰੀਆਂ, ਪਰ ਹੁਣ ਚੇਂਜ ਹੋ ਗਈਆਂ ਨੇ, ਕੁਝ ਹੁਣ ਅੱਛੀਆਂ ਨੇ ਪਰ ਪੁਰਾਣੇ ਜ਼ਮਾਨੇ 'ਚ ਨਹੀਂ ਸੀਗੀਆਂ। ਸੋ ਚੰਗਾ ਮਾੜਾ ਹਰ ਟਾਈਮ 'ਚ ਚੱਲਦਾ ਰਹਿੰਦਾ, ਅਤੇ ਇਸੇ ਦੀ ਹੀ ਗੱਲਬਾਤ ਅੱਜ ਆਪਾਂ ਪ੍ਰੋਗਰਾਮ 'ਚ ਕਰ ਰਹੇ ਹਾਂ ਹੈਲੋ ਜਲੰਧਰ ਦੇ ਵਿੱਚ। ਅਤੇ ਤੁਸੀਂ ਇਸ ਗੱਲਬਾਤ ਦੇ ਵਿੱਚ ਕਿਵੇਂ ਸ਼ਾਮਿਲ ਹੋ ਸਕਦੇ ਹੋ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855101027। ਇਸ ਨੰਬਰ 'ਤੇ ਤੁਸੀਂ ਆਪਣੇ ਵਿਚਾਰ ਵਟਾਂਦਰਾ ਜਿਹੜਾ ਕਰਨਾ ਹੈ ਸਾਡੇ ਨਾਲ ਕਰ ਸਕਦੇ ਹੋ, ਨਾਲ ਹੀ ਨਾਲ ਆਪਣੇ ਜਿਹੜੇ ਗਾਣੇ ਨੇ ਮਨਪਸੰਦ ਉਹਨਾਂ ਦੀ ਫਰਮਾਇਸ਼ ਵੀ ਕਰ ਸਕਦੇ ਹੋ। ਨੰਬਰ ਮੈਂ ਇੱਕ ਵਾਰੀ ਫਿਰ ਅਨਾਊਂਸ ਕਰ ਦਿੰਦੀ ਹਾਂ 9855101027।

ਵਾਹ ਜੀ ਵਾਹ ਜੀ ਵਾਹ। ਇੱਕ ਨਾ ਮੈਨੂੰ ਹੋਰ ਕਿੱਸਾ ਯਾਦ ਆਇਆ ਦਿਨ ਐਤਵਾਰ ਤੋਂ, ਕਿ ਜਦੋਂ ਐਤਵਾਰ ਦਾ ਦਿਨ ਹੁੰਦਾ ਸੀਗਾ ਨਾ, ਅਤੇ ਸਾਡੇ ਜਿਹੜੇ ਗੁਆਂਢੀ ਹੁੰਦੇ ਸੀਗੇ ਉਹ ਮਤਲਬ ਦੀਦੀ ਸਾਨੂੰ ਬੜਾ ਪਿਆਰ ਕਰਦੇ ਹੁੰਦੇ ਸੀਗੇ, ਅਤੇ ਐਤਵਾਰ ਦੇ ਦਿਨ ਦੀਦੀ ਨੂੰ ਛੁੱਟੀ ਹੁੰਦੀ ਸੀਗੀ, ਅਤੇ ਫਿਰ ਐਤਵਾਰ ਦੇ ਦਿਨ ਨਾ ਦੀਦੀ ਸਾਡੀ ਡਾਂਸ ਕਲਾਸਿਸ ਲਗਾਉਂਦੇ ਹੁੰਦੇ ਸੀਗੇ। ਦੀਦੀ ਸਾਨੂੰ ਸਵੇਰੇ ਸਵੇਰੇ ਘਰੋਂ ਲੈ ਜਾਣਾ ਦੀਦੀ ਨੇ, ਅਤੇ ਪਹਿਲੇ ਸਾਨੂੰ ਗਿੱਧਾ ਸਿਖਾਉਣਾ, ਬੋਲੀਆਂ ਪਾਉਣੀਆਂ ਸਿਖਾਉਣੀਆਂ, ਟੱਪੇ ਸਿਖਾਉਣੇ, ਢੋਲਕੀ ਵਜਾਉਣੀ ਸਿਖਾਉਣੀ, ਹਿੰਦੀ ਤੋਂ ਲੈ ਕੇ ਪੰਜਾਬੀ ਗਾਣੇ ਸਾਰਿਆਂ 'ਤੇ ਉਹਨਾਂ ਨੇ ਡਾਂਸ ਕਲਾਸਿਸ ਸਾਡੀਆਂ ਐਂ ਲਗਾਉਣੀਆਂ ਕਿ ਮਜ਼ਾ ਆ ਜਾਂਦਾ ਸੀਗਾ। ਸੋ ਜੇ ਬਚਪਨ ਦੀ ਇੱਕ ਇਹ ਵੀ ਯਾਦ ਨਾ ਐਤਵਾਰ ਦੇ ਨਾਲ ਬਹੁਤ ਹੀ ਵਧੀਆ ਜੁੜੀ ਹੋਈ ਹੈ, ਅਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਨਾ ਮਤਲਬ ਕੁਛ ਨਾ ਕੁਛ ਇੱਦਾਂ ਦਾ ਕਰਦੇ ਰਹਿਣਾ ਚਾਹੀਦਾ ਹੈ। ਕੰਮ ਦੇ ਵਿੱਚ ਅਸੀਂ ਰੁੱਝੇ ਰਹਿੰਦੇ ਹਾਂ, ਮੈਨੂੰ ਪਤਾ ਹੈ ਕੰਮ ਵੀ ਜ਼ਰੂਰੀ ਹੈਗਾ ਹੈ, ਪਰ ਬਾਅਦ ਵਿੱਚ ਨਾ ਕੰਮ ਕੀਤਾ ਨਹੀਂ ਯਾਦ ਆਉਂਦਾ। ਇਹ ਜਿਹੜੀਆਂ ਅਸੀਂ ਛੋਟੀਆਂ ਖੱਟੀਆਂ ਮਿੱਠੀਆਂ ਯਾਦਾਂ ਆਪਣੇ ਨਾਲ ਜੋੜ ਲੈਂਦੇ ਹਾਂ ਨਾ, ਅਤੇ ਬਾਅਦ ਵਿੱਚ ਉਹ ਕਿੱਸੇ ਕਹਾਣੀਆਂ ਬਣ ਜਾਂਦੇ ਨੇ, ਉਹਨਾਂ ਨੂੰ ਯਾਦ ਕਰਕੇ ਬਹੁਤ ਮਜ਼ਾ ਆਉਂਦਾ। ਅਤੇ ਇਸੇ ਕਿੱਸੇ ਕਹਾਣੀਆਂ ਦੀ ਜਿਹੜੀ ਸਾਡੀ ਮਹਿਫਿਲ ਅੱਜ ਸਜੀ ਹੋਈ ਹੈ, ਉਹਦੇ ਵਿੱਚ ਅਸੀਂ ਆਪਣੇ ਜਿਹੜੇ ਲਿਸਨਰਸ ਹੈਗੇ ਆ ਉਹਨਾਂ ਨੂੰ ਇਹ ਕਹਿ ਰਹੇ ਕਿ ਬਾਈ ਤੁਸੀਂ ਸਿਰਫ ਸੁਣੋ ਨਾ, ਸਾਡੇ ਨਾਲ ਇਸ ਕਿੱਸੇ ਕਹਾਣੀਆਂ ਦੀ ਮਹਿਫਿਲ ਵਿੱਚ ਸ਼ਾਮਿਲ ਵੀ ਹੋਵੋ। ਸ਼ਾਮਿਲ ਕਿਵੇਂ ਹੋਣਾ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855 1010 2027। ਇਹਦੇ 'ਤੇ ਤੁਸੀਂ ਆਪਣੇ ਐਤਵਾਰ ਦੇ ਨਾਲ ਕੋਈ ਵੀ ਜੁੜਿਆ ਹੋਇਆ ਕਿੱਸਾ ਹੋਵੇ ਤੁਸੀਂ ਸਾਂਝਾ ਕਰ ਸਕਦੇ ਹੋ, ਅਤੇ ਆਪਣੇ ਫਰਮਾਇਸ਼ੀ ਗਾਣੇ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਫਰਮਾਇਸ਼ ਕਰ ਸਕਦੇ ਹੋ। ਫਿਲਹਾਲ ਸਾਨੂੰ ਇੱਕ ਫਰਮਾਇਸ਼ ਆਈ ਹੈ ਜਤਿਨ ਦੀ, ਜੋ ਕਿ ਅੰਮ੍ਰਿਤਸਰ ਤੋਂ ਨੇ, ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੈਸੇ ਵੀ ਉਹਨਾਂ ਦੇ ਗਾਣੇ ਦੀ। ਸੋ ਉਹਨਾਂ ਦਾ ਗਾਣਾ, ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ, ਅਤੇ ਇਸ ਗਾਣੇ ਤੋਂ ਬਾਅਦ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ।

ਹੋਏ ਹੋਏ ਹੋਏ ਹੋਏ ਹੋਏ ਹੋਏ, ਸੂਟ ਪੰਜਾਬੀ ਤੇ ਲਹਿਰੀਆ ਦੁਪੱਟਾ, ਵਾਹ ਜੀ ਵਾਹ, ਕਿਆ ਕੰਬੀਨੇਸ਼ਨ ਹੈ। ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ, ਹੈਲੋ ਜਲੰਧਰ, ਆਪਣੀ ਦੋਸਤ ਤੇ ਹੋਸਟ ਆਜਰੀਆ ਦੇ ਨਾਲ। ਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਇੱਕ ਐਸੇ ਦਿਨ ਦੀ ਜਿਹਦਾ ਇੰਤਜ਼ਾਰ ਸਾਨੂੰ ਸਾਰਿਆਂ ਨੂੰ ਹੀ ਰਹਿੰਦਾ ਹੈ। ਉਹ ਦਿਨ ਹੈਗਾ ਜੀ ਐਤਵਾਰ ਦਾ, ਜੋ ਕਿ 6 ਦਿਨਾਂ ਬਾਅਦ ਆ ਜਾਂਦਾ ਹੈ ਤੇ ਕਿੱਦਾਂ ਮਿੰਟਾਂ ਸਕਿੰਟਾਂ ਵਿੱਚ ਹੀ ਖਤਮ ਹੋ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਪਰ ਜਦੋਂ ਗੱਲ ਐਤਵਾਰ ਦੇ ਦਿਨ ਦੀ ਕਰਦੇ ਹੋਈਏ ਤੇ ਇਹਦਾ ਇਤਿਹਾਸ ਜਾਣਨਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਸੋ ਕਿਹਾ ਜਾਂਦਾ ਹੈ ਕਿ ਬਾਈਬਲ ਦੇ ਮੁਤਾਬਿਕ ਪਰਮਾਤਮਾ ਨੇ 6 ਦਿਨ ਦੀ ਸ੍ਰਿਸ਼ਟੀ ਬਣਾਈ ਸੀਗੀ ਤੇ 7ਵੇਂ ਦਿਨ ਪਰਮਾਤਮਾ ਨੇ ਆਰਾਮ ਕੀਤਾ ਸੀਗਾ ਤੇ ਉਹ 7ਵਾਂ ਦਿਨ ਸੀਗਾ ਐਤਵਾਰ ਦਾ। ਈਸਾਈ ਧਰਮ ਵਿੱਚ ਇਸੇ ਕਰਕੇ ਐਤਵਾਰ ਨੂੰ ਕਿਹਾ ਜਾਂਦਾ ਹੈ ਕਿ ਜਿਹੜੇ ਯਿਸੂ ਮਸੀਹ ਸੀਗੇ ਉਹ ਵਾਪਸ ਉੱਠੇ ਸੀਗੇ। ਅਤੇ ਇਹਦੇ ਕਰਕੇ ਪੂਰੇ ਯੂਰਪ ਦੇ ਵਿੱਚ ਐਤਵਾਰ ਚਰਚ ਜਾਣ 'ਤੇ ਕੰਮ ਨਾ ਕਰਨ ਦਾ ਦਿਨ ਬਣਾਇਆ ਗਿਆ। ਹਿੰਦੂ ਧਰਮ ਦੇ ਵਿੱਚ ਵੀ ਸੂਰਜ ਦੇਵਤਾ ਨੂੰ ਸਮਰਪਿਤ ਹੁੰਦਾ ਹੈ ਐਤਵਾਰ ਦਾ ਦਿਨ, ਜਿਹਨੂੰ ਰਵੀਵਾਰ ਵੀ ਕਿਹਾ ਜਾਂਦਾ ਹੈ। ਹੁਣ ਜੇ ਆਪਾਂ ਰਵੀਵਾਰ ਸ਼ਬਦ ਨੂੰ ਵੀ ਤੋੜਦੇ ਹਾਂ ਨਾ, ਤਾਂ ਇਹਦੇ 'ਚੋਂ 2 ਸ਼ਬਦ ਨਿਕਲਦੇ ਨੇ, ਰਵੀ ਅਤੇ ਵਾਰ। ਰਵੀ ਦਾ ਮਤਲਬ ਹੁੰਦਾ ਹੈ ਸੂਰਜ ਅਤੇ ਵਾਰ ਦਾ ਮਤਲਬ ਹੁੰਦਾ ਹੈ ਦਿਨ, ਮਤਲਬ ਕਿ ਸੂਰਜ ਦਾ ਦਿਨ। ਜੋਤਿਸ਼ ਦੇ ਵਿੱਚ ਵੀ ਐਤਵਾਰ ਦੇ ਦਿਨ ਨੂੰ ਪਿਤਾ ਦਾ ਦਿਨ ਅਤੇ ਸੂਰਜ ਦਾ ਦਿਨ ਕਿਹਾ ਜਾਂਦਾ ਹੈ ਅਤੇ ਇਸ ਦਿਨ 'ਤੇ ਸੂਰਜ ਦੀ ਜਿਹੜੀ ਪੂਜਾ ਕਰਨੀ ਹੈ ਉਹ ਬਹੁਤ ਵਧੀਆ ਮੰਨੀ ਜਾਂਦੀ ਹੈ। ਇਤਿਹਾਸ ਦੇ ਮੁਤਾਬਿਕ ਵੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਰਵੀਵਾਰ ਦੇ ਦਿਨ ਨੂੰ ਇੱਕ ਖਾਸ ਮਹੱਤਵ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਜੇ ਗੱਲ ਕਰੀਏ ਤਾਂ ਲਾਹੌਰ ਦਰਬਾਰ ਵਿੱਚ ਐਤਵਾਰ ਨੂੰ ਦੀਵਾਨੇ ਆਮ ਲੱਗਦਾ ਸੀ ਅਤੇ ਫੌਜ ਦੀ ਜਿਹੜੀ ਤਨਖਾਹ ਹੁੰਦੀ ਸੀ ਉਹ ਵੀ ਐਤਵਾਰ ਦੇ ਦਿਨ ਹੀ ਵੰਡੀ ਜਾਂਦੀ ਸੀਗੀ। ਅਤੇ ਹੋਰ ਵੀ ਬਹੁਤ ਸਾਰਾ ਇਹੋ ਜਿਹਾ ਇਤਿਹਾਸ ਹੈਗਾ ਜੋ ਐਤਵਾਰ ਦੇ ਦਿਨ ਨਾਲ ਜੁੜਿਆ ਹੋਇਆ ਹੈ। ਆਲ ਇਨ ਆਲ ਜੇ ਕਿਹਾ ਜਾਵੇ ਨਾ ਕਿ ਜਿਹੜਾ ਐਤਵਾਰ ਦਾ ਦਿਨ ਹੈ ਨਾ ਉਹ ਸਾਨੂੰ ਸਦੀਆਂ ਤੋਂ ਹੀ ਖੁਸ਼ੀਆਂ ਵੰਡਦਾ ਆ ਰਿਹਾ ਹੈ ਅਤੇ ਜਿਹੜਾ ਇਹ ਦਿਨ ਹੁੰਦਾ ਹੈ ਨਾ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਜਿਹੜੇ ਦੋਸਤ ਨੇ ਜਾਂ ਪਰਿਵਾਰ ਹੈ ਜਾਂ ਜੋ ਵੀ ਸਾਡੇ ਦਿਲ ਦੇ ਕਰੀਬ ਹੈ ਉਹਨਾਂ ਦੇ ਨਾਲ ਬਿਤਾਈਏ, ਕਿਉਂਕਿ ਬਾਕੀ ਦਾ 6 ਦਿਨ ਹੁੰਦੇ ਨੇ ਉਹ ਸਾਨੂੰ ਕੰਮਕਾਰ 'ਤੇ ਜਾਣਾ ਪੈਂਦਾ, ਪਰ ਇੱਕ ਦਿਨ ਅਸੀਂ ਵਿੱਚੋਂ ਕੱਢ ਕੇ ਆਪਣੇ ਆਪ ਦੇ ਲਈ ਅਤੇ ਆਪਣਿਆਂ ਲਈ ਜ਼ਰੂਰ ਕੱਢਣਾ ਚਾਹੀਦਾ। ਫਿਲਹਾਲ ਸਾਨੂੰ ਰਿਕੁਐਸਟ ਕੀਤੀ ਹੈ ਸਾਡੇ ਕਾਲਰ ਨੇ ਕਿ ਗਾਣਾ ਸੁਣਾ ਦਿਓ, ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ, ਸੋ ਉਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਇਸ ਗਾਣੇ ਤੋਂ ਬਾਅਦ ਤੁਹਾਡੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ। ਹੁਣ ਤੁਹਾਨੂੰ ਆਏ ਕਿ ਤੁਹਾਡੇ ਤੋਂ

ਜਿਹੜਾ ਗੀਤ ਹੈਗਾ ਨਾ ਕਿ ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ, ਇਹ ਮੇਰੇ ਦਿਲ ਕੇ ਨਾ ਬਹੁਤ ਪਾਸ ਹੈ, ਕਿਉਂਕਿ ਮੈਂ ਜਦ ਕਦੇ ਵੀ ਆਪਣੇ ਘਰ ਤੋਂ ਕੁਛ ਦਿਨਾਂ ਦੇ ਲਈ ਦੂਰ ਜਾਂਦੀ ਹਾਂ ਨਾ, ਅਤੇ ਮੇਰੇ ਜਿਹੜੇ ਮਦਰ ਨੇ ਉਹ ਅਕਸਰ ਇਹ ਗਾਣਾ ਗਾ ਕੇ ਮੈਨੂੰ ਸੁਣਾਉਂਦੇ ਨੇ, ਅਤੇ ਜਿਹੜੇ ਵੀ ਲੋਕ ਆਪਣੇ ਘਰ ਤੋਂ ਦੂਰ ਰਹਿੰਦੇ ਨੇ, ਮੈਂ ਉਹਨਾਂ ਨੂੰ ਜ਼ਰੂਰ ਕਹੂੰਗੀ ਕਿ ਯਾਰ 6 ਦਿਨ ਅਸੀਂ ਆਪਣੀ ਵਰਕ ਨੂੰ ਦਿੰਦੇ ਹਾਂ, ਪ੍ਰੋਫੈਸ਼ਨਲ ਲਾਈਫ ਨੂੰ ਦਿੰਦੇ ਹਾਂ, ਪਰ 1 ਦਿਨ ਵਿੱਚੋਂ ਕੱਢ ਕੇ ਆਪਣੇ ਮਦਰਸ ਨੂੰ ਐਟਲੀਸਟ ਫੋਨ ਕਰਿਆ ਕਰੋ ਅਤੇ ਉਹਨਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਿਆ ਕਰੋ। ਅਤੇ ਸਾਡੇ ਜਿਹੜੇ ਕਾਲਰਸ ਨੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ, ਨੰਬਰ ਜੋ ਹੈਗਾ ਸਾਡਾ 9855-10-10-27 9855-10-10-27, ਇਸ ਨੰਬਰ 'ਤੇ ਜੁੜੇ ਹੋਏ ਨੇ, ਵਟਸਐਪ 'ਤੇ ਸਾਨੂੰ ਲਗਾਤਾਰ ਮੈਸੇਜਸ ਕਰ ਰਹੇ ਨੇ, ਆਪਣੇ ਗਾਣਿਆਂ ਦੀ ਫਰਮਾਇਸ਼ ਕਰ ਰਹੇ ਨੇ। ਅਤੇ ਇੱਕ ਫਰਮਾਇਸ਼ ਕੀਤੀ ਹੈ, ਫਰਮਾਇਸ਼ ਆਈ ਹੈ ਕਰਨਦੀਪ ਸਿੰਘ, ਜੋ ਕਿ ਪਿੰਡ ਹੈਗਾ ਬਾਠੂ ਚੱਕ, ਕਹਿੰਦੇ ਨੇ ਕਿ ਮੈਂ 3rd class ਦਾ ਸਟੂਡੈਂਟ ਹਾਂ ਅਤੇ ਮੈਨੂੰ ਐਮੀ ਵਿਰਕ ਉਹਨਾਂ ਦਾ ਕੋਈ ਗਾਣਾ ਸੁਣਾ ਦਿਓ। ਸੋ ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਅਤੇ ਜਿਹੜੇ ਸਾਡੇ ਕਾਲਰਸ ਅਜੇ ਵੀ ਸੁਣ ਰਹੇ ਨੇ ਪ੍ਰੋਗਰਾਮ ਪਰ ਸਾਡੇ ਨਾਲ ਜੁੜ ਨਹੀਂ ਰਹੇ, ਬਈ ਕਿਉਂ ਨਹੀਂ ਜੁੜ ਰਹੇ ਤੁਸੀਂ, ਹੈ ਨੰਬਰ ਜਦੋਂ ਅਸੀਂ ਅਨਾਊਂਸ ਕਰ ਦਿੱਤਾ ਹੈ, ਨੰਬਰ ਸਾਡਾ ਹੈਗਾ ਜੀ 9855-10-10-27 9855-10-10-27, ਇਹਨੂੰ ਤੁਸੀਂ ਇਹਦੇ 'ਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਕਰਕੇ ਆਪਣੀ ਐਤਵਾਰ ਦੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ, ਨਾਲ ਹੀ ਨਾਲ ਆਪਣੇ ਮਨਪਸੰਦ ਦੇ ਗਾਣੇ ਦੀ ਫਰਮਾਇਸ਼ ਵੀ ਕਰ ਸਕਦੇ ਹੋ। ਫਿਲਹਾਲ ਕਰਨਦੀਪ ਹੋਰਾਂ ਦੇ ਗਾਣੇ ਦੀ ਫਰਮਾਇਸ਼ ਜਿਹੜੀ ਹੈਗੀ ਅਸੀਂ ਪੂਰੀ ਕਰਾਂਗੇ, ਅਤੇ ਉਹ ਤੋਂ ਬਾਅਦ ਤੁਹਾਡੇ ਗਾਣੇ ਦੀ ਫਰਮਾਇਸ਼ ਵੀ ਜ਼ਰੂਰ ਪੂਰੀ ਕਰਾਂਗੇ।

ਵੇਖੋ ਜੀ, ਚਾਂਸਿਸ ਬਾਰੇ ਅਸੀਂ ਵੀ ਕੁਛ ਨਹੀਂ ਕਰਨੀ, ਕਿਉਂਕਿ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸਣ ਜਾ ਰਹੀ ਹਾਂ ਨਾ ਯਾਰ, ਇਹ ਬੜੀ ਬਾਕਮਾਲ ਗੱਲ ਹੈ ਕਿ ਮਤਲਬ ਆਪਣੇ ਇੱਥੇ ਜਿੱਦਾਂ ਇੱਕ ਦਿਨ ਐਤਵਾਰ ਦੀ ਹੀ ਛੁੱਟੀ ਹੁੰਦੀ ਹੈ ਨਾ, ਪਰ ਕੁਝ ਦੇਸ਼ ਇਹੋ ਜਿਹੇ ਹੈਗੇ ਨੇ ਦੁਨੀਆ ਦੇ ਵਿੱਚ ਜਿੱਥੇ 4 ਦਿਨ ਦਾ ਵਰਕਿੰਗ ਡੇਜ਼ ਹੁੰਦੇ ਨੇ ਅਤੇ 3 ਦਿਨ ਛੁੱਟੀਆਂ ਦੇ ਹੁੰਦੇ ਨੇ, ਸ਼ੁੱਕਰ, ਸ਼ਨੀ ਅਤੇ ਐਤਵਾਰ, ਇਹ 3 ਦਿਨ ਛੁੱਟੀਆਂ ਦਾ ਹੁੰਦਾ ਹੈ। ਅਤੇ ਕਿਹਾ ਜਾਂਦਾ ਹੈ ਕਿ ਜਦੋਂ ਉਹਨਾਂ ਨੂੰ ਜ਼ਿਆਦੀਆਂ ਛੁੱਟੀਆਂ ਦਿੱਤੀਆਂ ਗਈਆਂ ਵਰਕਰਸ ਨੂੰ, ਇੰਪਲੋਇਜ਼ ਨੂੰ, ਅਤੇ ਉਹਨਾਂ ਦੀ ਪ੍ਰੋਡਕਟਿਵਿਟੀ ਵੱਧ ਕੇ ਆਈ, ਮਤਲਬ ਉਹਨਾਂ ਦੀ ਜਿਹੜੀ ਕੰਮ ਕਰਨ ਦੀ ਸ਼ਮਤਾ ਹੈ ਉਹ 40% ਤੱਕ ਵੱਧ ਕੇ ਆਈ। ਅਤੇ ਜਿਹੜਾ ਨੌਜਵਾਨਾਂ ਦੇ ਲਈ ਨਾ ਅੱਜ ਕੱਲ੍ਹ ਜਿਹੜਾ ਸੰਡੇ ਦਾ ਦਿਨ ਹੈ, ਮਤਲਬ ਇਹ ਥੋੜ੍ਹਾ ਟੈਂਸ਼ਨ ਵਾਲਾ ਹੁੰਦਾ ਹੈ ਨੌਜਵਾਨਾਂ ਦਾ, ਇਹ ਕਹਿਣਾ ਹੈ ਕਿ ਜਿਹੜਾ ਉਹਨਾਂ ਦਾ ਸੈਟਰਡੇ ਹੁੰਦਾ ਹੈ ਨਾ ਉਹ ਥੋੜ੍ਹਾ ਰਿਲੈਕਸ ਹੁੰਦਾ ਹੈ ਕਿ ਸੈਟਰਡੇ ਵਾਲੇ ਦਿਨ ਕੰਮ ਨਹੀਂ ਜ਼ਿਆਦਾ ਹੁੰਦਾ, ਅਤੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸੰਡੇ ਦੀ ਛੁੱਟੀ ਹੈ ਅਤੇ ਉਹ ਬੜੇ ਚਿੱਲ ਹੋ ਕੇ ਨਾ ਆਪਣਾ ਸੈਟਰਡੇ ਕੱਢਦੇ ਨੇ। ਪਰ ਜਦੋਂ ਸੰਡੇ ਆ ਜਾਂਦਾ ਹੈ ਨਾ ਤਾਂ ਉਹਨਾਂ ਨੂੰ ਇਹ ਡਰ ਹੁੰਦਾ ਕਿ ਉਹ ਹੋ ਅੱਜ ਤਾਂ ਸੰਡੇ ਹੈ ਅਤੇ ਅਗਲਾ ਜਿਹੜਾ ਦਿਨ ਹੈ ਉਹ ਮੰਡੇ ਹੈ, ਅਤੇ ਇਸ ਕਰਕੇ ਉਹਨਾਂ ਨੂੰ ਮੰਡੇ ਤੋਂ ਇੰਨਾ ਡਰਦੇ ਨੇ ਕਿ ਉਹ ਆਪਣਾ ਸੰਡੇ ਵੀ ਖਰਾਬ ਕਰ ਲੈਂਦੇ ਨੇ। ਸੋ ਇਹ ਤਾਂ ਵੇਖੋ ਜੀ ਅਜੀਬ ਗਰੀਬ ਜਿਹੀਆਂ ਗੱਲਾਂ ਹੈਗੀਆਂ ਨੇ ਜੋ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਦੇ ਵਿੱਚ ਚੱਲਦੀਆਂ ਨੇ, ਪਰ ਚਲੋ ਕੋਈ ਗੱਲ ਨਹੀਂ, ਹਰ ਸਮੇਂ ਦੀ ਨਾ ਆਪਣੀ ਖੂਬਸੂਰਤੀ ਹੁੰਦੀ ਹੈ। ਅਤੇ ਅੱਜ ਦੇ ਸਮੇਂ ਦੀ ਖੂਬਸੂਰਤੀ ਇਹ ਹੈ ਕਿ ਅੱਜ ਦੇ ਸਮੇਂ ਅਸੀਂ ਆਪਣਿਆਂ ਨੂੰ ਬਹੁਤ ਟਾਈਮ ਦਿੰਦੇ ਹਾਂ, ਜੋ ਕਿ ਬਹੁਤ ਜ਼ਰੂਰੀ ਵੀ ਹੈਗਾ। ਸੋ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਹੈ ਅਤੇ ਸੰਡੇ ਦੀ ਜਿਹੜੀ ਡਿਸਕਸ਼ਨ ਹੈ ਇੱਦਾਂ ਹੀ ਚੱਲਦੀ ਰਹੂਗੀ, ਅਤੇ ਇਸੇ ਡਿਸਕਸ਼ਨ ਦੇ ਵਿੱਚ ਜਾਂ ਇਸੇ ਚਰਚਾ ਦੇ ਵਿੱਚ ਸਾਡੇ ਨਾਲ ਸਾਡੇ ਇੱਕ ਕਾਲਰ ਜੁੜੇ ਨੇ, ਲਿਸਨਰ ਜੁੜੇ ਨੇ। ਉਹਨਾਂ ਨੇ ਇੱਕ ਬੜਾ ਹੀ ਸੋਹਣਾ ਪੱਤਰ ਲਿਖ ਕੇ ਭੇਜਿਆ, ਚਿੱਠੀ ਲਿਖ ਕੇ ਭੇਜੀ ਹੈ। ਲਿਖਦੇ ਨੇ ਕਿ ਮੈਡਮ ਰੀਆ ਜੀ, ਨਮਸਕਾਰ ਜੀ, ਬਚਪਨ ਵਿੱਚ ਮੈਨੂੰ ਪਤੰਗਾਂ ਉਡਾਉਣ ਦਾ ਬਹੁਤ ਸ਼ੌਂਕ ਸੀ। ਅਸੀਂ ਪਿੰਡ ਦੇ ਮੁੰਡੇ ਕੁੜੀਆਂ ਇਕੱਠੇ ਗੁੱਡੀਆਂ ਉਡਾਉਂਦੇ, ਉਹ ਸਮਾਂ ਬਹੁਤ ਹੀ ਸ਼ਾਨਦਾਰ ਸੀ। ਮੁੰਡੇ ਕੁੜੀਆਂ ਦਾ ਪਿਆਰ ਇੰਨਾ ਸੀ ਕਿ ਇਕੱਠੇ ਗੁੱਲੀ ਡੰਡਾ, ਰੱਸੀ ਟੱਪਣਾ, ਸਟੈਪੂ ਖੇਡਣਾ, ਬਰੰਟੇ ਖੇਡਣਾ, ਲੁਕਿਓ ਛੁੱਪੀ ਖੇਡਣਾ ਖੇਡਦੇ ਸੀਗੇ। ਬੱਚੇ ਬਹੁਤ ਹੀ ਭੋਲੇ ਸੀ ਅਤੇ ਅੱਜ ਕੱਲ੍ਹ ਦੇ ਸਮੇਂ ਵਿੱਚ ਭੋਲਾਪਨ ਬਿਲਕੁਲ ਖਤਮ ਹੋ ਗਿਆ ਹੈ, ਉਹ ਸਮਾਂ ਦੁਬਾਰਾ ਵਾਪਸ ਆਉਣਾ ਚਾਹੀਦਾ ਹੈ। ਇਹ ਬਹੁਤ ਹੀ ਪਿਆਰੀ ਚਿੱਠੀ ਤੁਸੀਂ ਲਿਖ ਕੇ ਭੇਜੀ ਹੈ, ਪਰ ਜੇ ਤੁਸੀਂ ਆਪਣਾ ਨਾਮ ਲਿਖ ਕੇ ਭੇਜ ਦਿੰਦੇ ਨਾ ਤਾਂ ਹੋਰ ਵੀ ਵਧੀਆ ਹੋ ਜਾਂਦਾ, ਪਰ ਚਲੋ ਕੋਈ ਗੱਲ ਨਹੀਂ। ਅਤੇ ਇਹ ਗੱਲ ਤੁਸੀਂ ਸੱਚ ਕਹੀ, ਅਸੀਂ ਵੀ ਜਦੋਂ ਆਪਣੇ ਬਚਪਨ ਦੇ ਵਿੱਚ ਹੁੰਦੇ ਸੀਗੇ ਨਾ ਤਾਂ ਅਸੀਂ ਸਾਰੇ ਗਲੀ ਦੇ ਮੁੰਡੇ ਕੁੜੀਆਂ ਇਕੱਠੇ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਗੇਮਸ ਖੇਡਦੇ ਹੁੰਦੇ ਸੀ ਅਤੇ ਮਜ਼ਾ ਹੀ ਆ ਜਾਂਦਾ ਹੁੰਦਾ ਸੀਗਾ। ਇਸੇ ਹੀ ਸਿਲਸਿਲੇ ਦੇ ਵਿੱਚ ਸਾਡੇ ਨਾਲ ਇੱਕ ਹੋਰ ਕਾਲਰ ਜੁੜੇ ਨੇ ਜਿਨ੍ਹਾਂ ਨੇ ਫਰਮਾਇਸ਼ ਕੀਤੀ ਹੈ ਗਾਣੇ ਦੀ, ਜਿਹਦਾ ਨਾਮ ਹੈਗਾ ਗਾਨੀ, ਉਹਦੇ ਗਾਇਕ ਹੈਗੇ ਨੇ ਅਖਿਲ। ਸੋ ਉਹਨਾਂ ਦੀ ਫਰਮਾਇਸ਼ ਆਪਾਂ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ ਜਦੋਂ ਤੁਸੀਂ ਸਾਡੇ ਨਾਲ ਜੁੜੋਗੇ ਸਾਡੇ ਵਟਸਐਪ ਨੰਬਰ 'ਤੇ, ਜੋ ਕਿ ਹੈਗਾ ਹੈ ਜੀ 9855 10 10 27 9855 10 0 1 0 2 7।

ਇੱਕ ਜ਼ਰੂਰੀ ਸੂਚਨਾ, ਅਸੀਂ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਸ਼ਾਮ 6:30 ਐਜਬੈਸਟਨ ਬਰਮਿੰਗਮ ਇੰਗਲੈਂਡ ਵਿਖੇ ICC ਵਿਮੈਨਸ T20 ਕ੍ਰਿਕਟ ਵਰਲਡ ਕੱਪ ਤਹਿਤ ਭਾਰਤ ਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ T20 ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸੁਣਾਵਾਂਗੇ, ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਐਪ ਤੇ ਸੁਣਦੇ ਰਹੋਗੇ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਹੈਲੋ ਜਲੰਧਰ, ਅਤੇ ਸਾਡੇ ਇੱਕ ਬਹੁਤ ਹੀ ਪਿਆਰੇ ਲਿਸਨਰ ਨੇ ਬਹੁਤ ਹੀ ਪਿਆਰਾ ਜਿਹਾ ਮੈਸੇਜ ਭੇਜਿਆ ਸਾਨੂੰ ਐਤਵਾਰ ਦੇ ਦਿਨ 'ਤੇ, ਆਓ ਪੜ੍ਹਦੇ ਹਾਂ। ਲਿਖਦੇ ਨੇ ਕਿ ਮੈਡਮ ਜੀ ਨਮਸਕਾਰ, ਬਚਪਨ ਵਿੱਚ ਸਾਨੂੰ 19 ਜੂਨ ਨੂੰ ਸਕੂਲ ਦੀਆਂ ਛੁੱਟੀਆਂ ਪੈ ਜਾਂਦੀਆਂ ਸਨ ਅਤੇ 20-22 ਜੂਨ ਤੱਕ ਬਾਰਿਸ਼ ਹੋ ਜਾਂਦੀ ਸੀ ਅਤੇ ਸਾਡੇ ਮਾਂ ਬਾਪ ਸਾਨੂੰ ਖੇਤਾਂ ਵਿੱਚ ਝੋਨਾ ਲਾਉਣ ਲਈ ਰੋਜ਼ ਸਵੇਰੇ ਲੈ ਜਾਂਦੇ ਸਨ। ਸਾਨੂੰ ਅੱਜ ਵੀ ਉਹ ਦਿਨ ਯਾਦ ਆਉਂਦੇ ਨੇ। ਅਸੀਂ ਕਹਿੰਦੇ ਸੀ ਸੁੱਤੀਆਂ ਨਾ ਹੀ ਪੈਣ ਤਾਂ ਚੰਗੀ ਗੱਲ ਹੈ। ਤੁਸੀਂ ਮਿਹਰਬਾਨੀ ਕਰਕੇ ਗੁਰੂ ਰੰਧਾਵਾ ਜੀ ਦਾ ਕੋਈ ਵੀ ਗਾਣਾ ਲਗਾ ਦਿਓ। ਠੀਕ ਹੈ ਜੀ, ਅਤੇ ਇਹ ਮੈਸੇਜ ਆਇਆ ਪੁਰਸ਼ੋਤਮ ਨੀਲਮ ਤਨ ਜੋ ਹੈਗੇ ਨੇ ਕਪੂਰਥਲਾ ਤੋਂ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ ਵੀ ਕਹਿੰਦੇ ਨੇ ਕਿ ਮੈਂ ਆਕਾਸ਼ਵਾਣੀ ਜਲੰਧਰ ਦਾ ਤਕਰੀਬਨ 50 ਸਾਲ ਪੁਰਾਣਾ ਸਰੋਤਾ ਹਾਂ। ਰੇਡੀਓ ਨਾਲ ਸਫ਼ਰ ਵਧੀਆ ਚੱਲ ਰਿਹਾ ਹੈ ਅਤੇ ਗੀਤ ਦੀ ਜਿਹੜੀ ਫਰਮਾਇਸ਼ ਕਰ ਰਹੇ ਨੇ ਤੁਹਾਡਾ ਗੀਤ ਵੀ ਅਸੀਂ ਤੁਹਾਨੂੰ ਜ਼ਰੂਰ ਸੁਣਾ ਦਿਆਂਗੇ। ਅਤੇ ਇੱਦਾਂ ਹੀ ਬਹੁਤ ਸਾਰੇ ਜਿਹੜੇ ਹੋਰ ਸਾਡੇ ਲਿਸਨਰ ਨੇ ਸਾਡੇ ਨਾਲ ਜੁੜੇ ਹੋਏ ਨੇ ਲਗਾਤਾਰ, ਸਾਡੇ ਵਟਸਐਪ ਨੰਬਰ 'ਤੇ ਜੋ ਕਿ ਹੈਗਾ ਜੀ 9855-1027। ਫਿਲਹਾਲ ਅਸੀਂ ਇੱਕ ਫਰਮਾਇਸ਼ ਪੂਰੀ ਕਰਨ ਲੱਗੇ ਹਾਂ ਗੁਰੂ ਰੰਧਾਵਾ ਹੋਰਾਂ ਦੀ ਆਵਾਜ਼ ਦੇ ਵਿੱਚ ਜੋ ਗਾਣੇ ਦੀ ਉਹਨਾਂ ਨੇ ਕਹੀ ਸੀਗੀ, ਅਤੇ ਉਸ ਤੋਂ ਬਾਅਦ ਆਪਾਂ ਤੁਹਾਡੇ ਗਾਣੇ ਦੀ ਵੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।

ਸੋ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਦਿਨ ਐਤਵਾਰ ਦੀ, ਅਤੇ ਐਤਵਾਰ ਦੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਅਤੇ ਆਪਾਂ ਗੱਲਬਾਤ ਕੀਤੀ ਹਜੇ ਤੱਕ ਕਿ ਪਿਛਲੇ ਸਮਿਆਂ ਦੇ ਵਿੱਚ ਐਤਵਾਰ ਦਾ ਇਤਿਹਾਸ ਕੀ ਸੀਗਾ, ਪਰ ਆਪਾਂ ਹੁਣ ਗੱਲਬਾਤ ਕਰਨ ਲੱਗੇ ਹਾਂ, ਗੱਲਬਾਤ ਮੈਨੂੰ ਲੱਗਾ ਬਹੁਤ ਜ਼ਿਆਦਾ ਗੱਲਬਾਤ ਕਰ ਰਹੇ ਹਾਂ ਅੱਜ ਆਪਾਂ। ਸੋ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ ਵਾਸ਼ਿੰਗਟਨ ਦੀ, USA ਦੇ ਇੱਕ ਇਹੋ ਜਿਹੇ ਅਜੀਬ ਕਾਨੂੰਨ ਦੀ ਜੋ ਕਿ ਐਤਵਾਰ ਦੇ ਦਿਨ ਨੂੰ ਵਿੱਚ ਫੋਲੋ ਕੀਤਾ ਜਾਂਦਾ ਹੈ। ਉਹ ਵਾਸ਼ਿੰਗਟਨ USA ਦੇ ਵਿੱਚ ਐਤਵਾਰ ਦੇ ਦਿਨ ਨੂੰ ਆਈਸਕ੍ਰੀਮ ਨੂੰ ਕੋਨ ਵਿੱਚ ਲੈ ਕੇ ਜਾਣਾ ਗੈਰ ਕਾਨੂੰਨੀ ਹੈ ਅਤੇ ਇਹ ਬਹੁਤ ਹੀ ਪੁਰਾਣਾ ਕਾਨੂੰਨ ਹੈ। ਸਵਿਟਜ਼ਰਲੈਂਡ ਦੇ ਵਿੱਚ ਐਤਵਾਰ ਨੂੰ ਕੱਪੜੇ ਸੁਕਾਉਣੇ ਮਨ੍ਹਾ ਨੇ, ਮਤਲਬ ਤੁਸੀਂ ਗੈਰ ਕਾਨੂੰਨੀ ਹੋ ਵੀ ਕਹਿ, ਕਿਉਂਕਿ ਸਵਿਟਜ਼ਰਲੈਂਡ ਦੇ ਲੋਕਾਂ ਦਾ ਮੰਨਣਾ ਹੈ ਕਿ ਐਤਵਾਰ ਨੂੰ ਜੇ ਤੁਸੀਂ ਕੱਪੜੇ ਧੋਂਦੇ ਅਤੇ ਸੁਕਾਉਂਦੇ ਹੋ ਤਾਂ ਉਹਦੇ ਨਾਲ ਸਾਊਂਡ ਪੋਲਿਊਸ਼ਨ ਹੁੰਦਾ। ਅਤੇ ਜਰਮਨੀ ਦੇ ਵਿੱਚ ਜੇ ਤੁਸੀਂ ਐਤਵਾਰ ਦੇ ਦਿਨ ਘਾਹ ਕੱਟਦੇ ਹੋ ਜਾਂ ਡਰਿਲ ਮਸ਼ੀਨ ਚਲਾਉਂਦੇ ਹੋ ਅਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਦੇ ਨਾਲ ਜਿਹੜੀ ਸ਼ਾਂਤੀ ਹੈ ਉਹ ਭੰਗ ਹੋ ਜਾਂਦੀ ਹੈ। ਹੁਣ ਇਹਨਾਂ ਨੂੰ ਕੋਈ ਪੁੱਛੇ ਕਿ ਅਸੀਂ ਜਿਹੜੇ ਭਾਰਤੀ ਲੋਕ ਹੈਗੇ ਹਾਂ ਆਪਾਂ ਤਾਂ ਮਤਲਬ ਇਹਨਾਂ ਚੀਜ਼ਾਂ ਨੂੰ ਕੁਝ ਸਮਝਦੇ ਹੀ ਨਹੀਂ ਆ, ਸਾਡੇ ਲਈ ਤਾਂ ਸ਼ਾਂਤੀ ਹੈ ਸ਼ਾਂਤੀ ਇੱਕ ਬਰਾਬਰ ਹੀ ਹੈ, ਅਸੀਂ ਤਾਂ ਹਮੇਸ਼ਾ ਹੀ ਆਪਣੀ ਮਸਤੀ 'ਚ ਹੁੰਦੇ ਹਾਂ। ਸੋ ਜਿੰਨੇ ਜਿੰਨੇ ਕਹਿੰਦੇ ਨਾ ਕਿ ਜਿੰਨੇ ਜਿੰਨੇ ਤਰ੍ਹਾਂ ਦੇ ਲੋਕ ਅਤੇ ਉਨੇ ਉਨੇ ਤਰ੍ਹਾਂ ਦੀਆਂ ਗੱਲਾਂ, ਅਤੇ ਇਹੋ ਜਿਹੀ ਹੋਰ ਸਾਰੀਆਂ ਬਹੁਤ ਗੱਲਾਂ ਬਾਤਾਂ ਲੈ ਕੇ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਇਸ ਪ੍ਰੋਗਰਾਮ ਦੇ ਵਿੱਚ, ਜਿਹਦਾ ਨਾਮ ਹੈਗਾ ਹੈ ਜੀ ਹੈਲੋ ਜਲੰਧਰ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਾਂ ਤਾਂ ਸੁਣ ਰਹੇ ਹੋ, ਕਿੱਸੇ ਕਹਾਣੀਆਂ ਮੇਰੇ ਵੱਲੋਂ ਸੁਣ ਰਹੇ ਹੋ, ਪਰ ਮੈਂ ਤੁਹਾਡੀ ਕਿੱਸੇ ਕਹਾਣੀਆਂ ਵੀ ਸੁਣਨਾ ਚਾਹੁੰਦੀ ਹਾਂ। ਤੁਸੀਂ ਮੇਰੇ ਤੱਕ ਕਿਵੇਂ ਪਹੁੰਚਣਾ ਇਹ ਵੀ ਤੁਹਾਨੂੰ ਦੱਸ ਦਿੰਦੀ ਹਾਂ। ਸਾਡਾ ਵਟਸਐਪ ਨੰਬਰ ਹੈਗਾ ਹੈ ਜੀ 9855100102 7। ਇਸ ਨੰਬਰ 'ਤੇ ਤੁਸੀਂ ਟੈਕਸਟ ਮੈਸੇਜ ਕਰਕੇ ਸਾਡੇ ਤੱਕ ਪਹੁੰਚ ਸਕਦੇ ਹੋ ਅਤੇ ਆਪਣੀ ਐਤਵਾਰ ਦੇ ਨਾਲ ਕੋਈ ਵੀ ਜੁੜੀਆਂ ਹੋਈਆਂ ਕਿੱਸੇ ਕਹਾਣੀਆਂ ਅਜੀਬੋ ਗਰੀਬ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਫਿਲਹਾਲ ਸਾਡੇ ਇੱਕ ਲਿਸਨਰ ਨੇ ਸਾਨੂੰ ਫਰਮਾਇਸ਼ ਕੀਤੀ ਸੀਗੀ ਮਿਸ ਪੂਜਾ ਹੋਰਾਂ ਦੇ ਗਾਣੇ ਦੀ, ਸੋ ਉਹਨਾਂ ਦੀ ਫਰਮਾਇਸ਼ ਪੂਰੀ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੇ ਗਾਣੇ ਦੀ ਵੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।

एक जरूरी सूचना, असी अपने स्रोतियां दी जानकारी लई दस दईए कि अज शाम 6:30 एच पेस्टन बर्मिंगम इंग्लैंड विखे ICC वुमेन्स T20 क्रिकेट वर्ल्ड कप तहत भारत ते पाकिस्तान दीआं महिला टीमां विचकार खेडे जाण वाले T20 मैच दी ऑफ ड्यूटी ऑफ ट्यूब कमेंट्री अपने दिल्ली केंद्र तों सुनावांगे, पर FM रेनबो दे प्रोग्राम तुसीं FM रेनबो ऐप तों सुणदे रहोंगे। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ। ਹੈਲੋ ਜਲੰਧਰ, ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਹਾਂ ਦਿਨ ਐਤਵਾਰ ਦੇ, ਜੋ ਕਿ ਸਾਰਿਆਂ ਦਾ ਫੇਵਰੇਟ ਦਿਨ ਹੁੰਦਾ, ਪਰ ਮੇਰਾ ਪਰਸਨਲੀ ਫੇਵਰੇਟ ਇਸ ਕਰਕੇ ਵੀ ਹੈ ਕਿ ਜਿਹੜਾ ਐਤਵਾਰ ਹੁੰਦਾ ਨਾ, ਉਦੋਂ ਤੁਸੀਂ ਆਰਾਮ ਨਾਲ ਉੱਠ ਸਕਦੇ ਹੋ, ਤੁਹਾਨੂੰ ਕੋਈ ਜਲਦੀ ਨਹੀਂ ਹੁੰਦੀ। ਪਰ ਇਹ ਗੱਲ ਨਾ ਆਪਣੇ ਲਈ ਤਾਂ ਸੱਚ ਹੈ ਕਿ ਜਿਹੜੇ ਵਿਆਹੇ ਲੋਕ ਨਹੀਂ ਆ ਉਹਨਾਂ ਲਈ ਤਾਂ ਚਲੋ ਬੜਾ ਸੌਖਾ ਹੈ ਕਿ ਆਰਾਮ ਨਾਲ ਉੱਠਣਗੇ, ਪਰ ਜਿਹੜੇ ਵਿਆਹੇ ਹੋਏ ਲੋਕ ਨੇ, ਸਪੈਸ਼ਲੀ ਸਾਡੀ ਜਿਹੜੀ ਮਦਰਸ ਨੇ, ਉਹਨਾਂ ਲਈ ਤਾਂ ਕੋਈ ਐਤਵਾਰ ਦਾ ਦਿਨ ਬਣਿਆ ਹੀ ਨਹੀਂ ਹੈ। ਐਂਡ ਮੈਂ ਬਿਲਕੁਲ ਸ਼ੋਰ ਹਾਂ ਕਿ ਜਿਹੜੇ ਵੀ ਮਦਰਸ ਇਸ ਟਾਈਮ ਸਾਨੂੰ ਸੁਣਦੇ ਪਏ ਨੇ, ਉਹ ਐਗਰੀ ਕਰਨਗੇ ਕਿ ਐਤਵਾਰ ਦਾ ਦਿਨ ਉਹਨਾਂ ਲਈ ਸੰਡੇ ਮੰਡੇ ਛੁੱਟੀ ਦਾ ਤਾਂ ਕੋਈ ਕੰਸੈਪਟ ਹੈ ਹੀ ਨਹੀਂ ਹੈ। ਉਹਨਾਂ ਲਈ ਤਾਂ ਹਰ ਦਿਨ ਹੀ ਵਰਕਿੰਗ ਡੇ ਹੈ, ਅਤੇ ਉਹ ਸਾਰਾ ਦਿਨ, ਸਾਰਾ ਹਫ਼ਤਾ, ਸਾਰੀ ਉਮਰ ਇਨਫੈਕਟ ਆਪਣੀ ਫੈਮਿਲੀਜ਼ ਨੂੰ ਦੇ ਦਿੰਦੀਆਂ ਨੇ, ਕੰਮ ਇੰਨਾ ਕਰਦੇ ਨੇ। ਅਤੇ ਸਾਨੂੰ ਵੀ ਚਾਹੀਦਾ ਕਿ ਯਾਰ ਐਤਵਾਰ ਦੇ ਦਿਨ ਜੇ ਅਸੀਂ ਘਰ ਹੈਗੇ ਹਾਂ ਅਤੇ ਸਾਰਾ ਹਫ਼ਤਾ ਜਿੰਨੇ ਸਾਡੀ ਇੰਨਾ ਧਿਆਨ ਰੱਖਿਆ, ਐਤਵਾਰ ਦੇ ਦਿਨ ਅਸੀਂ ਉਹਨਾਂ ਲਈ ਥੋੜ੍ਹਾ ਬਹੁਤਾ ਜਿੰਨਾ ਵੀ ਕੁਛ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ। ਉਹਨਾਂ ਨੂੰ ਕਿਤੇ ਘੁਮਾਉਣ ਲੈ ਕੇ ਜਾਣਾ ਚਾਹੀਦਾ ਹੈ, ਉਹਨਾਂ ਨੂੰ ਕੁਛ ਖਰੀਦ ਕੇ ਦੇ ਦੇਣਾ ਚਾਹੀਦਾ, ਉਹਨਾਂ ਲਈ ਸ਼ੋਪਿੰਗ ਕਰ ਲੈਣੀ ਚਾਹੀਦੀ ਹੈ, ਜਾਂ ਫਿਰ ਉਹਨਾਂ ਨੂੰ ਬਾਹਰ ਖਾਣਾ ਖਵਾਉਣ ਲੈ ਕੇ ਜਾਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੇ ਦਿਨ, ਉਹਨਾਂ ਦੀ ਲਾਈਫ ਵਿੱਚ ਵੀ ਐਤਵਾਰ ਦੇ ਦਿਨ ਇੱਕ ਵਧੀਆ ਯਾਦ ਬਣ ਕੇ ਜੁੜ ਜਾਏ। ਸੋ ਸਾਡੇ ਨਾਲ ਸਾਡੇ ਬਹੁਤ ਸਾਰੇ ਲਿਸਨਰਸ ਜੁੜੇ ਹੋਏ ਨੇ, ਢੇਰ ਢੇਰ

ਸਾਨੂੰ ਫਰਮੈਸ਼ਾਂ ਕਰ ਰਹੇ ਨੇ ਸਾਡੇ ਵਟਸਐਪ ਨੰਬਰ 'ਤੇ, ਜੋ ਕਿ ਹੈਗਾ ਜੀ 9855-1010027. ਅਤੇ ਇੱਦਾਂ ਦੀ ਇੱਕ ਫਰਮੈਸ਼ ਆਈ ਹੈ ਪ੍ਰੀਤਰਪਾਲ ਹੋਣਾ ਦੇ ਗਾਣੇ ਦੀ, ਸੋ ਉਹਨਾਂ ਦੀ ਫਰਮੈਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਇਸ ਗਾਣੇ ਤੋਂ ਬਾਅਦ ਤੁਹਾਡੀ ਫਰਮੈਸ਼ ਵੀ ਜ਼ਰੂਰ ਪੂਰੀ ਕਰਾਂਗੇ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਹੈਲੋ ਜਲੰਧਰ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਅੱਜ ਆਪਾਂ ਗੱਲਬਾਤ ਕਰਦੇ ਪਏ ਸੀਗੇ ਦਿਨ ਐਤਵਾਰ ਦੀ ਬਹੁਤ ਸਾਰੇ ਕਿੱਸੇ ਕਹਾਣੀਆਂ ਮੈਂ ਆਪਣੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਤੇ ਬਹੁਤ ਸਾਰੇ ਕਿੱਸੇ ਕਹਾਣੀਆਂ ਤੁਹਾਡੀਆਂ ਵੀ ਸੁਣੀਆਂ ਇੱਕ ਹੋਰ ਸਾਡੇ ਲਿਸਨਰ ਦਾ ਮੈਸੇਜ ਆਇਆ ਹੈ ਕਹਿੰਦੇ ਨੇ ਕਿ ਰੀਆ ਮੈਮ ਜੀ ਅਸੀਂ ਬਚਪਨ ਦੇ ਵਿੱਚ ਸੰਡੇ ਨੂੰ ਪੀਂਘ ਝੂੜਦੇ ਹੁੰਦੇ ਸੀਗੇ ਅਤੇ ਰਲ ਮਿਲ ਕੇ ਜਲੇਬੀਆਂ ਖਾਂਦੇ ਹੁੰਦੇ ਸੀ ਅਤੇ ਤੁਹਾਡੀ ਗੱਲ ਸੁਣ ਕੇ ਨਾ ਮੇਰਾ ਵੀ ਹੁਣ ਜਲੇਬੀਆਂ ਅਤੇ ਸਮੋਸੇ ਖਾਣ ਦਾ ਟਾਈਮ ਮਤਲਬ ਮਨ ਕਰ ਰਿਹਾ ਅਤੇ ਵੈਸੇ ਵੀ ਟਾਈਮ ਹੋ ਗਿਆ ਹੈ ਕਿਉਂਕਿ ਜਿਹੜਾ ਸਮਾਂ ਹੈਗਾ ਹੈ ਮੈਨੂੰ ਬਾਹਰੀ ਇਜਾਜ਼ਤ ਨਹੀਂ ਦੇ ਰਿਹਾ ਪਰ ਜਾਣ ਤੋਂ ਪਹਿਲੇ ਮਿਸ ਪੂਜਾ ਹੋਰਾਂ ਦਾ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਗੀਤ ਤੁਹਾਡੇ ਲਈ ਪੇਸ਼ ਕਰਕੇ ਜਾ ਰਹੀ ਹਾਂ

ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਯੁਵਾ ਸਾਥੀ ਆਪਣਾ ਪ੍ਰੋਗਰਾਮ ਸੁਣਨਗੇ ਯੁਵਾਣੀ ਆਰਜੇ ਪ੍ਰੀਤੀ ਤੇ ਆਰਜੇ ਸਿਮਰਨ ਦੇ ਨਾਲ।

0: नमस्कार FM बैंड 102.7 मेगाहर्ट्ज़ ਤੇ ਪ੍ਰੋਗਰਾਮ ਯੁਵਾਣੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਦੋਸਤ RJ ਸਿਮਰਨ ਤੇ ਮੇਰੇ ਨਾਲ ਨੇ
1: RJ ਪ੍ਰੀਤੀ ਤੇ ਸਿਮਰਨ ਤੇ ਪ੍ਰੀਤੀ ਦੇ ਨਾਲ ਸ਼ੁਰੂ ਹੋ ਗਿਆ ਪ੍ਰੋਗਰਾਮ ਯੁਵਾਣੀ
0: ਬਿਲਕੁਲ ਜੀ ਬਿਲਕੁਲ ਤੇ ਅੱਜ ਅਸੀਂ ਗੱਲਾਂ ਬਾਤਾਂ ਵੀ ਕਰਾਂਗੇ ਤੁਹਾਡੇ ਨਾਲ ਐਂਟਰਟੇਨਮੈਂਟ ਵੀ ਫੁੱਲ ਹੋਣ ਵਾਲਾ ਕਿਉਂਕਿ ਅੱਜ ਦੇ ਸਾਡੇ ਸੈਗਮੈਂਟ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਾਸ ਨੇ
1: ਖਾਸਮ ਖਾਸ ਸੰਡੇ ਨੂੰ ਉਦਾਂ ਹੀ ਸਪੈਸ਼ਲ ਬਣਾ ਦਿੰਦਾ ਹੈ ਜਦੋਂ ਫਰਮਾਇਸ਼ਾਂ ਪੂਰੀਆਂ ਹੁੰਦੀਆਂ ਨੇ
0: ਬਿਲਕੁਲ ਜੀ ਬਿਲਕੁਲ ਤੇ ਪ੍ਰੀਤੀ ਸਭ ਤੋਂ ਪਹਿਲਾਂ ਆਪਣੇ ਲਿਸਨਰਸ ਨੂੰ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਦੇਣਾ ਜ਼ਰੂਰੀ ਹੈ ਕਿਉਂ
1: ਜ਼ਰੂਰ ਸਿਮਰਨ ਜ਼ਰੂਰ ਉਹ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਪਤਾ ਹੀ ਨਾ ਹੋਵੇ ਕਿ ਪ੍ਰੋਗਰਾਮ 'ਚ ਹੋਣਾ ਕੀ ਹੈ ਤਾਂ ਫਿਰ ਸਵਾਲ ਕਾਹਦਾ ਆਏਗਾ
0: ਬਿਲਕੁਲ ਜੀ ਬਿਲਕੁਲ ਔਰ ਲਿਸਨਰ ਦਾ ਇੰਟਰਸਟ ਬਣਾ ਲਈਏ ਪਹਿਲਾਂ ਦੱਸਣਾ ਵੀ ਤਾਂ ਪੈਂਦਾ ਕਿ ਉਹਦੇ ਲਈ ਅੱਜ ਦੇ ਪ੍ਰੋਗਰਾਮ ਵਿੱਚ ਖਾਸ ਕੀ ਹੈ ਬਈ
1: ਖਾਸ ਦੀਆਂ ਖਾਸ ਗੱਲਾਂ ਤੇ ਅੱਜ ਦੇ ਦਿਨ ਦੀਆਂ ਨੇ ਤੇ ਉਸ ਤੋਂ ਬਾਅਦ ਹੋਏਗਾ ਇੱਕ ਇਹੋ ਜਿਹਾ ਵਰਡ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਐਕਚੁਅਲੀ ਇੱਕ ਤਾਂ ਸ਼ਬਦਾਂ ਦੀ ਜਿਹੜੀ ਮੈਟਰ ਹੈ ਨਾ ਉਹ ਬਹੁਤ ਕਰਦੇ ਨੇ ਕਿਉਂਕਿ ਸ਼ਬਦਾਂ ਦੇ ਨਾਲ ਹੀ ਜਿਹੜੀ ਹੈ ਆਪਣੀ ਲਾਈਫ ਹੈ
0: ਬਿਲਕੁਲ ਬਿਲਕੁਲ ਔਰ ਅੱਜ ਦਾ ਤੇ ਸ਼ਬਦ ਵੀ ਇੱਦਾਂ ਦਾ ਹੈ ਕਿ ਸੁਣਦਾ ਹੀ ਮਨ ਵੀ ਖੁਸ਼ ਹੋ ਜਾਏਗਾ
1: ਜੀ ਬਿਲਕੁਲ ਤੇ ਉਸ ਤੋਂ ਬਾਅਦ ਜਿਹੜਾ ਹੈ ਤਹਿਜ਼ੀਬ ਜਿਹੜੀ ਹਰ ਪਰਸਨ ਦੇ ਵਿੱਚ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਤਰੀਕੇ ਦੀ ਛੋਟੀ ਛੋਟੀ ਤਹਿਜ਼ੀਬ ਜਿਹੜੀ ਹੈ ਬਹੁਤ ਜ਼ਰੂਰੀ ਹੁੰਦੀ ਹੈ
0: ਤੇ ਅੱਜ ਵੀ ਤਹਿਜ਼ੀਬ ਦੇ ਵਿੱਚ ਇੱਕ ਬਹੁਤ ਹੀ ਖਾਸ ਖੇਤਰ ਵਿੱਚ ਤਹਿਜ਼ੀਬ ਜ਼ਰੂਰੀ ਹੈ ਇਸ ਗੱਲ ਬਾਰੇ ਚਰਚਾ ਕਰਾਂਗੇ ਉਹ ਗੱਲ ਪੂਰੀ ਕੀ ਆ ਉਹ ਤੁਹਾਨੂੰ ਸੈਗਮੈਂਟ ਦੇ ਵਿੱਚ ਹੀ ਦੱਸਾਂਗੇ
1: ਤੇ ਉਸ ਤੋਂ ਬਾਅਦ ਪੰਜਾਬੀ ਗੀਤਾਂ ਦੀਆਂ ਫਰਮਾਇਸ਼ਾਂ
0: ਬਿਲਕੁਲ ਜੀ ਬਿਲਕੁਲ ਨਾਲ ਹਿੰਦੀ ਗੀਤਾਂ ਦੀਆਂ ਵੀ ਤੁਸੀਂ ਲਵਾ ਸਕਦੇ ਹੋ ਬਈ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੀਆਂ ਜਿਹੜੀਆਂ ਫਰਮਾਇਸ਼ਾਂ ਲਗਾਉਣੀਆਂ ਨੇ ਅਤੇ ਜਿਹੜਾ ਲਾਸਟ ਸੈਗਮੈਂਟ ਹੋਏਗਾ ਉਹ ਹੋਏਗਾ ਜੀ ਗਾਉਂਦਾ ਪੰਜਾਬ ਜਿਹੜਾ ਸਾਡਾ ਵੀ ਫੇਵਰੇਟ ਹੈ ਕਿਉਂ
1: ਬਿਲਕੁਲ ਸਿਮਰਨ ਅਤੇ ਹੁਣ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਚਟਪਟੀਆਂ ਗੱਲਾਂ ਖਾਸ ਗੱਲਾਂ
0: ਬਿਲਕੁਲ
1: ਅਤੇ ਅੱਜ ਦੇ ਦਿਨ ਦੀ ਗੱਲ
0: ਬਿਲਕੁਲ ਪ੍ਰੀਤੀ ਹਰੇਕ ਦਿਨ ਆਪਣੇ ਵਿੱਚ ਨਾ ਖਾਸ ਹੁੰਦਾ ਮਤਲਬ ਖਾਸਮ ਖਾਸ ਰੋਜ਼ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਜਿਹੜਾ ਉਸ ਦਿਨ ਨੂੰ ਖਾਸ ਬਣਾਉਂਦਾ ਔਰ ਅੱਜ ਦਾ ਦਿਨ ਖਾਸ ਤਾਂ ਹੈ ਹੀ ਇਸ ਦੇ ਨਾਲ ਨਾਲ ਅੱਜ ਦੇ ਦਿਨ ਦੀ ਨਾ ਮਾਨਤਾ ਵੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਅੱਜ ਦਾ ਦਿਨ ਹੈ ਹੀ ਖਾਸ ਅਤੇ ਤੁਸੀਂ ਦੱਸੋਗੇ ਸਾਡੇ ਲਿਸਨਰਸ ਨੂੰ
1: ਜ਼ਰੂਰ ਦੱਸਾਂਗੇ ਲੇਕਿਨ ਇੱਕ ਉਹਦਾ ਥੀਮ ਪਹਿਲਾਂ ਮੈਂ ਦੱਸਦਾ ਰਕਤਦਾਨ ਜੀਵਨਦਾਨ
0: ਮੈਨੂੰ ਲੱਗਦਾ ਥੀਮ ਸੁਣ ਕੇ ਨਾ ਸਾਰਿਆਂ ਨੂੰ ਸਮਝ ਆ ਹੀ ਗਿਆ ਹੋਣਾ ਕਿ ਅੱਜ ਅਸੀਂ ਕਿਸ ਦਿਨ ਦੀ ਗੱਲ ਕਰ ਰਹੇ ਹਾਂ ਅਤੇ ਦੋਸਤੋ ਅੱਜ 14 June ਨੂੰ ਦੁਨੀਆ ਭਰ ਵਿੱਚ ਵਰਲਡ ਬਲੱਡ ਡੋਨਰ ਡੇ ਜਿਹੜਾ ਮਨਾਇਆ ਜਾ ਰਿਹਾ ਅਤੇ ਇਸ ਦਿਨ ਦਾ ਮਕਸਦ ਹੈ ਕਿ ਲੋਕਾਂ ਨੂੰ ਖੂਨਦਾਨ ਦੇਣ ਲਈ ਪ੍ਰੇਰਿਤ ਕਰਨਾ ਅਤੇ ਜਿਨ੍ਹਾਂ ਨੇ ਖੂਨਦਾਨ ਕੀਤਾ ਆ ਉਹਨਾਂ ਦਾ ਨਿਯਮਿਤ ਤੌਰ 'ਤੇ ਯਾਨੀ ਕਿ ਫੋਰਮਲ ਤਰੀਕੇ ਨਾਲ ਧੰਨਵਾਦ ਕਰਨਾ
1: ਅਤੇ ਸਿਮਰਨ ਪਤਾ ਕੀ ਹੁੰਦਾ ਕਿ ਜਿਹੜੇ ਖੂਨਦਾਨ ਕਰਨ ਵਾਲੀ ਗੱਲ ਹੈ ਨਾ ਕਿ ਨੋਰਮਲ ਜੀ ਇੱਕ ਪਰਸਨ ਦੀ ਮੈਂ ਆਪਣੀਆਂ ਗੱਲ ਕਰਾਂ ਅਤੇ ਇੰਜੈਕਸ਼ਨ ਲਵਾਉਣ ਤੋਂ ਵੀ ਡਰ ਲੱਗਦਾ ਅਤੇ ਉਹੀ ਚੀਜ਼ ਦੇ ਵਿੱਚ ਆਪਾਂ ਜਦੋਂ ਖੂਨਦਾਨ ਕਰਨਾ ਇਹਨੇ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਰੇਅਰੈਸਟ ਹੈ ਕੁਛ ਇੱਦਾਂ ਦੇ ਬਲੱਡ ਗਰੁੱਪਸ ਹੈ ਜਿਹੜੇ ਨਹੀਂ ਮਿਲਦੇ
0: ਬਿਲਕੁਲ ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਜਿੱਦਾਂ ਤੁਸੀਂ ਆਪਣੇ ਬਚਪਨ ਦੀ ਗੱਲ ਕੀਤੀ ਨਾ ਮੈਨੂੰ ਵੀ ਨਾਲ ਮੇਰਾ ਬਚਪਨ ਯਾਦ ਆ ਗਿਆ ਕਿਉਂਕਿ ਮੈਂ ਸੂਈ ਲਗਵਾਉਣ ਤੋਂ ਹਜੇ ਵੀ ਬਹੁਤ ਜ਼ਿਆਦਾ ਡਰਦੀ ਹਾਂ ਮੇਰੀ ਹਿੰਮਤ ਨਹੀਂ ਪੈਂਦੀ ਔਰ ਮੈਂ ਕਹਿੰਦੀ ਹਾਂ ਕਿ ਉਹਨਾਂ ਲੋਕਾਂ 'ਚ ਕਿੰਨੀ ਹਿੰਮਤ ਹੋਏਗੀ ਜੋ ਦੂਸਰੇ ਦੀ ਜ਼ਿੰਦਗੀ ਬਚਾਉਣ ਲਈ ਉਹਨਾਂ ਨੂੰ ਆਪਣਾ ਖੂਨ ਦਿੰਦੇ ਨੇ
1: ਬਿਲਕੁਲ ਅਤੇ ਖੂਨਦਾਨ ਕਰਨਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਮਤਲਬ ਬਹੁਤ ਮਤਲਬ ਇੱਕ ਦਿਲੋਂ ਥੈਂਕ ਯੂ ਹੈ ਉਹਨਾਂ ਨੂੰ ਜਿਹੜੇ ਕਰਦੇ ਹੈ ਬਲੱਡ ਡੋਨੇਟ ਕਿਉਂਕਿ ਇਹ ਚੀਜ਼ ਜਿਹੜੀ ਹੈ ਇੱਕ ਪੇਸ਼ੈਂਟ ਦੇ ਲਈ ਇੱਕ ਨੋਰਮਲੀ ਆਪਾਂ ਹੋਸਪਿਟਲ ਦੀ ਗੱਲ ਕਰੀਏ ਨਾ ਇੱਕ ਮੇਰੇ ਪਰਸਨਲੀ ਜੇ ਗੱਲ ਕਰੀਏ ਤਾਂ ਕਈ ਵਾਰੀ ਹੁੰਦਾ ਕਿ ਹੋਸਪਿਟਲ ਦੇ ਵਿੱਚ ਬਲੱਡ ਨਹੀਂ ਹੁੰਦੇ ਬਲੱਡ ਬੈਂਕ ਦੇ ਵਿੱਚ ਬਲੱਡ ਹੀ ਨਹੀਂ ਅਵੇਲੇਬਲ ਹੁੰਦਾ ਸੋ ਉਹਦਾ ਰੀਜ਼ਨ ਕੀ ਹੈ ਕਿ ਸ਼ਾਇਦ ਆਪਣੇ ਕੁਛ ਨੋਰਮਲ ਪਰਸਨ ਜਿਹੜੇ ਹੈ ਸਾਡੇ ਨੋਰਮਲ ਇਨਸਾਨ ਜਿਹੜੇ ਹੈ ਆਪਾਂ ਨਹੀਂ ਬਲੱਡ ਡੋਨੇਟ ਕਰ ਸਕਦੇ
0: ਬਿਲਕੁਲ
1: ਲੇਕਿਨ ਜਿਹੜੇ ਕਰ ਸਕਦੇ ਆ ਨਾ ਤੁਸੀਂ ਉਹ ਜ਼ਰੂਰ ਕਰੋ ਅਤੇ ਸੱਚੀ ਬਹੁਤ ਵਧੀਆ ਕੰਮ ਕਰਦੇ ਹੈ ਕਿ ਜਿਹੜੇ ਬਲੱਡ ਡੋਨੇਟ ਕਰ ਸਕਦੇ ਆ
0: ਬਿਲਕੁਲ ਉਹ ਅਜਿਹੇ ਫਰਿਸ਼ਤੇ ਬਣਦੇ ਆ ਜੋ ਲੋੜਵੰਦ ਦੀ ਜ਼ਿੰਦਗੀ ਬਚਾ ਸਕਦੇ ਆ ਕਈ ਹਾਦਸਿਆਂ ਸਰਜਰੀਆਂ ਕੈਂਸਰ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਖੂਨ ਦੀ ਜਿਹੜੀ ਲੋੜ ਹੈ ਉਹ ਲਗਾਤਾਰ ਬਣੀ ਰਹਿੰਦੀ ਹੈ
1: ਔਰ ਕਹਿੰਦੇ ਨੇ ਕਿ ਬੂੰਦ ਬੂੰਦ ਸੇ ਬਣਤੀ ਹੈ ਜ਼ਿੰਦਗੀ ਕੀ ਧਾਰ ਰਕਤਦਾਨ ਸੇ ਮਿਲਤਾ ਹੈ ਜੀਨੇ ਕਾ ਉਪਹਾਰ ਆਓ ਮਿਲਕਰ ਇੱਕ ਸੰਕਲਪ ਉਠਾਏ ਖੂਨਦਾਨ ਕਰਕੇ ਕਈ ਜ਼ਿੰਦਗੀਆਂ ਬਚਾਏ

0: ਸੋ ਦੋਸਤੋ, ਗੱਲ ਕਰ ਰਹੇ ਸੀ ਅਸੀਂ ਵਰਲਡ ਬਲੱਡ ਡੋਨਰ ਡੇ ਦੀ, ਅਤੇ ਇਹਦੇ ਵਿੱਚ ਹਜੇ ਆਪਾਂ ਗਾਣਾ ਸੁਣ ਰਹੇ ਸੀ ਨਾ ਹਜੇ ਸਿਮਰਨ, ਅਤੇ ਉਹਦੇ ਵਿੱਚ ਨਾ ਇੱਕ ਇਹੋ ਜਿਹੀ ਲਾਈਨ ਸੀਗੀ, ਕੁਛ ਐਸਾ ਕਰਕੇ ਦਿਖਾ ਕਿ ਖੁਦ ਖੁਸ਼ ਹੋ ਜਾਏ ਖੁਦਾ, ਅਤੇ ਬਲੱਡ ਡੋਨੇਟ ਕਰਨਾ ਵੀ ਕੁਛ ਇਹੋ ਜਿਹਾ ਹੀ ਕੰਮ ਹੈ ਕਿ ਰੱਬ ਆਪੇ ਹੀ ਖੁਸ਼ ਹੋ ਜਾਂਦਾ।
1: ਬਿਲਕੁਲ ਸਹੀ ਗੱਲ ਕਹੀ ਤੁਸੀਂ ਪ੍ਰੀਤੀ। ਅਤੇ ਹੁਣ ਦੋਸਤੋ, ਵਿਹਲਾ ਹੋ ਚੁੱਕਿਆ ਸਾਡੇ ਅੱਜ ਦੇ ਦੂਜੇ ਸੈਗਮੈਂਟ ਵਰਡ ਐਕਸਪ੍ਰੈਸ ਦਾ, ਜਿਹਦੇ ਵਿੱਚ ਬਹੁਤ ਰਫਤਾਰ ਨਾਲ ਸਾਡੀ ਵਰਡ ਐਕਸਪ੍ਰੈਸ ਦੀ ਜਿਹੜੀ ਟ੍ਰੇਨ ਹੈ ਜਾਂ ਕਹਿ ਲਓ ਗੱਡੀ ਹੈ, ਉਹ ਆਪਣੇ ਟਰੈਕ 'ਤੇ ਪਹੁੰਚ ਚੁੱਕੀ ਹੈ। ਇੱਕ ਨਵਾਂ ਸ਼ਬਦ ਲੈ ਕੇ ਅਤੇ ਹੌਲੀ ਹੌਲੀ ਆਪਾਂ ਨਾ ਸਾਰੇ ਸ਼ਬਦ ਇਕੱਠੇ ਕਰਕੇ ਪੂਰਾ ਪਿਟਾਰਾ ਬਣਾ ਲੈਣਾ, ਤਾਂ ਕਿ ਜਿਹੜੇ ਸ਼ਬਦ ਦਾ ਮਤਲਬ ਸਾਨੂੰ ਨਹੀਂ ਪਤਾ ਜਾਂ ਆਪਾਂ ਨਹੀਂ ਜਾਣਦੇ ਉਹਨਾਂ ਸ਼ਬਦਾਂ ਬਾਰੇ, ਉਹਨਾਂ ਨੂੰ ਵੀ ਆਪਣੀ ਆਮ ਜਾਂ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਇਸਤੇਮਾਲ ਵਿੱਚ ਲਿਆਉਣੀ ਆ।
0: ਤੁਸੀਂ ਤਾਂ ਮੈਨੂੰ ਹੀ ਐਕਸਾਈਟਿਡ ਕਰਤਾ ਕਿਉਂਕਿ ਵਰਡ ਹੀ ਇਹੋ ਜਿਹਾ ਹੈ।
1: ਬਿਲਕੁਲ ਜੀ, ਬਿਲਕੁਲ। ਅਤੇ ਅੱਜ ਦਾ ਜਿਹੜਾ ਸ਼ਬਦ ਹੈ ਉਹ ਹੈ ਯੂਫੋਰਿਕ। ਦੋਸਤੋ, ਸਾਡੀ ਜ਼ਿੰਦਗੀ ਵਿੱਚ ਕਈ ਅਜਿਹੇ ਪਲ ਆਉਂਦੇ ਨੇ ਜਦੋਂ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੋ ਜਾਂਦਾ। ਜਦੋਂ ਕੋਈ ਸੁਪਨਾ ਪੂਰਾ ਹੋਵੇ, ਲੰਬੀ ਉਡੀਕ ਖਤਮ ਹੋਵੇ ਜਾਂ ਕੋਈ ਵੱਡੀ ਕਾਮਯਾਬੀ ਮਿਲੇ, ਤਾਂ ਜੋ ਅਹਿਸਾਸ ਹੁੰਦਾ ਨਾ, ਉਹਨੂੰ ਤੁਸੀਂ ਅੰਗਰੇਜ਼ੀ ਭਾਸ਼ਾ ਵਿੱਚ ਕਹਿੰਦੇ ਹੋ ਯੂਫੋਰਿਕ।
0: ਮੈਂ ਯੂਫੋਰਿਕ ਫੀਲ ਕਰ ਰਹੀ ਹਾਂ, ਮੈਂ ਬਹੁਤ ਐਕਸਾਈਟਿਡ ਹਾਂ, ਮੈਂ ਬਹੁਤ

0: ਜ਼ਿਆਦਾ ਖੁਸ਼ ਹਾਂ, ਲਾਈਕ ਇਹਦਾ ਸਿੰਪਲ ਜਿਹਾ ਮੀਨਿੰਗ ਹੈ ਕਿ ਤੁਸੀਂ ਬਹੁਤ ਕਿਸੇ ਕੋਈ ਚੀਜ਼ ਦੀ ਖੁਸ਼ੀ ਹੋਣਾ, ਤੁਸੀਂ ਕਿਸੇ ਚੀਜ਼ ਦੇ ਲਈ ਬਹੁਤ ਬਹੁਤ ਬਹੁਤ ਜ਼ਿਆਦਾ ਐਕਸਾਈਟਡ ਹੋਣਾ ਕਿ ਲਾਈਕ ਤੁਹਾਡੇ ਲਈ ਨਾ ਕੋਈ ਉਹ ਚੀਜ਼ ਬਹੁਤ ਮੈਟਰ ਕਰਦੀ ਸੀ ਕਿ ਫਾਈਨਲੀ ਤੁਹਾਡੇ ਲਾਈਫ ਦੇ ਵਿੱਚ ਚੀਜ਼ ਆਈ ਹੈ ਜਾਂ ਤੁਸੀਂ ਕੁਛ ਕਰਨਾ ਚਾਹੁੰਦੇ ਸੀ, ਅਤੇ ਉਹੀ ਐਕਸਾਈਟਮੈਂਟ ਜਿਹੜੀ ਹੈ ਲਾਈਫ ਦੇ ਵਿੱਚ ਆ ਜਾਂਦੀ ਹੈ ਜਦੋਂ ਉਹ ਚੀਜ਼ ਮਿਲ ਜਾਏ ਨਾ, ਅਤੇ ਉਹ ਹੁੰਦੇ ਆ ਇਫੋਰਿਕ, ਲਾਈਕ ਛੋਟੀ ਛੋਟੀ ਚੀਜ਼ਾਂ ਦੇ ਵਿੱਚ ਆਪਾਂ ਲਾਈਕ ਆਈਸਕ੍ਰੀਮ ਵੀ ਮਿਲ ਜਾਵੇ ਅਤੇ ਉਹਦੇ ਵਿੱਚ ਵੀ ਜਦੋਂ ਆਪਾਂ ਬੱਚਿਆਂ ਦੀ ਖੁਸ਼ੀ ਦੇਖੀਏ ਉਹ ਵੀ ਕਿੰਨੇ ਐਕਸਾਈਟਡ ਹੋ ਜਾਂਦੇ।
1: ਬਿਲਕੁਲ ਬਿਲਕੁਲ, ਆਈਸਕ੍ਰੀਮ ਤੋਂ ਮੈਨੂੰ ਵੀ ਅੱਜ ਪ੍ਰੀਤੀ ਜੀ ਗੱਲਾਂ ਇੱਦਾਂ ਦੀਆਂ ਕਰ ਰਹੇ ਨੇ ਕਿ ਮੈਨੂੰ ਆਪਣਾ ਬਚਪਨ ਯਾਦ ਆ ਰਿਹਾ ਕਿ ਮੈਨੂੰ ਇੰਜੈਕਸ਼ਨ ਲਗਾਉਣ ਤੋਂ ਡਰ ਲੱਗਦਾ ਸੀ, ਮੈਨੂੰ ਆਈਸਕ੍ਰੀਮ ਬਹੁਤ ਜ਼ਿਆਦਾ ਪਸੰਦ ਸੀ। ਸੋ ਅੱਜ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਾਰ ਵਾਰ ਰਿਮਾਇੰਡ ਕਰ ਰਹੀ ਹਾਂ। ਅਤੇ ਦੋਸਤੋ ਇਹਦੇ ਕਾਫੀ ਸਾਰੇ ਜਿਹੜੇ ਨੇ ਸਮਾਨਾਰਥਕ ਸ਼ਬਦ ਵੀ ਹੁੰਦੇ ਨੇ ਯੂਫੋਰਿਕ ਦੇ, ਜਿਵੇਂ ਯੂਫੋਰਿਕ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ ਅਤੇ ਜੇਕਰ ਇਸ ਨੂੰ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ ਤੁਸੀਂ ਹੋਰ ਵੀ ਸ਼ਬਦ ਇਸਤੇਮਾਲ ਕਰ ਸਕਦੇ ਹੋ, ਜਿਵੇਂ ਪ੍ਰਫੁੱਲਿਤ ਹੋਣਾ, ਗਦਗਦ ਹੋਣਾ, ਖੁਸ਼ੀ ਨਾਲ ਭਰਪੂਰ ਹੋਣਾ, ਉਤਸ਼ਾਹਿਤ ਹੋਣਾ। ਅਤੇ ਜਦੋਂ ਤੁਸੀਂ ਅਗਲੀ ਵਾਰ ਕਿਸੇ ਨੂੰ ਖੁਸ਼ ਦੇਖੋਗੇ ਤਾਂ ਤੁਸੀਂ ਕੀ ਕਹੋਗੇ ਕਿ ਤੁਸੀਂ ਖੁਸ਼ ਹੋ? ਨਹੀਂ ਨਹੀਂ ਨਹੀਂ, ਤੁਸੀਂ ਕੀ ਕਹੋਗੇ?
0: ਯੂਫੋਰਿਕ।
1: ਯੂਫੋਰਿਕ, ਬਿਲਕੁਲ, ਕਿ ਤੁਸੀਂ ਯੂਫੋਰਿਕ ਫੀਲ ਕਰ ਰਹੇ ਹੋ, ਮਤਲਬ ਤੁਸੀਂ ਐਕਸਾਈਟਿਡ ਔਰ ਖੁਸ਼ ਫੀਲ ਕਰ ਰਹੇ ਹੋ
0: ਬਹੁਤ ਜ਼ਿਆਦਾ।
1: ਅਤੇ ਜਿਹੜਾ ਸਾਡਾ ਸੈਗਮੈਂਟ ਹੈ ਇਹਦਾ ਸਿੰਪਲ ਜਿਹਾ ਮੋਟਿਵ ਹੈ ਕਿ ਤੁਹਾਡੇ ਜਿਹੜਾ ਸ਼ਬਦਾਂ ਦਾ ਪਟਾਰਾ ਉਹਨੂੰ ਖਜ਼ਾਨਾ ਕਿੱਦਾਂ ਬਣਾਉਣਾ ਸ਼ਬਦਾਂ ਦੇ ਨਾਲ, ਤਾਂ ਜੋ ਨਵੇਂ ਨਵੇਂ ਸ਼ਬਦ ਜਿਹੜੇ ਅਸੀਂ ਤਾਂ ਸਿੱਖ ਹੀ ਰਹੇ ਹਾਂ ਤੁਹਾਡੇ ਨਾਲ, ਤੁਸੀਂ ਵੀ ਸਾਡੇ ਨਾਲ ਸਿੱਖੋ ਅਤੇ ਉਹਨਾਂ ਨੂੰ ਯੂਜ਼ 'ਚ ਲਿਆਓ।
0: ਅਤੇ ਸਿਮਰਨ, ਹੁਣ ਮੈਂ ਇੱਕ ਗਾਣਾ ਸੁਣਨਾ ਚਾਹੁੰਦੀ ਹਾਂ ਅਤੇ ਆਪਣੇ ਲਿਸਨਰਸ ਨੂੰ ਵੀ ਸੁਣਾਉਂਦੇ ਹਾਂ, ਥੋੜ੍ਹੇ ਐਕਸਾਈਟਿਡ ਇਫੋਰਿਕ ਫੀਲ ਆਪਾਂ ਵੀ ਕਰ ਲਈਏ।
1: ਬਿਲਕੁਲ ਜੀ ਬਿਲਕੁਲ, ਅਤੇ ਪੇਸ਼ ਕਰਨ ਜਾ ਰਹੇ ਹਾਂ ਜੀ ਤੁਹਾਡੇ ਲਈ ਬਾਦਸ਼ਾਹ ਨੇਹਾ ਕੱਕੜ ਦਾ ਗਾਣਾ ਕਰਗੀ ਚਲ।

0: ਬਿਲਕੁਲ, ਅਸੀਂ ਤਾਂ ਜਿਹੜਾ ਸਟੂਡੀਓ 'ਚ ਮਾੜਾ ਜਿੰਨਾ ਨਾਚ ਗਾਣਾ ਵੀ ਕਰ ਲਿਆ, ਕਿਉਂਕਿ ਇੰਜੋਇਮੈਂਟ ਵੀ ਜ਼ਰੂਰੀ ਹੈ। ਜਦੋਂ ਅਸੀਂ ਇੰਜੋਇਮੈਂਟ ਕਰਾਂਗੇ ਤਾਂ ਓਬਵੀਅਸਲੀ ਸਾਡੀ ਗੱਲਾਂ 'ਚੋਂ ਵੀ ਇੰਜੋਇਮੈਂਟ ਆਏਗੀ ਅਤੇ ਸਾਡੇ ਲਿਸਨਰਸ ਵੀ ਸਾਨੂੰ ਸੁਣ ਕੇ ਜਿਹੜਾ ਹੈ ਇੰਜੋਏ ਕਰ ਪਾਉਣਗੇ।
1: ਗੱਲਾਂ ਤੋਂ ਮੈਨੂੰ ਯਾਦ ਆਇਆ, ਸਿਮਰਨ, ਸਾਡੀ ਤਹਿਜ਼ੀਬ ਦਾ ਦੇ ਅੱਜ ਟੌਪਿਕ ਵੀ ਉਹੀ ਹੈ। ਤਹਿਜ਼ੀਬ ਜਿਹੜੀ ਹੈ ਗੱਲਾਂ ਦੇ ਵਿੱਚ ਵੀ ਬਹੁਤ ਹੋਣੀ ਚਾਹੀਦੀ ਹੈ।
0: ਬਿਲਕੁਲ, ਅਤੇ ਅੱਜ ਜਿਹੜਾ ਸਾਡੇ ਤਹਿਜ਼ੀਬ ਸੈਗਮੈਂਟ ਦਾ ਟੌਪਿਕ ਹੈ ਉਹ ਵੀ ਇਹੀ ਹੈ ਕਿ ਤੁਸੀਂ ਗੱਲਾਂ ਬਾਤਾਂ ਵਿੱਚ, ਯਾਨੀ ਕਿ ਕਹਿਣ ਤੋਂ ਭਾਵ ਪ੍ਰੀਤੀ ਹੈ ਕਿ ਕਿਸ ਸਿਚੁਏਸ਼ਨ ਵਿੱਚ ਕਿਸ ਟੋਨ ਜਾਂ ਕਿਸ ਤਰੀਕੇ ਨਾਲ ਬੋਲਣਾ ਮੇਨ
1: ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਘਰ ਦੇ ਵਿੱਚ ਕਿਸੇ ਤਰੀਕੇ ਨਾਲ ਗੱਲ ਕਰਦੇ ਹਾਂ ਅਤੇ ਬਾਹਰ ਕਿਸੇ ਹੋਰ ਤਰੀਕੇ ਨਾਲ ਗੱਲ ਕਰਦੇ ਹਾਂ,
0: ਕਿਉਂਕਿ ਸਾਡੀ ਫਿਰ ਲਾਈਫ ਉੱਥੇ ਅਲੱਗ ਅਲੱਗ ਹੋ ਜਾਂਦੀ ਹੈ ਨਾ। ਦੋਸਤਾਂ ਨਾਲ ਅਸੀਂ ਅਲੱਗ ਤਰੀਕੇ ਨਾਲ ਰਹਿੰਦੇ ਹਾਂ, ਆਪਣੇ ਫੈਮਿਲੀ ਮੈਂਬਰਸ ਨਾਲ ਅਸੀਂ ਅਲੱਗ ਤਰੀਕੇ ਨਾਲ ਰਹਿੰਦੇ ਹਾਂ, ਜਦੋਂ ਅਸੀਂ ਆਫਿਸ ਵਗੈਰਾ ਜਾਣਾ ਹੋਏ ਤਾਂ ਉਦੋਂ ਸਾਡਾ ਤਰੀਕਾ ਕੁਛ ਹੋਰ ਹੁੰਦਾ।
1: ਇਸੇ ਤਰੀਕੇ ਨਾਲ ਆਪਾਂ ਇੱਕ ਲੱਗ ਕੇ ਆਏ ਛੋਟੀ ਜਿਹੀ ਤਹਿਜ਼ੀਬ ਜਿਹਦੇ ਵਿੱਚ ਤੁਸੀਂ ਜਾਣਨਾ ਹੈ ਕਿ ਕਿਵੇਂ ਤੁਸੀਂ ਕਿੱਥੇ ਕਿੱਦਾਂ ਗੱਲ ਕਰ ਸਕਦੇ ਹੋ। ਸਭ ਤੋਂ ਪਹਿਲੀ ਗੱਲ, ਜੇ ਤੁਸੀਂ ਕਿਸੇ ਮਤਲਬ ਘਰ ਦੇ ਵਿੱਚ ਬੋਲ ਰਹੇ ਹੋ ਤਾਂ ਉਹਦੇ ਵਿੱਚ ਹਾਂਜੀ ਨੋਰਮਲ ਹੁੰਦੀ ਹੈ, ਲੇਕਿਨ ਥੋੜ੍ਹਾ ਤਰੀਕੇ ਨਾਲ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ ਘਰ ਦੇ ਵਿੱਚ ਸਾਰੇ ਆਪਣੇ ਹੀ ਹੁੰਦੇ ਹੈ।
0: ਬਿਲਕੁਲ, ਅਤੇ ਆਪਣੇਪਨ ਨਾਲ, ਪਿਆਰ ਨਾਲ ਤੁਸੀਂ ਗੱਲ ਕਰੋ। ਵੈਸੇ ਪਿਆਰ ਨਾਲ ਤਾਂ ਹਰ ਕਿਤੇ ਹੀ ਗੱਲ ਕਰਨੀ ਚਾਹੀਦੀ, ਕਿਉਂਕਿ ਕਹਿੰਦੇ ਆ ਨਾ ਜਿਹੜਾ ਕੰਮ ਗੁੱਸੇ ਨਾਲ ਨਹੀਂ ਹੁੰਦਾ ਉਹ ਕੰਮ ਪਿਆਰ ਨਾਲ ਜ਼ਰੂਰ ਹੋ ਜਾਂਦਾ।
1: ਉਹ ਪਿਆਰ ਨਾਲ ਫਿਰ ਸਿਮਰਨ ਇੱਦਾਂ ਕਰਦੇ ਆ, ਅੱਜ ਬਾਹਰ ਨਾ ਆਪਾਂ ਸਮੋਸੇ ਖਾ ਕੇ ਆਉਂਦੇ ਹਾਂ।
0: ਬਿਲਕੁਲ ਜੀ, ਬਿਲਕੁਲ, ਇੰਨੇ ਪਿਆਰ ਨਾਲ ਕੋਈ ਕਹਿ ਰਿਹਾ ਕਿਉਂ ਨਹੀਂ ਜਾਵਾਂਗੇ, ਜ਼ਰੂਰ ਜਾਵਾਂਗੇ ਜੀ। ਅਤੇ ਦੂਸਰਾ, ਅਗਰ ਅਸੀਂ ਗੱਲ ਕਰੀਏ ਕਿ ਬਜ਼ੁਰਗਾਂ ਨਾਲ ਨਾ, ਸਾਡੀ ਕਾਫੀ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਜਿਹੜੀ ਜਨ ਜ਼ੀ ਜਨਰੇਸ਼ਨ ਹੈ, ਯਾਨੀ ਕਿ ਸਾਡੀ ਜਨਰੇਸ਼ਨ ਜਿਹੜੀ ਹੈ, ਬਜ਼ੁਰਗਾਂ ਨਾਲ ਬਹੁਤ ਜ਼ਿਆਦਾ ਰੂਡ ਹੈ। ਮਤਲਬ ਮੋਸਟਲੀ ਸੁਣਨ ਨੂੰ ਮਿਲਦਾ ਕਿ ਬਜ਼ੁਰਗਾਂ ਦੀ ਗੱਲ ਨਹੀਂ ਮੰਨਦੇ, ਬਜ਼ੁਰਗਾਂ ਨਾਲ ਰੂਡ ਬੋਲਦੇ ਹੈ, ਜਾਂ ਫਿਰ ਮੈਨੂੰ ਇੱਦਾਂ ਲੱਗਦਾ ਕਿ ਸ਼ਾਇਦ ਉਹਨਾਂ ਦੇ ਜਵਾਬ ਦੇਣ ਦੇ ਤਰੀਕੇ 'ਚ ਕੋਈ ਦਿੱਕਤ ਪਰੇਸ਼ਾਨੀ ਹੈ।
1: ਸ਼ਾਇਦ ਹੋ ਸਕਦਾ, ਕਿਉਂਕਿ ਜੈਨਜ਼ੀ ਜਿਹੜੇ ਹੈ ਉਹ ਥੋੜ੍ਹੇ ਆਪਣੇ ਹੋਰ ਤਰੀਕੇ ਨਾਲ ਜੀਂਦੇ ਹੈ, ਲਾਈਕ ਉਹਨਾਂ ਨੂੰ ਲੱਗਦਾ ਕਿ ਸਾਡੀ ਜਨਰੇਸ਼ਨ ਮਤਲਬ ਥੋੜ੍ਹੀ ਅਪਰ ਲੈਵਲ ਦੀ ਹੈ ਅਤੇ ਉਹਨਾਂ ਨੂੰ ਸ਼ਾਇਦ ਸਾਡੀ ਗੱਲ ਸਮਝ ਨਹੀਂ ਆ ਰਹੀ ਹੈ। ਬਟ ਦ ਥਿੰਗ ਇਜ਼ ਕਿ ਇਫ ਤੁਸੀਂ ਪਿਆਰ ਨਾਲ ਸਮਝਾਓਗੇ ਨਾ ਤਾਂ ਉਹਨਾਂ ਨੂੰ ਤੁਹਾਡੀ ਗੱਲ ਵੀ ਸਮਝ ਆਏਗੀ। ਪੋਲਾਈਟ ਹੋ ਜਾਓ, ਆਰਾਮ ਨਾਲ ਸਮਝਾਓ, ਤਰੀਕੇ ਨਾਲ ਦੇਖਣਾ, ਉਹਨਾਂ ਨੂੰ ਉਸ ਗੱਲ ਵੀ ਸਮਝ ਆਏਗੀ ਅਤੇ ਉਹ ਵੀ ਜੈਨਜ਼ੀ ਬਣ ਹੀ ਜਾਣਗੇ ਹੌਲੀ ਹੌਲੀ।
0: ਮੈਨੂੰ ਇੱਦਾਂ ਲੱਗਦਾ ਨਾ ਕਿ ਪ੍ਰੀਤੀ ਘਰ ਦਾ ਮਾਹੌਲ ਵੀ ਉੱਥੇ ਬਹੁਤ ਜ਼ਿਆਦਾ ਮੈਟਰ ਕਰਦਾ, ਕਿਉਂਕਿ ਸਾਡੇ ਘਰਾਂ ਵਿੱਚ ਵੀ ਸਾਡੇ ਜਿਹੜੇ ਪੇਰੈਂਟਸ ਹੈ ਉਹ ਸਾਡੇ ਦਾਦੀ ਕਹਿ ਲਓ ਜਾਂ ਨਾਨਕੇ ਵਾਲੇ ਪਾਸੇ ਕਹਿ ਲਓ, ਸਭ ਦੀ ਰਿਸਪੈਕਟ ਕਰਦੇ ਆ ਅਤੇ ਅਸੀਂ ਵੀ ਫਿਰ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਬੋਲਦੇ ਜਾਂ ਕਿਸੇ ਨੂੰ ਵੀ ਨਹੀਂ ਬੋਲਣਾ ਚਾਹੀਦਾ, ਖਾਸ ਕਰਕੇ ਸਾਡੀ ਜਨਰੇਸ਼ਨ ਹੋਵੇ ਚਾਹੇ ਕੋਈ ਵੀ ਹੋਵੇ, ਕਿਉਂਕਿ ਬਜ਼ੁਰਗ ਜਿਹੜੇ ਆ ਉਹ ਬਜ਼ੁਰਗ ਹੀ ਹੁੰਦੇ ਆ, ਪੂਰੀ ਦੁਨੀਆਂ ਦਾ ਤਜ਼ਰਬਾ ਜਿਹੜਾ ਉਹਨਾਂ ਨੇ ਉਹ ਇਕੱਠਾ ਕੀਤਾ ਹੁੰਦਾ
1: ਉਹਨਾਂ ਨੂੰ ਜ਼ਿਆਦਾ ਹੁੰਦਾ। ਸਾਡੇ ਤਾਂ ਆਪਾਂ ਸਾਡੇ ਮਤਲਬ ਬੱਚੇ ਨੇ ਤਾਂ ਜ਼ਿੰਦਗੀ ਦੇਖੀ ਨਹੀਂ ਹੁੰਦੀ।
0: ਬਿਲਕੁਲ, ਔਰ ਇੱਥੇ ਤੁਸੀਂ ਗੱਲ ਕੀਤੀ ਬੱਚਿਆਂ ਨੇ ਤਾਂ ਮੈਨੂੰ ਇਹ ਵੀ ਯਾਦ ਆ ਗਿਆ ਕਿ ਬੱਚਿਆਂ ਨਾਲ ਕਿਵੇਂ ਗੱਲ ਕਰਨੀ ਹੈ ਸੀ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂ?
1: ਬਿਲਕੁਲ ਜੀ, ਬੱਚਿਆਂ ਦੇ ਨਾਲ ਲਾਈਕ ਜੇ ਤੁਹਾਡੇ ਤੋਂ ਕੋਈ ਛੋਟਾ ਹੈ, ਜੇ ਤੁਸੀਂ ਬੱਚੇ ਨਾਲ ਵੀ ਗੱਲ ਕਰਨੀ ਹੈ ਤਾਂ ਉਹ ਵੀ ਬਹੁਤ ਜ਼ਰੂਰੀ ਹੈ ਕਿ ਪਿਆਰ ਨਾ ਕਰੋ, ਕਿਉਂਕਿ ਬੱਚੇ ਨੇ ਦੇਖ ਕੇ ਸਿੱਖਣਾ।
0: ਬਿਲਕੁਲ, ਜਿਵੇਂ ਤੁਸੀਂ ਬੋਲੋਗੇ ਉਹਨੇ ਉਹੀ ਸਟਾਈਲ ਕਾਪੀ ਕਰਨਾ ਹੈ, ਜਿਵੇਂ ਤੁਸੀਂ ਉਹਦੇ ਨਾਲ ਗੱਲ ਕਰੋਗੇ ਅੱਗਿਓਂ ਉਹ ਵੀ ਉੱਦਾਂ ਹੀ ਤੁਹਾਡੇ ਨਾਲ ਗੱਲ ਕਰੇਗਾ। ਸੋ ਨਰਮੀ ਅਤੇ ਜਿਹੜਾ ਤੁਹਾਡਾ ਪੋਲਾਈਟਨੈਸ ਹੈ ਨਾ ਬੱਚਿਆਂ ਨਾਲ, ਉਹ ਜ਼ਰੂਰੀ ਹੈ।
1: ਹੁਣ ਉਹੀ ਹੈ ਕਿ ਗੱਲਾਂ ਤਾਂ ਬਹੁਤ ਜ਼ਰੂਰੀਆਂ ਨੇ ਅਤੇ ਉਹਦੇ ਵਿੱਚ ਜੇ ਤੁਸੀਂ ਕਹਿ ਦਿਓ ਕਿਸੇ ਬੱਚੇ ਦੇ ਸਾਹਮਣੇ ਤੁਸੀਂ ਗੱਲ ਕਰ ਰਹੇ ਹੋ ਓਏ ਇੱਦਾਂ ਕਰਨਾ, ਅਤੇ ਉਹਨੇ ਵੀ ਇੱਦਾਂ ਹੀ ਕਹਿਣਾ। ਇਹੀ ਤਰੀਕੇ ਨਾਲ ਤੁਸੀਂ ਕਹੋ ਕਿ ਆਪ ਜਾ ਕੇ ਤੁਸੀਂ ਇੱਦਾਂ ਕਰ ਲਓ, ਆਪ ਤੁਸੀਂ ਕਰ ਲਓ, ਤੁਸੀਂ ਕਰ ਲਓ, ਤੁਸੀਂ ਅਤੇ ਓਏ ਦੇ ਵਿੱਚ ਬਹੁਤ ਫਰਕ ਆ ਜਾਂਦਾ।
0: ਮਤਲਬ ਉਹੀ ਹੈ ਕਿ ਬੁਲਾਉਣਾ ਅਸੀਂ ਉਹਨਾਂ ਨੂੰ ਹੀ ਹੈ, ਜਦੋਂ ਅਸੀਂ ਕਹਿ ਲਓ ਕਿ ਹਾਂ ਜਾਂ ਹਾਂਜੀ, ਮਤਲਬ ਇਹਨਾਂ ਦੋਵਾਂ ਸ਼ਬਦਾਂ ਦਾ ਸੇਮ ਹੀ ਹੈ ਕਿ ਤੁਸੀਂ ਅਗਲੇ ਦਾ ਰਿਸਪੋਂਡ ਕੀਤਾ, ਪਰ ਦੋਵਾਂ ਸ਼ਬਦਾਂ 'ਚ ਤੁਹਾਡੀ ਜਿਹੜੀ ਤਹਿਜ਼ੀਬ ਹੈ ਉਹ ਅਲੱਗ ਅਲੱਗ ਪਹਿਚਾਨੀ ਜਾਂਦੀ ਹੈ ਕਿ ਹਾਂ 'ਚ ਤੁਸੀਂ ਕਿਸ ਤਰ੍ਹਾਂ ਦੀ ਫੈਮਿਲੀ 'ਚੋਂ ਬਿਲੋਂਗ ਕਰਦੇ ਹੋ, ਹਾਂਜੀ 'ਚ ਤੁਸੀਂ ਕਿਸ ਤਰ੍ਹਾਂ ਦੀ ਫੈਮਿਲੀ 'ਚੋਂ ਬਿਲੋਂਗ ਕਰਦੇ ਹੋ। ਸੋ ਇਹ ਜ਼ਰੂਰ ਯਾਦ ਰੱਖਣਾ ਹੈ ਕਿ ਤੁਸੀਂ ਕਿਸ ਜਗ੍ਹਾ 'ਚ ਹੋ, ਕਿਸ ਸਿਚੁਏਸ਼ਨ 'ਤੇ ਹੋ ਅਤੇ ਤੁਸੀਂ ਉਸ ਸਮੇਂ ਜਿਹੜੀ ਆ ਕਿਹੜੀ ਟੋਨ ਯੂਜ਼ ਕਰਨੀ ਹੈ। ਦੋਸਤੋ, ਇਹ ਸੈਗਮੈਂਟ ਹਜੇ ਮੁੱਕਿਆ ਨਹੀਂ ਹੈ ਕਿਉਂਕਿ ਹਜੇ ਸਾਡੀਆਂ ਪ੍ਰੋਫੈਸ਼ਨਲ ਕਮਿਊਨੀਕੇਸ਼ਨ ਦੇ ਜਿਹੜੇ ਐਟੀਕੇਟਸ ਹੈ ਉਹ ਵੀ ਬਾਕੀ ਨੇ, ਪਰ ਪਹਿਲਾਂ ਸੁਣ ਲੈਂਦੇ ਹਾਂ ਇੱਕ ਇਹ ਗੀਤ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੂਵਾਨੀ, ਅਤੇ ਮੈਂ ਤੁਹਾਡੀ ਦੋਸਤ ਆਰ ਜੇ ਸਿਮਰਨ, ਅਤੇ ਮੇਰੇ ਨਾਲ ਨੇ
1: ਆਰ ਜੇ ਪ੍ਰੀਤੀ,
0: ਅਤੇ ਸੈਗਮੈਂਟ ਚੱਲ ਰਿਹਾ ਸੀ ਜੀ ਸਾਡਾ ਤਹਿਜ਼ੀਬ, ਜਿਹਦੇ ਵਿੱਚ ਪਹਿਲਾਂ ਅਸੀਂ ਗੱਲ ਕੀਤੀ ਕਿ ਸਾਨੂੰ ਘਰ ਵਿੱਚ ਕਿਵੇਂ ਗੱਲ ਕਰਨੀ ਚਾਹੀਦੀ ਹੈ, ਸਾਨੂੰ ਬੱਚਿਆਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ, ਅਤੇ ਹੁਣ ਮੈਨੂੰ ਲੱਗਦਾ ਕਿ ਦੋਸਤ ਨਹੀਂ ਪਿੱਛੇ ਰਹਿਣੇ ਚਾਹੀਦੇ, ਕਿਉਂ ਪ੍ਰੀਤੀ?
1: ਦੋਸਤਾਂ ਨਾਲ ਤਾਂ ਜਿੱਦਾਂ ਮਰਜ਼ੀ ਗੱਲ ਕਰੋ, ਉਹ ਤਾਂ ਬੁਰਾ ਵੀ ਨਹੀਂ ਮੰਨਦੇ, ਪਰ ਐਟੀਕੇਟਸ ਜ਼ਰੂਰੀ ਹੈ,
0: ਐਟੀਕੇਟਸ ਜ਼ਰੂਰੀ ਹੈ। ਦੋਸਤਾਂ ਨਾਲ ਤੁਸੀਂ ਖੁੱਲ੍ਹ ਕੇ ਹੱਸ ਖੇਡ ਕੇ ਜਿੱਦਾਂ ਵੀ ਤੁਸੀਂ ਗੱਲ ਕਰਨਾ ਚਾਹੋ ਕਰ ਸਕਦੇ ਹੋ, ਪਰ ਇੱਕ ਲਿਮਿਟ ਵਿੱਚ, ਕਿਉਂਕਿ ਅਗਲੇ ਨੂੰ ਮਾੜਾ ਨਹੀਂ ਲੱਗਣਾ ਚਾਹੀਦਾ ਤੁਹਾਡੀ ਗੱਲ ਦਾ।
1: ਬਿਲਕੁਲ, ਇਹ ਬਹੁਤ ਜ਼ਰੂਰੀ ਹੈ, ਕਿਉਂਕਿ ਮਤਲਬ ਹੁੰਦਾ ਇਹ ਹੈ ਸਿਮਰਨ ਕਿ ਆਪਾਂ ਕੋਈ ਗੱਲ ਕਹਿਣੀ ਹੈ, ਚਾਹੇ ਆਪਾਂ ਉਹਦਾ ਮਜ਼ਾਕ ਉਡਾ ਰਹੇ ਹਾਂ, ਬਟ ਸਮ ਟਾਈਮ ਉਹ ਇੰਨਾ ਲਿਮਿਟ ਕ੍ਰੋਸ ਕਰ ਜਾਂਦਾ ਕਿ ਸ਼ਾਇਦ ਉਹਨੂੰ ਬੁਰਾ ਲੱਗ ਜੇ।
0: ਬਿਲਕੁਲ, ਔਰ ਸਭ ਤੋਂ ਜਿਹੜੀ ਮੈਨੂੰ ਖਰਾਬ ਗੱਲ ਇਹ ਲੱਗਦੀ ਹੈ ਕਿ ਉਹਨੂੰ ਇਹ ਚੀਜ਼ ਬੁਰਾ ਲੱਗ ਜਾਂਦਾ ਔਰ ਸਾਨੂੰ ਇਹ ਚੀਜ਼ ਫੀਲ ਵੀ ਨਹੀਂ ਹੁੰਦੀ ਕਿ ਉਹਨੂੰ ਬੁਰਾ ਲੱਗ ਰਿਹਾ।
1: ਬਿਲਕੁਲ, ਅਤੇ ਇਸੇ ਕਰਕੇ ਜਦੋਂ ਵੀ ਬੋਲਣਾ ਵੀ ਹੈ, ਥੋੜ੍ਹਾ ਤਰੀਕੇ ਨਾਲ ਕਿ ਉਹਨੂੰ ਬੁਰਾ, ਸਾਹਮਣੇ ਵਾਲੇ ਨੂੰ ਬੁਰਾ ਨਹੀਂ ਲੱਗਣਾ ਚਾਹੀਦਾ, ਆਪਣੇ ਆਪ ਨੂੰ ਵੀ ਬੁਰਾ ਨਾ ਲੱਗੇ, ਇਹੋ ਜਿਹੀ ਵੀ ਗੱਲ ਨਹੀਂ ਕਹਿਣੀ, ਠੀਕ ਹੈ? ਅਤੇ ਗੱਲ ਉਹ ਕਹੋ ਕਿ
0: ਹੋਰ ਮਾਤ ਸੋਚ ਕੇ ਕਹਿ ਦਿਓ। ਬਿਲਕੁਲ, ਹੋਰ ਮਾਤ ਤੁਸੀਂ ਗੱਲ ਪਹਿਲਾਂ ਕਹਿ ਦਿਓ, ਬਾਅਦ 'ਚ ਸੋਚੀ ਜਾਏ ਹਾਏ ਮੈਂ ਉਹਨੂੰ ਇੱਦਾਂ ਕਿਉਂ ਕਿਹਾ,
1: ਕਿਉਂ ਕਹਿਤਾ, ਨਹੀਂ ਕਹਿਣਾ ਹੀ ਨਹੀਂ ਚਾਹੀਦਾ ਸੀ। ਅੱਛਾ, ਮੈਂ ਇੱਦਾਂ ਸੋਚ ਲੈਣੀ ਸੀ, ਲੈਣਾ ਚਾਹੀਦਾ ਸੀਗਾ ਨਾ, ਕਿ ਮੈਂ ਇੱਕ ਵਾਰੀ ਅਗਰ
0: ਬਿਲਕੁਲ ਬਿਲਕੁਲ ਬਿਲਕੁਲ
1: ਉਹਦਾ ਬੈਟਰ ਹੈ, ਉਸ ਤੋਂ ਬੈਟਰ ਹੈ ਕਿ ਤੁਸੀਂ ਥੋੜ੍ਹਾ ਇੱਕ ਉਸੇ ਟਾਈਮ 10 ਮਿੰਟ ਸੋਚ ਲਓ, ਫਿਰ ਬੋਲੋ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਹੁਣ ਰਹਿ ਗਿਆ ਕਿ ਅਸੀਂ

0: ਆਫਿਸ 'ਚ ਜਾਂਦੇ ਹਾਂ ਤਾਂ ਉਸ ਉਦੋਂ ਅਸੀਂ ਕਿਵੇਂ ਗੱਲ ਕਰਨੀ, ਕਿਉਂਕਿ ਬਹੁਤ ਸਾਰੇ ਲੋਕਾਂ ਦਾ ਨਾ ਸੇਮ ਹੁੰਦਾ, ਜਿਵੇਂ ਘਰ 'ਚ ਗੱਲ ਕਰਦੇ ਨੇ ਉਵੇਂ ਬਾਕੀ ਸਾਰਿਆਂ ਨਾਲ ਗੱਲ ਕਰਦੇ ਨੇ, ਚਾਹੇ ਉਹ ਆਫਿਸ ਹੋਵੇ, ਤੁਹਾਡੀ ਪਰਸਨਲ ਲਾਈਫ ਹੋਣ, ਤੁਹਾਡੇ ਰਿਲੇਸ਼ਨਸ ਹੋਣ, ਜਾਂ ਫਿਰ ਤੁਹਾਡਾ ਦੋਸਤੀ ਵਾਲਾ ਜਿਹੜਾ ਨੇਚਰ ਹੈ ਉਹੀ ਕਿਉਂ ਨਾ ਹੋਵੇ, ਪਰ ਕਹਿੰਦੇ ਆ ਨਾ ਕਿ ਸਿਚੁਏਸ਼ਨ ਦੇ ਹਿਸਾਬ ਨਾਲ ਟੋਨ, ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਜ਼ਿਆਦਾ ਮੈਟਰ ਕਰਦਾ।
1: ਇਸ ਕਰਕੇ ਆਫਿਸ ਦੇ ਵਿੱਚ ਜਿਹੜੀ ਗੱਲ ਹੁੰਦੀ ਹੈ ਉਹ ਕਾਫੀ ਤਰੀਕੇ ਨਾਲ, ਕਾਫੀ ਪ੍ਰੋਫੈਸ਼ਨਲੀ, ਅਤੇ ਮਤਲਬ ਉਹ ਕਹਿੰਦੇ ਨਾ ਐਟੀਕੇਟਸ ਦਾ ਸਭ ਤੋਂ ਵੱਡਾ ਪਾਰਟ ਜਿਹੜਾ ਆ ਉਹ ਉੱਥੇ ਹੀ ਹੈ ਕਿ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਤਾਂ ਹਾਂਜੀ ਕਰਕੇ ਕਰਨੀ ਹੈ, ਪੋਲਾਈਟ ਤਰੀਕੇ ਨਾਲ ਬੋਲਣਾ ਹੈ, ਮਤਲਬ ਇਹ ਨਹੀਂ ਹੈ ਕਿ ਤੁਸੀਂ ਉੱਚੀ ਆਵਾਜ਼ ਦੇ ਵਿੱਚ ਕਿਸੇ ਜਗ੍ਹਾ 'ਤੇ ਜਾ ਕੇ ਗੱਲ ਕਰੋ। ਨੋਟ ਓਨਲੀ ਆਫਿਸ, ਮਤਲਬ ਹੋਸਪਿਟਲ ਜਾਂ ਕੋਈ ਇਹੋ ਜਿਹੀ ਵੀ ਜਗ੍ਹਾ ਹੈ ਉੱਥੇ ਵੀ ਤੁਸੀਂ ਆਪਣੀ ਜਿਹੜੀ ਟੋਨ ਹੈ ਬਿਲਕੁਲ ਲੋਅ ਰੱਖਣੀ ਹੈ, ਕਿਉਂਕਿ ਇੱਕ ਤਰੀਕਾ ਹੁੰਦਾ ਕਿ ਆਪਾਂ ਕਿਸੇ ਨੂੰ ਬੁਲਾਉਣਾ, ਆਪਾਂ ਉਹੀ ਚੀਖ ਕੇ ਗੱਲ ਕਰਾਂਗੇ ਨਾ ਤਾਂ ਸ਼ਾਇਦ ਉੱਥੇ ਦਾ ਮਾਹੌਲ ਵੀ ਖਰਾਬ ਹੋ ਜਾਵੇ।
0: ਜਿਹੜੀ ਤੁਹਾਡੀ ਕੰਫਰਟ ਪਲੇਸ ਹੈ ਉਹਦੀ ਗੱਲ ਕੁਛ ਹੋਰ ਹੁੰਦੀ ਹੈ, ਪਰ ਜਦੋਂ ਤੁਸੀਂ ਪਬਲਿਕ ਪਲੇਸ 'ਤੇ ਹੋ ਉਦੋਂ ਤੁਸੀਂ ਕਿਸ ਤਰ੍ਹਾਂ ਬੋਲ ਰਹੇ ਹੋ, ਕਿਸ ਵੇ ਨਾਲ ਬੋਲ ਰਹੇ ਹੋ, ਕਿਹੜੀ ਗੱਲ ਨੂੰ ਕਿਵੇਂ ਕਹਿ ਰਹੇ ਹੋ, ਇਹਦੇ 'ਤੇ ਖਾਸ ਧਿਆਨ ਦਿਆ ਕਰੋ, ਕਿਉਂਕਿ ਕਈ ਵਾਰ ਕਹਿੰਦੇ ਨੇ ਨਾ ਕਿ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ, ਸੋ ਤੁਹਾਡਾ ਬਹੁਤ ਜ਼ਿਆਦਾ ਉਹ ਚੀਜ਼ ਮੈਟਰ ਕਰਦੀ ਹੈ।
1: ਮਾਈ ਫਸਟ ਇੰਪ੍ਰੈਸ਼ਨ ਇਜ਼ ਲਾਸਟ ਇੰਪ੍ਰੈਸ਼ਨ, ਮੈਂ ਬਹੁਤ ਵਧੀਆ, ਇਸੇ ਕਰਕੇ ਯੂਪਾੜੀ ਦਾ ਜਿਹੜਾ ਪ੍ਰੋਗਰਾਮ ਵੀ ਹੁੰਦਾ ਨਾ ਉਹ ਵੀ ਹੱਸ ਖੇਡ ਕੇ ਹੁੰਦਾ।
0: ਬਿਲਕੁਲ ਜੀ ਬਿਲਕੁਲ, ਅਤੇ ਆਫਿਸ 'ਚ ਅਸੀਂ ਗੱਲ ਕਰ ਰਹੇ ਹਾਂ, ਆਫਿਸ 'ਚ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ, ਮਤਲਬ ਬੌਸ ਹੁੰਦੇ ਨੇ, ਮੈਨੇਜਰ ਹੁੰਦੇ ਨੇ, ਸਾਡੇ ਕਲੀਗਸ ਹੁੰਦੇ ਨੇ, ਸੋ ਸਾਰਿਆਂ ਦਾ ਤਰੀਕਾ ਜਿਹੜਾ ਅਲੱਗ ਹੁੰਦਾ। ਜਦੋਂ ਤੁਸੀਂ ਮੀਟਿੰਗ 'ਚ ਮਤਲਬ ਚੀਜ਼ਾਂ ਨੂੰ ਰੀਪ੍ਰਜੈਂਟ ਕਰ ਰਹੇ ਹੋ ਉਦੋਂ ਤੁਹਾਡੀ ਟੋਨ ਕੁਛ ਹੋਰ ਹੁੰਦੀ ਹੈ, ਸੋ ਗੱਲ ਕਹਿਣ ਦਾ ਮੇਨ ਮੋਟਿਵ ਇਹੀ ਹੈ ਕਿ ਆਪਣੀ ਜਿਹੜੀ ਤਹਿਜ਼ੀਬ ਬੋਲਣ ਲੱਗੀ ਉਹਦੇ 'ਤੇ ਜ਼ਰੂਰ ਧਿਆਨ ਦਿਆ ਕਰੋ ਕਿ ਤੁਸੀਂ ਕੀ ਬੋਲ ਰਹੇ ਹੋ, ਕਿਹਨੂੰ ਬੋਲ ਰਹੇ ਹੋ ਅਤੇ ਕਿਵੇਂ ਬੋਲ ਰਹੇ ਹੋ, ਕਿਉਂਕਿ ਜਦੋਂ ਤੁਸੀਂ ਵਧੀਆ ਤਰੀਕੇ ਨਾਲ ਗੱਲ ਕਰਦੇ ਹੋ ਨਾ ਤੁਹਾਡਾ 90% ਕੰਮ ਆਪ ਹੀ ਬਣ ਜਾਂਦਾ।
1: ਸਿਮਰਨ ਹੁਣ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ, ਹੁਣ ਗਾਉਂਦਾ ਪੰਜਾਬ ਜਿਹੜਾ ਸੈਗਮੈਂਟ ਸ਼ੁਰੂ ਕਰਨਾ ਹੈ, ਅਤੇ ਛੇਤੀ ਛੇਤੀ ਆਪਣੀ ਫਰਮਾਇਸ਼ਾਂ ਲੈ ਕੇ ਨਾ ਆ ਜਾਓ ਸਾਡੇ ਕੋਲ, ਤੁਹਾਡੀ ਫਰਮਾਇਸ਼ਾਂ ਦਾ ਅਸੀਂ ਵੇਟ ਕਰ ਰਹੇ ਹਾਂ। ਤੁਸੀਂ ਕੀ ਕਰਨਾ ਹੈ, ਨੰਬਰ ਡਾਇਲ ਕਰਨਾ 0181 23 42 174, ਅਤੇ ਆਪਣੀ ਤੁਸੀਂ ਜਿਹੜੀ ਫਰਮਾਇਸ਼ ਹੈ ਉਹ ਫੇਸਬੁੱਕ ਮੈਸੇਂਜਰ 'ਤੇ ਵੀ ਭੇਜ ਸਕਦੇ ਹੋ,
0: ਅਤੇ ਫੇਸਬੁੱਕ ਮੈਸੇਂਜਰ 'ਤੇ ਤੁਸੀਂ ਆਪਣੀਆਂ ਫਰਮਾਇਸ਼ਾਂ ਸਾਨੂੰ ਭੇਜਦੀਆਂ ਨੇ, ਅਤੇ ਅਸੀਂ ਇੰਤਜ਼ਾਰ ਕਰਾਂਗੇ ਤੁਹਾਡੀਆਂ ਫਰਮਾਇਸ਼ਾਂ ਦਾ, ਕਿਉਂਕਿ ਤੁਹਾਡੀਆਂ ਫਰਮਾਇਸ਼ਾਂ ਅਸੀਂ ਪੂਰੀਆਂ ਵੀ ਕਰਨੀਆਂ ਨੇ, ਅਤੇ ਉਦੋਂ ਤੱਕ ਲਈ ਮੈਨੂੰ ਲੱਗਦਾ ਹੈ ਕਿ ਪ੍ਰੀਤੀ ਸਾਨੂੰ ਨਾ ਆਪਣੀ ਫਰਮਾਇਸ਼ ਇੱਕ ਜ਼ਰੂਰ ਚਲਵਾ ਲੈਣੀ ਚਾਹੀਦੀ ਹੈ ਜਦੋਂ ਤੱਕ ਸਾਨੂੰ ਲਿਸਨਰਸ ਦੀ ਫਰਮਾਇਸ਼ ਆਈ।
1: ਚਲੋ ਸ਼ੁਰੂ ਕਰਦੇ ਹਾਂ ਫਿਰ, ਫਰਮਾਇਸ਼ਾਂ ਦਾ ਕੋਟਾ ਪੂਰਾ ਕਰਦੇ ਹਾਂ ਅੱਜ।
0: ਬਿਲਕੁਲ ਜੀ ਬਿਲਕੁਲ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਜਿਵੇਂ ਯੁਵਾਨੀ ਤੇ ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ ਤੇ ਫਰਮਾਇਸ਼ਾਂ ਦੀ ਲੜੀ ਸਾਡੇ ਕੋਲ ਲੱਗ ਚੁੱਕੀ ਹੈ ਅਸੀਂ ਇੱਕ ਫਰਮਾਇਸ਼ ਹੁਣੇ ਪੂਰੀ ਕੀਤੀ ਹੈ ਤੇ ਦੂਸਰੀ ਤਿਆਰ ਹੈ ਜੀ ਸੰਦੀਪ ਮੱਕੜ ਜੀ ਜੋ ਕਿ ਜਲੰਧਰ ਤੋਂ ਹੀ ਨੇ ਇਹਨਾਂ ਨੇ ਸਾਨੂੰ ਕਿਹਾ ਕਿ ਗੁਰਦਾਸ ਮਾਨ ਦਾ ਤੁਸੀਂ ਕੋਈ ਵੀ ਗਾਣਾ ਲਗਾ ਸਕਦੇ ਹੋ ਤੇ ਇਹਨਾਂ ਦੀ ਫਰਮਾਇਸ਼ ਤੇ ਅਸੀਂ ਲਗਾਉਣ ਲੱਗੇ ਹਾਂ ਜੀ ਹੁਣ ਗੁਰਦਾਸ ਮਾਨ ਦਾ ਹੀ ਗਾਣਾ ਮਿੱਤਰਾ ਦਾ ਦਿਲ ਨੱਚਦਾ।

0: ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਲਿਸਨਰਸ ਦਾ ਕਿ ਜਿਹੜੀਆਂ ਫਰਮਾਇਸ਼ਾਂ ਭੇਜ ਰਹੇ, ਇੰਨੀਆਂ ਫਰਮਾਇਸ਼ਾਂ ਸਿਮਰਨ ਮੈਨੂੰ ਸਮਝ ਨਹੀਂ ਆ ਰਿਹਾ। ਤੇ ਇਸ ਦੇ ਨਾਲ ਜਿਹੜੀ ਸਾਡੀ ਅਗਲੀ ਫਰਮਾਇਸ਼ ਹੈ ਉਹ ਕਰੇ ਪੌਲ ਜੀ ਦੀ ਪੂਰੀ ਫੈਮਿਲੀ ਦੀ ਹੈ ਕਿ ਸਾਡੀ ਜਿਹੜੀ ਇਹ ਫਰਮਾਇਸ਼ ਹੈ ਜ਼ਰਾ ਦੇਖੀਏ ਤਾਂ ਸਹੀ ਪੀਸੀ ਤਾਂ ਕੀ ਹੈ। ਦੱਸ ਮੈਂ ਪਿਆਰ ਵਿੱਚੋਂ ਕੀ ਕੱਟਿਆ?
1: ਖੱਟਿਆ
0: ਖੱਟਿਆ
1: ਸਪੈਲਿੰਗ ਮਿਸਟੇਕ ਹੋ ਜਾਂਦੀ ਹੈ ਜੀ ਚੈਟ ਵਿੱਚ, ਕੋਈ ਗੱਲ ਨਹੀਂ ਜੀ। ਅਤੇ ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੀ, ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ ਲਾਲ ਚੰਦ ਯਮਲਾ ਜੱਟ ਦਾ ਜਿਹੜਾ ਹੈ ਗਾਣਾ, ਅਤੇ ਉਹਨਾਂ ਦੀ ਫਰਮਾਇਸ਼ ਜਿਹੜੀ ਅਸੀਂ ਪੂਰੀ ਕਰਨ ਜਾ ਰਹੇ ਹਾਂ। ਅਤੇ ਤੁਹਾਡੇ ਕੋਲ ਵੀ ਹਜੇ ਸਮਾਂ ਜਿਹੜਾ ਲੰਘਿਆ ਨਹੀਂ ਹੈ, ਕਿਉਂਕਿ ਹਜੇ ਸਮਾਂ ਹੈ 6 ਵਜੇ ਪੂਰੇ ਅਸੀਂ ਤੁਹਾਡੇ ਤੋਂ ਅਲਵਿਦਾ ਲਵਾਂਗੇ, ਪਰ ਉਦੋਂ ਤੱਕ ਲਈ ਉਹ ਸਮਾਂ ਤੁਹਾਡੇ ਤੋਂ ਹੈ ਕਿ ਤੁਸੀਂ ਆਪਣੀ ਫਰਮਾਇਸ਼ ਜਿਹੜੀ ਆ ਉਹ ਪੂਰੀ ਕਰਵਾ ਸਕਦੇ ਹੋ। ਅਤੇ ਫਿਰ ਫੇਸਬੁੱਕ ਮੈਸੇਂਜਰ ਆਕਾਸ਼ਵਾਣੀ ਜਲੰਧਰ 'ਤੇ ਸਾਨੂੰ ਮੈਸੇਜ ਕਰਕੇ ਆਪਣੀ ਫਰਮਾਇਸ਼ ਜ਼ਰੂਰ ਭੇਜੋ।

ਲੋ ਜੀ, ਹੁਣੇ ਇੱਕ ਫਰਮਾਇਸ਼ ਪੂਰੀ ਕਰਕੇ ਹਟੇ ਹਾਂ ਅਤੇ ਦੂਜੀ ਫਿਰ ਤਿਆਰ ਹੈ ਜੀ। ਰਾਜੂ ਚੀਮਾ ਭੱਟ ਜੀ ਨੇ ਰਿਕੁਐਸਟ ਭੇਜੀ ਹੈ ਜੀ ਅੰਮ੍ਰਿਤਸਰ ਤੋਂ, ਉਹ ਸੁਣਨਾ ਚਾਹੁੰਦੇ ਨੇ ਜੀ ਹਰਭਜਨ ਮਾਨ ਦਾ ਕੋਈ ਵੀ ਗੀਤ। ਸੋ ਅਸੀਂ ਉਹਨਾਂ ਦੀ ਫਰਮਾਇਸ਼ ਤਾਂ ਜ਼ਰੂਰ ਪੂਰੀ ਕਰਾਂਗੇ, ਪਰ ਤੁਹਾਡੇ ਕੋਲ ਵੀ ਸਮਾਂ ਹੈ, ਤੁਸੀਂ ਫਰਮਾਇਸ਼ ਜਿਹੜੀ ਆਪਣੀ ਪੂਰੀ ਕਰਵਾ ਸਕਦੇ ਹੋ ਅਤੇ ਛੇਤੀ ਛੇਤੀ ਸਾਨੂੰ ਦੱਸੋ ਕਿ ਤੁਹਾਡੀ ਕਿਹੜੀ ਫਰਮਾਇਸ਼ ਹੈ, ਕਿਉਂਕਿ ਸਮਾਂ ਜਿਹੜਾ ਹੈ ਉਹ ਲੰਘਦਾ ਜਾ ਰਿਹਾ। ਤਦ ਤੱਕ ਅਸੀਂ ਰਾਜੂ ਜੀ ਦੀ ਫਰਮਾਇਸ਼ ਪੂਰੀ ਕਰਨ ਜਾ ਰਹੇ ਹਾਂ ਹਰਭਜਨ ਮਾਨ ਦਾ ਗਾਣਾ ਵਗਦੇ ਦਰਿਆਵਾਂ ਨੂੰ। ਮਿਲ ਕੇ ਅੱਜ ਜਸ਼ਨ ਮਨ

ਸੋ ਦੋਸਤੋ, ਸਾਡੀ ਜਿਹੜੀ ਅਗਲੀ ਫਰਮਾਇਸ਼ ਆਈ ਹੈ ਪਟਿਆਲਾ ਤੋਂ, ਕ੍ਰਿਤਿਕਾ ਜੀ ਫਰਮਾਇਸ਼ ਕਰਦੇ ਨੇ ਸਤਿੰਦਰ ਸਰਤਾਜ ਦਾ ਸਜਨ ਰਾਜੀ। ਬਹੁਤ ਬਹੁਤ ਸ਼ੁਕਰੀਆ ਕ੍ਰਿਤਿਕਾ ਜੀ, ਤੁਹਾਡੀ ਫਰਮਾਇਸ਼ ਅਸੀਂ ਹੁਣੇ ਪੂਰੀ ਕਰਦੇ ਹਾਂ।

0: ਸੋ ਦੋਸਤੋ, ਟਾਈਮ ਜਿਹੜਾ ਹੈ ਥੋੜ੍ਹਾ ਘੱਟ ਹੀ ਆ ਆਪਣੇ ਕੋਲ, ਅਤੇ ਫਰਮਾਇਸ਼ਾਂ ਜਿਹੜੀਆਂ ਹੈ ਸਿਮਰਨ ਬਹੁਤ ਜ਼ਿਆਦਾ ਹੈਗੀਆਂ ਹੈ ਹੁਣ।
1: ਇਹ ਫਰਮਾਇਸ਼ਾਂ ਨੂੰ ਦੇਖ ਕੇ ਇੱਦਾਂ ਲੱਗਦਾ ਕਿ ਦੋ ਤਿੰਨ ਫਰਮਾਇਸ਼ਾਂ ਅਸੀਂ ਸਮੇਂ ਦੇ ਰਹਿੰਦੇ ਪੂਰੀਆਂ ਨਹੀਂ ਕਰ ਪਾਵਾਂਗੇ, ਕਿਉਂ?
0: ਇਸ ਕਰਕੇ ਜਿੰਨੀਆਂ ਵੀ ਹੋਣਗੀਆਂ ਆਪਾਂ ਜ਼ਰੂਰ ਪੂਰੀ ਕਰਾਂਗੇ। ਸਾਡੀ ਜਿਹੜੀ ਅਗਲੀ ਫਰਮਾਇਸ਼ ਹੈ ਉਹ ਦੀਪਕ ਜੀ ਕਰ ਰਹੇ ਨੇ, ਹਜੇ ਪਟਿਆਲਾ ਤੋਂ ਹੀ ਫਰਮਾਇਸ਼ ਆ ਰਹੀ ਹੈ, ਅਤੇ ਉਹਨਾਂ ਨੇ ਕਿਹਾ ਹੈ ਕਿ ਜੋਰਡਨ ਸੰਧੂ ਦਾ 1 in a million ਸੌਂਗ ਜਿਹੜਾ ਪਲੇ ਕਰ ਦਿਉ ਜ਼ਰੂਰ ਜੀ, ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ।

0: ਸੋ ਸਿਮਰਨ, ਦੇਖੋ ਆਪਾਂ ਸਾਰਿਆਂ ਦੀ ਫਰਮਾਇਸ਼ਾਂ ਪੂਰੀ ਕੀਤੀ ਹੈ, ਇੱਕ ਮੈਂ ਚਾਹੁੰਦੀ ਹਾਂ ਕਿ ਮੇਰੀ ਵੀ ਫਰਮਾਇਸ਼ ਪੂਰੀ ਹੋਵੇ, ਜਿਹੜਾ
1: ਬਿਲਕੁਲ ਜੀ
0: ਮੈਂ ਸੱਚੀ
1: ਬਿਲਕੁਲ।
0: ਬੜਾ ਮਤਲਬ ਮੇਰਾ ਬਹੁਤ ਟਾਈਮ ਤੋਂ ਮਨ ਹੈ ਕਿ ਮੈਂ ਰੇਡੀਓ 'ਤੇ ਉਹ ਗਾਣਾ ਸੁਣਾ, ਨੈਣ ਤਾਂ ਹੀਰੇ ਵਰਗੇ।
1: ਬਿਲਕੁਲ, ਉਹ ਗਾਣਾ ਸੋਹਣਾ ਵੀ ਬਹੁਤ ਹੈ, ਮੈਨੂੰ ਲੱਗਦਾ ਸਾਡੇ ਨਾਲ ਨਾਲ ਸਾਡੇ ਲਿਸਨਰਸ ਵੀ ਉਸ ਗਾਣੇ ਨੂੰ ਬਹੁਤ ਜ਼ਿਆਦਾ ਇੰਜੋਏ ਕਰਨਗੇ।
0: ਗਾਣੇ ਸਾਰੇ

0: ਤੇ ਦੋਸਤੋ ਪ੍ਰੋਗਰਾਮ ਚੱਲ ਰਿਹਾ ਸੀ ਯੁਵਾਣੀ। ਆਈ ਹੋਪ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਏਗਾ, ਕਿਉਂਕਿ ਅਸੀਂ ਵੀ ਜਿਹੜਾ ਪ੍ਰੋਗਰਾਮ ਹੈ ਬਹੁਤ ਜ਼ਿਆਦਾ ਇੰਜੋਏ ਕੀਤਾ। ਅਤੇ ਜਦੋਂ 5 ਵਜੇ ਸੀ ਉਦੋਂ ਤੁਹਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਅਤੇ ਹੁਣ 6 ਵਜਣ ਵਾਲੇ ਨੇ, ਹੁਣ ਅਸੀਂ ਆਪਣੀਆਂ ਗੱਲਾਂ ਵੀ ਜਿਹੜੀਆਂ ਨੇ ਸਮਾਪਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ, ਅਸੀਂ ਅੱਜ ਦੇ ਗੱਲ ਵਿੱਚ ਗੱਲ ਕੀਤੀ ਜੀ ਵਰਲਡ ਬਲੱਡ ਡੋਨਰ ਡੇ ਬਾਰੇ, ਕਿ ਅੱਜ ਦਾ ਦਿਨ ਉਹਨਾਂ ਸਾਰੇ ਵਿਅਕਤੀਆਂ ਨੂੰ ਸਮਰਪਿਤ ਹੈ ਜੋ ਬੜੀ ਬਹਾਦਰੀ ਨਾਲ ਦੂਸਰਿਆਂ ਦੀ ਜਾਨ ਬਚਾਉਣ ਲਈ ਆਪਣਾ ਖੂਨ ਦਾਨ ਕਰਦੇ ਨੇ।
1: ਅਤੇ ਇੱਕ ਅਸੀਂ ਵਰਡ ਜਿਹੜਾ ਹੈ ਨਵਾਂ ਸਿੱਖਿਆ, ਯੂਫੋਰਿਕ, ਕਿ ਐਕਸਾਈਟਮੈਂਟ ਅਤੇ ਤੁਹਾਡੀ ਲਾਈਫ ਦੇ ਵਿੱਚ ਜਿਹੜੀ ਖੁਸ਼ੀ ਆਉਂਦੀ ਹੈ ਨਾ ਉਹਨੂੰ ਕਹਿੰਦੇ ਆ ਇਫੋਰਿਕ।
0: ਬਿਲਕੁਲ ਜੀ। ਅਤੇ ਤਹਿਜ਼ੀਬ ਸੈਗਮੈਂਟ ਵਿੱਚ ਅਸੀਂ ਗੱਲਬਾਤ ਕੀਤੀ ਕਿ ਸਾਨੂੰ ਅਲੱਗ ਅਲੱਗ ਸਿਚੁਏਸ਼ਨ 'ਤੇ ਆਪਣੇ ਟੋਨ ਕਿਵੇਂ ਚੇਂਜ ਕਰਕੇ ਅਸੀਂ ਅਲੱਗ ਅਲੱਗ ਆਪਣੇ ਆਪ ਨੂੰ ਜਿਹੜਾ ਆ ਉਹ ਅਸੀਂ ਰੀਪ੍ਰਜੈਂਟ ਕਰਨਾ। ਅਤੇ ਇਸ ਦੇ ਨਾਲ ਹੀ ਹੁਣ ਪ੍ਰੋਗਰਾਮ ਯੁਵਾਣੀ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ੍ਹ ਸ਼ਾਮ 5 ਵਜੇ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ।

ਜ਼ਿੰਦਗੀ ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ ਤੇ ਅੱਜ ਦੇ ਸੈਗਮੈਂਟ ਦੇ ਵਿੱਚ ਆਪਾਂ ਕਿਸ ਕਿਸ ਚੀਜ਼ ਬਾਰੇ ਗੱਲਬਾਤ ਕਰਾਂਗੇ ਇਹ ਵੀ ਮੈਂ ਤੁਹਾਨੂੰ ਦੱਸੂੰਗੀ ਪਰ ਉਹ ਤੋਂ ਪਹਿਲੇ ਜੇ ਆਪਾਂ ਕਹਿੰਦੇ ਹਾਂ ਕਿ ਲਵ ਯੂ ਜ਼ਿੰਦਗੀ ਜ਼ਿੰਦਗੀ ਨੂੰ ਆਪਾਂ ਜੇ ਪਿਆਰ ਕਰਨ ਬਾਰੇ ਸਿੱਖ ਰਹੇ ਹਾਂ ਤਾਂ ਉਹ ਤੋਂ ਪਹਿਲੇ ਬਹੁਤ ਜ਼ਰੂਰੀ ਹੁੰਦਾ ਕਿ ਆਪਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੀਏ ਜੇ ਅਸੀਂ ਆਪਣੇ ਆਪ ਨੂੰ ਪਿਆਰ ਕਰਦੇ ਹਾਂ ਨਾ ਤਾਂ ਜ਼ਿੰਦਗੀ ਸਾਨੂੰ ਆਪਣੇ ਆਪ ਹੀ ਆਪਣੀ ਗਲਵਕੜੀ ਵਿੱਚ ਲੈ ਕੇ ਬੇਸ਼ੁਮਾਰ ਪਿਆਰ ਨਾਲ ਨਿਵਾਸ ਦੇਵੇਗੀ ਸੋ ਆਗਾਜ਼ ਕਰਦੇ ਹਾਂ ਇਸ ਪ੍ਰੋਗਰਾਮ ਦਾ ਇਸ ਗੀਤ ਦੇ ਨਾਲ ਅਤੇ ਇਸ ਗੀਤ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰਨੀਆਂ ਨੇ ਸੋ ਸਟੇ ਟਿਊਨ ਟੂ 102.7 FM ਰੇਨਬੋ ਦਿਲ ਸੇ ਦਿਲ ਤੱਕ

ਦੇਖਿਆ ਜੀ, ਆਪਾਂ ਕਿਸੇ ਦੇ ਝੂਠੇ ਲਾਰਿਆਂ 'ਚ ਨਹੀਂ ਫਸਣਾ, ਕਿਉਂਕਿ ਅੱਜ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਗੱਲਬਾਤ ਦੱਸਣ ਜਾ ਰਹੇ ਹਾਂ ਜਿਹਦਾ ਅਕਸਰ ਨਾ ਵਹਿਮ ਸਾਨੂੰ ਸਾਰਿਆਂ ਨੂੰ ਹੀ ਰਹਿੰਦਾ ਹੈ ਕਿ ਜੇ ਅਸੀਂ ਆਪਣੀ ਲੋੜ ਨਾਲੋਂ ਵੱਧ ਪੈਸਾ ਕਮਾ ਲਾਂਗੇ ਅਤੇ ਜਿੰਨਾ ਜ਼ਿਆਦਾ ਪੈਸਾ ਕਮਾ ਲਾਂਗੇ ਉਨੇ ਹੀ ਜ਼ਿਆਦਾ ਸੁਖੀ ਹੋ ਜਾਂਗੇ। ਪਰ ਅਕਸਰ ਆਪਾਂ ਫਿਲੋਸਫੀਕਲ ਜਿਹੜੀਆਂ ਸਾਡੀਆਂ ਕਿਤਾਬਾਂ ਹੁੰਦੀਆਂ ਨੇ ਉਹਨਾਂ ਵਿੱਚ ਕਿਹਾ ਜਾਂਦਾ ਕਿ ਨਹੀਂ, ਜ਼ਿਆਦਾ ਪੈਸਾ ਦੁੱਖ ਦਾ ਕਾਰਨ ਹੁੰਦਾ ਹੈ, ਅਤੇ ਆਪਾਂ ਨਾ ਐਂ ਕਹਿ ਦਿੰਦੇ ਹਾਂ ਕਿ ਯਾਰ ਤੁਸੀਂ ਐਵੇਂ ਹੀ ਕਹਿ ਰਹੇ ਹੋ, ਪੈਸਾ ਹੀ ਅਸਲ ਸੁੱਖ ਦਾ ਕਾਰਨ ਹੁੰਦਾ ਹੈ। ਪਰ ਹੁਣ ਤਾਂ ਹਾਰਵਰਡ ਜਿਹੜਾ ਕਾਲਜ ਹੈਗਾ ਹੈ ਉਹਦੇ ਵਿੱਚ ਇਹ ਸਟੱਡੀ ਹੋ ਚੁੱਕੀ ਹੈ। ਮੈਂਟਲ ਹੈਲਥ ਐਕਸਪਰਟ ਜਿਹੜੇ ਹਾਰਵਰਡ ਮੈਡੀਕਲ ਸਕੂਲ ਦੇ ਹੈਗੇ ਨੇ, ਉਹਨਾਂ ਨੇ ਆਪਣੀ ਸਟੱਡੀ ਤੋਂ, ਰਿਸਰਚ ਤੋਂ ਇਸ ਨੁਕਤੇ 'ਤੇ ਪਹੁੰਚੇ ਨੇ ਕਿ ਆਪਸੀ ਨਿਰਭਰਤਾ ਖਤਮ ਹੋਣ 'ਤੇ ਰਿਸ਼ਤੇ ਲੈਣ ਦੇਣ 'ਤੇ ਟਿਕ ਜਾਂਦੇ ਨੇ ਅਤੇ ਪੈਸਾ

ਖੁਸ਼ੀ ਦਾ ਕਾਰਨ ਨਹੀਂ ਰਹਿੰਦਾ। ਮਤਲਬ ਕਿ ਜੇ ਜ਼ਿਆਦਾ ਪੈਸਾ ਖੁਸ਼ੀ ਦੀ ਗਾਰੰਟੀ ਨਹੀਂ ਦਿੰਦਾ ਅਤੇ ਕਦੇ ਕਦੇ ਤਾਂ ਸਕੂਨ ਵੀ ਲੈ ਲੈਂਦਾ ਅਤੇ ਆਪਣਿਆਂ ਤੋਂ ਦੂਰ ਵੀ ਕਰ ਦਿੰਦਾ। ਸੋ ਇਹਦੇ ਵਿੱਚ ਹੋਰ ਵੀ ਬਹੁਤ ਇਸ ਰਿਸਰਚ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਨਿਕਲ ਕੇ ਆਈਆਂ ਨੇ ਕਿ ਜਿਵੇਂ ਪੈਸਾ ਜਿਹੜਾ ਹੈਗਾ ਹੈ ਉਹ ਬੰਦੇ ਦਾ ਸਕੂਨ ਖੋਹ ਲੈਂਦਾ ਹੈ। ਅਸੀਂ ਆਪਾਂ ਲੋਕ ਕੀ ਸੋਚਦੇ ਹਾਂ ਕਿ ਜੇ ਸਾਡਾ ਬੈਂਕ ਬੈਲੈਂਸ ਵੱਧ ਜਾਂਦਾ ਹੈ ਤਾਂ ਸਾਡੀ ਜ਼ਿੰਦਗੀ ਵਿੱਚ 50% ਤੱਕ ਟੈਨਸ਼ਨਾਂ ਘੱਟ ਹੋ ਜਾਣਗੀਆਂ। ਪਰ ਇਸ ਸਟੱਡੀ ਤੋਂ ਇਹ ਚੀਜ਼ ਨਿਕਲ ਕੇ ਆਈ ਹੈ ਕਿ ਜਿਨ੍ਹਾਂ ਕੋਲ ਐਕਸੈਸ ਆਫ ਵੈਲਥ ਹੈ, ਅਸੀਮਿਤ ਦੌਲਤ ਹੈ, ਉਹ ਮਾਨਸਿਕ ਸਿਹਤ ਯਾਨੀ ਕਿ ਮੈਂਟਲ ਹੈਲਥ ਲਈ ਖਤਰਾ ਬਣ ਜਾਂਦੀ ਹੈ। ਅਤੇ ਪੈਸਾ ਜਿਹੜਾ ਹੈਗਾ ਹੈ ਕਿਹਾ ਜਾਂਦਾ ਕਿ ਪੇਨ ਕਿਲਰ ਵਾਂਗ ਕੰਮ ਕਰਦਾ ਹੈ। ਜਿਵੇਂ ਪੇਨ ਕਿਲਰ ਹੁੰਦੀ ਹੈ ਨਾ ਕਿ ਤੁਸੀਂ ਖਾ ਲਈ ਅਤੇ ਤੁਹਾਡੀ ਦਰਦ ਘੱਟ ਹੋ ਗਈ ਪਰ ਜੜ੍ਹ ਤੋਂ ਇਲਾਜ ਨਹੀਂ ਹੋਇਆ, ਪੈਸਾ ਵੀ ਸੇਮ ਇਹੀ ਕੰਮ ਕਰਦਾ ਹੈ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦਰਦ ਪੀੜਾ ਹੈਗੀ ਹੈ ਤਾਂ ਉਹਨੂੰ ਪੈਸਾ ਥੋੜ੍ਹੇ ਚਿਰ ਲਈ ਕਵਰ ਜ਼ਰੂਰ ਕਰ ਦੇਗਾ ਪਰ ਉਹਦਾ ਜੜ੍ਹ ਤੋਂ ਇਲਾਜ ਨਹੀਂ ਹੋਏਗਾ। ਸੋ ਇੱਦਾਂ ਇਸ ਰਿਸਰਚ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ, ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਤੁਸੀਂ ਬਣੇ ਰਹੋ ਇਸ ਪ੍ਰੋਗਰਾਮ ਦੇ ਵਿੱਚ ਜੋ ਕਿ ਹੈਗਾ ਲਵ ਯੂ ਜ਼ਿੰਦਗੀ, ਜਿਹਦੀ ਮੇਜ਼ਬਾਨੀ ਕਰ ਰਹੀ ਹਾਂ ਮੈਂ ਤੁਹਾਡੀ ਦੋਸਤ ਅਤੇ ਹੋਸਟ ਆਰ ਜੇ ਰੀਆ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ, ਜਿਹਦੀ ਮੇਜ਼ਬਾਨੀ ਕਰ ਰਹੀ ਹਾਂ ਤੁਹਾਡੀ ਦੋਸਤ ਅਤੇ ਹੋਸਟ ਸ਼ਾਰਜੇ ਰੀਆ। ਅਤੇ ਅੱਛਾ, ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਅਸੀਂ ਜਦੋਂ ਸਾਡਾ ਇੱਕ ਵਹਿਮ ਹੁੰਦਾ ਹੈ ਕਿ ਜੇ ਸਾਡੇ

ਐਕਸੈਸ ਆਫ ਵੈਲਥ ਹੈ, ਅਸੀਮਿਤ ਦੌਲਤ ਹੈ, ਅਤੇ ਸ਼ਾਇਦ ਸਾਡੇ ਸਾਰੇ ਦੁੱਖ ਤਕਲੀਫਾਂ ਉਹਦੇ ਨਾਲ ਦੂਰ ਹੋ ਜਾਣਗੀਆਂ। ਪਰ ਹਾਰਵਰਡ ਸਕੂਲ, ਹਾਰਵਰਡ ਮੈਡੀਕਲ ਸਕੂਲ ਵਿੱਚ ਇੱਕ ਸਟੱਡੀ ਹੁੰਦੀ ਹੈ, ਅਤੇ ਉਸਦੀ ਜਿਹੜੀ ਸਟੱਡੀ ਤੋਂ ਬਾਅਦ ਇੱਕ ਕੰਕਲੂਜਨ ਨਿਕਲਦਾ ਹੈ ਕਿ ਪੈਸਾ ਜਿਹੜਾ ਹੈਗਾ ਹੈ, ਐਕਸੈਸ ਆਫ ਵੈਲਥ ਜਿਹੜੀ ਐਕਚੁਅਲੀ ਹੈਗੀ ਹੈ, ਉਹ ਹਰ ਚੀਜ਼ ਦਾ ਸੋਲਿਊਸ਼ਨ ਨਹੀਂ ਹੁੰਦੀ। ਇੱਕ ਚੀਜ਼ ਹੋਰ ਨਿਕਲ ਕੇ ਇਸ ਰਿਸਰਚ 'ਚੋਂ ਆਉਂਦੀ ਹੈ ਕਿ ਰਿਸ਼ਤਿਆਂ ਦਾ ਕੀ ਹੁੰਦਾ ਜਦੋਂ ਸਾਡੇ ਕੋਲ ਐਕਸੈਸ ਆਫ ਵੈਲਥ ਯਾਨੀ ਕਿ ਅਸੀਮਿਤ ਦੌਲਤ ਹੁੰਦੀ ਹੈ। ਸਟਾਰਟਿੰਗ ਦੇ ਵਿੱਚ ਤਾਂ ਨਾ ਇਹ ਸਾਨੂੰ ਬਹੁਤ ਅੱਛੀ ਲੱਗਦੀ ਹੈ, ਚੱਕਾ ਚੌਂਦ ਹੁੰਦੀ ਹੈ ਕਿ ਸਭ ਕੁਝ ਅੱਛਾ ਲੱਗਦਾ ਹੈ। ਪਰ ਹੌਲੀ ਹੌਲੀ ਕੀ ਹੁੰਦਾ ਹੈ, ਰਿਸ਼ਤਿਆਂ ਦੇ ਵਿੱਚ ਨਾ ਸਮਝੌਤਾ, ਤਾਲਮੇਲ, ਰਿਸਪੋਂਸੀਬਿਲਿਟੀ, ਸੈਕਰੀਫਾਈਸਿਸ, ਇਹ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਸਾਡੇ ਕੋਲ ਸਾਨੂੰ ਸਾਡੀ ਬਾਇੰਗ ਪਾਵਰ ਇੰਨੀ ਵੱਧ ਜਾਂਦੀ ਹੈ, ਸਾਨੂੰ ਪਤਾ ਹੈ ਕਿ ਅਸੀਂ ਦੁਨੀਆ ਦੀ ਕੋਈ ਵੀ ਚੀਜ਼ ਜਿਹੜੀ ਸਾਡੇ ਦਿਲ ਨੂੰ ਲੱਗੀ ਹੈ ਅਸੀਂ ਉਹ ਖਰੀਦ ਸਕਦੇ ਹਾਂ, ਅਤੇ ਫਿਰ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਸਮਝੌਤੇ ਕਰਨਾ ਭੁੱਲ ਜਾਂਦੇ ਹਾਂ। ਆਪਣੀ ਜਿਹੜਾ ਸਾਡਾ ਪੇਸ਼ੈਂਸ ਲੈਵਲ ਹੁੰਦਾ ਹੈ ਉਹ ਸਾਡਾ ਬਹੁਤ ਥੱਲੇ ਡਿੱਗ ਜਾਂਦਾ ਹੈ। ਨਾਲ ਹੀ ਨਾਲ ਜਿਹੜੀ ਸਾਡੀ ਇੱਕ ਦੂਜੇ ਦੇ ਪ੍ਰਤੀ ਇੱਕ ਰਿਸਪੋਂਸੀਬਿਲਿਟੀ ਹੁੰਦੀ ਹੈ, ਇੱਕ ਰਿਲਾਇਬਿਲਿਟੀ ਹੁੰਦੀ ਹੈ, ਉਹ ਵੀ ਘੱਟ ਜਾਂਦੀ ਹੈ, ਕਿਉਂਕਿ ਅਸੀਂ ਲੋਕਾਂ ਨਾਲੋਂ ਜ਼ਿਆਦਾ ਚੀਜ਼ਾਂ 'ਤੇ ਰਿਲਾਏ ਕਰਨਾ ਸ਼ੁਰੂ ਕਰ ਦਿੰਦੇ ਹਾਂ, ਅਤੇ ਅਸੀਂ ਅਕਸਰ ਲੋਕਾਂ ਨੂੰ ਵੀ ਚੀਜ਼ਾਂ ਵਾਂਗੂੰ ਹੀ ਵਰਤਣਾ ਸ਼ੁਰੂ ਕਰ ਦਿੰਦੇ ਹਾਂ, ਜਿਹਦੇ ਕਰਕੇ ਰਿਸ਼ਤੇ ਬਹੁਤ ਹੱਦ ਤੱਕ ਖਰਾਬ ਹੋ ਜਾਂਦੇ ਨੇ। ਅਤੇ ਵੈਸੇ ਵੀ ਨਾ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਹੈ ਕਿ ਐਕਸਟ੍ਰੀਮ ਆਫ ਐਨੀਥਿੰਗ ਇਜ਼ ਬੈਡ, ਕਿ ਕਿਸੇ ਵੀ ਚੀਜ਼ ਦਾ ਅਤੀ ਹੋਣਾ ਮਾੜੀ ਗੱਲ ਹੁੰਦੀ ਹੈ, ਭਾਵੇਂ ਉਹ ਪੈਸਾ ਹੋਵੇ, ਭਾਵੇਂ ਉਹ ਕੋਈ ਵੀ ਚੀਜ਼ ਹੋਵੇ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਅੱਛਾ ਬੈਲੈਂਸ ਬਣਾ ਕੇ ਰੱਖੀਏ ਹਰ ਇੱਕ ਚੀਜ਼ ਦਾ। ਅਗਲਾ ਜਿਹੜਾ ਗਾਣਾ ਹੈਗਾ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ, ਅਤੇ ਇਸ ਗਾਣੇ ਤੋਂ ਬਾਅਦ ਇੱਕ ਹੋਰ ਬਹੁਤ ਵਧੀਆ ਇੰਟਰਸਟਿੰਗ ਫੈਕਟ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਜਾਵਾਂਗੀ।

ਸੋ ਹਾਰਵਰਡ ਦੀ ਜਿਹੜੀ ਸਟੱਡੀ ਹੋਈ ਸੀ ਉਹਦੇ ਵਿੱਚ ਐਕਸਪਰਟਸ ਨੇ ਇਸ ਚੀਜ਼ ਨੂੰ ਪ੍ਰੂਫ ਕਰਨ ਦੇ ਲਈ ਨਾ ਦੋ ਉਦਾਹਰਨਾਂ ਦਿੱਤੀਆਂ। ਇੱਕ ਕੇਸ ਸੀਗਾ ਅਮਰੀਕਾ ਦੇ ਵਿੱਚ ਜਦੋਂ ਅਮੀਰ ਮਾਪਿਆਂ ਨੇ ਬੇਟੇ ਦਾ ਜੂਏ ਦਾ ਲੱਖਾਂ ਡਾਲਰ ਦਾ ਕਰਜ਼ਾ ਚੁਕਾਇਆ ਅਤੇ ਪੈਸੇ ਦੀ ਇਸ ਲਾਲਚ ਨੇ ਬੇਟੇ ਨੂੰ ਹੋਰ ਗਲਤ ਰਸਤਿਆਂ 'ਤੇ ਪਾ ਦਿੱਤਾ ਸੀਗਾ ਅਤੇ ਅੰਤ ਵਿੱਚ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹਨਾਂ ਤੋਂ ਹੀ ਵੱਖ ਹੋ ਗਿਆ। ਇੱਕ ਹੋਰ ਕੇਸ ਨਿਕਲ ਕੇ ਆਉਂਦਾ ਹੈ ਸਟੱਡੀ ਦੇ ਵਿੱਚ, ਜਿਹਦੇ ਵਿੱਚ ਇੱਕ ਜਿਹੜੀ ਸਟੂਡੈਂਟ ਹੁੰਦੀ ਹੈ ਉਹ ਗੰਭੀਰ ਡਿਪਰੈਸ਼ਨ ਦੀ ਸ਼ਿਕਾਰ ਹੋ ਜਾਂਦੀ ਹੈ ਅਤੇ ਜਦੋਂ ਤਕਲੀਫ ਉਹਦੇ ਤੋਂ ਪੁੱਛੀ ਜਾਂਦੀ ਹੈ ਅਤੇ ਉਹਦੀ ਜੜ੍ਹ ਨਿਕਲ ਕੇ ਆਉਂਦੀ ਹੈ ਕਿ ਉਹਨਾਂ ਦੇ ਜਿਹੜੇ ਪੇਰੈਂਟਸ ਸੀਗੇ ਉਹਨੂੰ ਬਹੁਤ ਹੀ ਲਗਜ਼ਰੀ ਲਾਈਫ ਅਤੇ ਬਹੁਤ ਪੈਂਪਰ ਕਰਕੇ ਰੱਖਿਆ ਸੀਗਾ, ਜਿਹਦੇ ਨਾਲ ਉਹਨੂੰ ਜ਼ਿੰਦਗੀ ਦੀ ਜਿਹੜੀ ਐਕਚੁਅਲ 'ਚ ਜਿਹੜੀ ਅਸਲ ਸੱਚਾਈ ਹੁੰਦੀ ਹੈ ਉਹਦੇ ਤੋਂ ਜਾਣੂ ਹੀ ਨਹੀਂ ਕਰਵਾਇਆ ਅਤੇ ਜਦੋਂ ਉਹਨੂੰ ਜ਼ਿੰਦਗੀ ਦੇ ਵਿੱਚ ਕਿਤੇ ਵੀ ਥੋੜ੍ਹੀ ਬਹੁਤੀ ਵੀ ਤਕਲੀਫ ਆਉਂਦੀ ਜਿਹਨੂੰ ਬਾਕੀ ਲੋਕ ਬਹੁਤ ਹੀ ਹੱਸ ਕੇ ਸਹਿ ਜਾਂਦੇ, ਉਹਦੇ ਲਈ ਸਹਿਣੀ ਬਹੁਤ ਮੁਸ਼ਕਿਲ ਹੋ ਜਾਂਦੀ ਸੀ, ਜਿਹਦੇ ਕਰਕੇ ਉਹ ਸਵੇਅਰ ਡਿਪਰੈਸ਼ਨ ਯਾਨੀ ਕਿ ਗੰਭੀਰ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੀ ਹੈ। ਸੋ ਖੁਦ ਨੂੰ ਉਹ ਸੁਨਹਿਰੇ ਜਿਹੜੇ ਪਿੰਜਰੇ ਦੇ ਵਿੱਚ ਮਹਿਸੂਸ ਕਰ ਰਹੀ ਸੀਗੀ, ਜਿਹਦੇ ਕਰਕੇ ਉਹਨੇ ਮਤਲਬ ਆਤਮਘਾਤੀ ਮੋੜ ਵੀ ਆਪਣੇ ਮਤਲਬ ਆਤਮਘਾਤੀ ਸਟੈਪ ਵੀ ਉਹਨੇ ਆਪਣੇ ਲਈ ਚੱਕਿਆ ਸੀਗਾ, ਜੋ ਕਿ ਅਕਸਰ ਅਸੀਂ ਵੇਖਦੇ ਹਾਂ ਕਿ ਜਿਹੜੇ ਲੋਕਾਂ ਨੂੰ ਸਪੋਰਟ ਨਹੀਂ ਮਿਲਦੀ ਆਪਣੀ ਫੈਮਿਲੀ ਦੇ ਵੱਲੋਂ, ਉਹ ਇਹ ਚੀਜ਼ਾਂ ਕਰਦੇ ਨੇ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਅਗੇਨ ਮੈਂ ਹੀ ਕਹੂੰਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਨਾ ਇੱਕ ਅੱਛਾ ਬੈਲੈਂਸ ਬਣਾ ਕੇ ਚੱਲੀਏ, ਕਿਉਂਕਿ ਇਹ ਜਿਹੜਾ ਬੈਲੈਂਸ ਹੁੰਦਾ ਹੈ ਨਾ ਉਹ ਸਾਡੀ ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਦਿੰਦਾ ਅਤੇ ਸਾਨੂੰ ਜ਼ਿੰਦਗੀ ਦੇ ਹਰ ਇੱਕ ਰੰਗ ਨੂੰ ਮਾਣਨ ਦੀ ਤਾਕਤ ਬਖਸ਼ਦਾ ਹੈ। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਦੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਦਾਂ ਹੀ ਬਣੇ ਰਹੇ ਹੋ। ਫਿਲਹਾਲ FM ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 6:19, ਮਤਲਬ 6:20 'ਤੇ ਤੁਸੀਂ ਪ੍ਰੋਗਰਾਮ ਤੁਸੀਂ ਸੁਣੋਗੇ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ 'ਚ ਖਬਰਾਂ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫਰਿੱਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: ਮੂਰਖਾ
4: ਸੁਧਰ ਜਾ।
5: ਪੇਮੈਂਟਸ ਲਈ ਕੋਈ ਓਪਨ ਵਾਈਫਾਈ ਨਹੀਂ,
3: ਮਤਲਬ ਧੋਖਾ ਧੜੀ ਨੂੰ ਬਾਏ ਬਾਏ।
5: RBI ਕਹਿੰਦਾ ਹੈ,
4: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
6: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਜਨਗਣਨਾ 2000

27 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗੰਨਾ ਦਾ ਪਹਿਲਾ ਗੇੜ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਕੀਤੀ ਅਪੀਲ। ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ 'ਤੇ ਆਯੋਜਿਤ ਲਾਈਵ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨਸ ਵਰਲਡ ਰਿਕਾਰਡ ਕਾਇਮ ਕੀਤਾ। 435,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ ਵੱਖ ਮਾਮਲਿਆਂ 'ਚ ਦੋ ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। ਅਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਸ਼ਾਮੀ 7 ਵਜੇ ਪਾਕਿਸਤਾਨ ਨਾਲ ਹੋਵੇਗਾ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਮਰਦਮਸ਼ੁਮਾਰੀ 2027 ਤਹਿਤ ਮਕਾਨਾਂ ਦੀ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਗੇੜ ਪੰਜਾਬ 'ਚ 15 ਮਈ ਤੋਂ 13 ਜੂਨ 2026 ਤੱਕ ਨੋਟੀਫਾਈ ਸਮੇਂ ਦੌਰਾਨ ਸਫਲਤਾਪੂਰਵਕ ਮੁਕੰਮਲ ਹੋ ਗਿਆ। ਮੁੱਖ ਮਰਦਮਸ਼ੁਮਾਰੀ ਅਧਿਕਾਰੀ ਅਤੇ ਸੰਚਾਲਨ ਨਿਰਦੇਸ਼ਕ ਡਾਕਟਰ ਨਵਜੋਤ ਖੋਸਾ ਨੇ ਦੱਸਿਆ ਕਿ ਪਹਿਲੇ ਗੇੜ 'ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਅਤੇ 14 ਨਗਰ ਨਿਗਮਾਂ 'ਚ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਗੇੜ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ। ਮਰਦਮਸ਼ੁਮਾਰੀ 2027 ਭਾਰਤ ਦੀ 16ਵੀਂ ਤੇ ਆਜ਼ਾਦੀ ਤੋਂ ਬਾਅਦ 8ਵੀਂ ਮਰਦਮਸ਼ੁਮਾਰੀ ਹੋਵੇਗੀ। ਕੱਲ੍ਹ ਗੁਰਦਾਸਪੁਰ ਦੀਆਂ 3 ਮਿਊਂਸੀਪਲ ਕੌਂਸਲ ਦੀਨਾਨਗਰ, ਕਾਦੀਆਂ ਅਤੇ ਗੁਰਦਾਸਪੁਰ 'ਚ ਹੋਈਆਂ ਚੋਣਾਂ ਅਤੇ ਹੁਸ਼ਿਆਰਪੁਰ ਦੇ ਸ਼ਾਮ 84 'ਚ ਹੋਈਆਂ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋਈਆਂ ਅਤੇ ਉਹਨਾਂ ਦੇ ਨਤੀਜੇ ਐਲਾਨੇ ਗਏ ਨੇ। ਪੰਜਾਬ ਚੋਣ ਕਮਿਸ਼ਨ ਮੁਤਾਬਕ ਗੁਰਦਾਸਪੁਰ ਮਿਊਂਸੀਪਲ ਕੌਂਸਲ ਦੀਆਂ 29 ਸੀਟਾਂ ਵਿੱਚੋਂ 21 ਕਾਂਗਰਸ ਨੇ ਅਤੇ 7 ਆਮ ਆਦਮੀ ਪਾਰਟੀ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ। ਦੀਨਾਨਗਰ ਮਿਊਂਸੀਪਲ ਕੌਂਸਲ ਦੀਆਂ 15 ਸੀਟਾਂ ਵਿੱਚੋਂ 7 ਕਾਂਗਰਸ, 6 ਆਮ ਆਦਮੀ ਪਾਰਟੀ ਅਤੇ 1 BJP ਨੇ ਜਿੱਤੀ। ਕਾਦੀਆਂ 'ਚ 15 ਸੀਟਾਂ ਵਿੱਚੋਂ 6 ਸ਼੍ਰੋਮਣੀ ਅਕਾਲੀ ਦਲ, 4 ਕਾਂਗਰਸ, 2 ਆਮ ਆਦਮੀ ਪਾਰਟੀ, 1 BJP ਅਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ। ਉਧਰ ਹੁਸ਼ਿਆਰਪੁਰ ਦੇ ਸ਼ਾਮ 84 ਮਿਊਂਸੀਪਲ ਕੌਂਸਲ ਦੀਆਂ 9 ਸੀਟਾਂ ਵਿੱਚੋਂ 6 ਆਮ ਆਦਮੀ ਪਾਰਟੀ ਨੇ, 2 ਕਾਂਗਰਸ ਅਤੇ 1 ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਬੀਤੇ ਦਿਨੀ ਨਗਰ ਕੌਂਸਲ ਦੀਨਾਨਗਰ ਦੀ ਵਾਰਡ ਨੰਬਰ 6 ਦੇ ਬੂਥ ਨੰਬਰ 9 ਵਿੱਚ ਵੋਟਿੰਗ ਮਸ਼ੀਨ 'ਚ ਤਕਨੀਕੀ ਖਰਾਬੀ ਆਉਣ ਕਾਰਨ ਚੋਣ ਮੁਲਤਵੀ ਹੋ ਗਈ ਸੀ। ਜ਼ਿਲ੍ਹਾ ਚੋਣ ਅਫਸਰ ਆਦਿਤਿਆ ਉੱਪਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੱਲ੍ਹ 15 ਜੂਨ ਨੂੰ ਦੀਨਾਨਗਰ ਵਿਖੇ ਵਾਰਡ ਨੰਬਰ 6 ਦੇ ਬੂਥ ਨੰਬਰ 9 'ਚ ਵੋਟਾਂ ਮੁੜ ਤੋਂ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਪੈਣ ਮਗਰੋਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਪਵਿੱਤਰ ਮੌਕਾ ਏ। ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੱਤਾ। ਇਸ ਸਾਲ ਖੂਨਦਾਨ ਦਿਵਸ ਦਾ ਵਿਸ਼ਾ ਮਨੁੱਖਤਾ ਦੀ ਇੱਕ ਬੂੰਦ ਖੂਨਦਾਨ ਕਰੋ, ਜੀਵਨ ਬਚਾਓ ਰੱਖਿਆ ਗਿਆ। ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਵੈਇੱਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ 'ਤੇ ਕਰਵਾਏ ਲਾਈਵ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨਸ ਵਰਲਡ ਰਿਕਾਰਡ ਕਾਇਮ ਕੀਤਾ। ਇਸ ਆਨਲਾਈਨ ਯੋਗ ਪ੍ਰੋਗਰਾਮ 'ਚ 435,000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਆਯੁਸ਼ ਮੰਤਰੀ ਪ੍ਰਤਾਪ ਰਾਓ ਯਾਦਵ ਨੇ ਕਿਹਾ ਕਿ ਇਹ ਪ੍ਰਾਪਤੀ ਦੁਨੀਆ ਭਰ ਵਿੱਚ ਯੋਗ ਦੀ ਵੱਧ ਰਹੀ ਪ੍ਰਸਿੱਧੀ ਨੂੰ ਦਰਸਾਉਂਦੀ ਹੈ। ਉਨ੍ਹਾਂ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਕੌਮਾਂਤਰੀ ਯੋਗ ਦਿਵਸ ਦਾ ਮੁੱਖ ਸਮਾਗਮ 21 ਜੂਨ ਨੂੰ ਕੋਲਕਾਤਾ 'ਚ ਹੋਵੇਗਾ। ਇਸ ਸਾਲ ਯੋਗ ਦਿਵਸ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਆ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNEWS ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਨਾਲ ਸਬੰਧਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ। ਇਹ ਯਾਤਰਾ ਸ਼ਰਧਾਲੂਆਂ ਨੂੰ ਉਨ੍ਹਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਏਗੀ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਤੇ ਸੰਵਾਰਿਆ ਗਿਆ। ਸ੍ਰੀ ਢਿੱਲੋਂ ਨੇ ਦੱਸਿਆ ਕਿ ਅੱਜ ਤੋਂ 21 ਜੂਨ ਤੱਕ ਚੱਲਣ ਵਾਲੀ ਇਹ ਯਾਤਰਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਜੁੜੇ 5 ਪ੍ਰਮੁੱਖ ਤੀਰਥ ਅਸਥਾਨਾਂ ਤੱਕ ਪਹੁੰਚੇਗੀ। ਉਨ੍ਹਾਂ ਕਿਹਾ ਕਿ BJP ਸਰਕਾਰ ਨੇ ਨਾ ਸਿਰਫ ਇਨ੍ਹਾਂ ਤੀਰਥ ਅਸਥਾਨਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ, ਸਗੋਂ ਲੋਕਾਂ ਨੂੰ ਉਨ੍ਹਾਂ ਦੇ ਇਤਿਹਾਸ ਅਤੇ ਸਮਾਜਿਕ ਮਹੱਤਵ ਬਾਰੇ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਨੇ। ਯਾਤਰਾ ਦੌਰਾਨ ਸ਼ਰਧਾਲੂ ਮਹੂ ਜਨਮ ਭੂਮੀ, ਦੀਕਸ਼ਾ ਭੂਮੀ ਨਾਗਪੁਰ, ਚੈਤਯ ਭੂਮੀ ਮੁੰਬਈ, ਮਹਾਪਰਿਨਿਰਵਾਣ ਸਥਲ ਦਿੱਲੀ ਅਤੇ ਦਿੱਲੀ ਵਿਖੇ ਸਥਾਪਿਤ ਵਰਚੁਅਲ ਸਿੱਖਿਆ ਭੂਮੀ ਦੇ ਦਰਸ਼ਨ ਕਰਨਗੇ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਵੱਡੇ ਮਾਮਲੇ ਦੀ ਜਾਂਚ ਦੌਰਾਨ

0: ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦਿਆਂ ਦੋ ਵੱਖ ਵੱਖ ਕਾਰਵਾਈਆਂ 'ਚ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਪਤਾ ਚੱਲਿਆ ਕਿ ਮੁਲਜ਼ਮ ਦੁਬਈ ਆਧਾਰ ਤਸਕਰ ਨਾਲ ਜੁੜੇ ਹੋਏ ਸਨ, ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਸਪਲਾਈ 'ਚ ਸਹਾਇਤਾ ਕਰ ਰਿਹਾ ਸੀ। ਇੱਕ ਵੱਖਰੇ ਆਪਰੇਸ਼ਨ 'ਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਦੇ ਕਬਜ਼ੇ ਵਿੱਚੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ, ਜਿਸ ਨਾਲ ਨੈਟਵਰਕ ਦੇ ਕਾਰਜ ਦੇ ਸਬੰਧਾਂ ਬਾਰੇ ਹੋਰ ਜਾਣਕਾਰੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਥਾਣਾ ਛਰਹਟਾ ਵਿਖੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ। ਪੰਜਾਬ ਪੁਲਿਸ ਦੀ ਯੂਥ ਕਨੈਕਟੀਵਿਟੀ ਪਹਿਲ ਤਹਿਤ ਚਲਾਏ ਜਾ ਰਹੇ ਸਟੂਡੈਂਟ ਪੁਲਿਸ ਕੈਡਿਟ ਪ੍ਰੋਗਰਾਮ ਨੂੰ ਸੂਬੇ ਭਰ ਦੇ ਵਿਦਿਅਕ ਅਦਾਰਿਆਂ ਤੋਂ ਭਾਰੀ ਸਮਰਥਨ ਤੇ ਉਤਸ਼ਾਹਜਨਕ ਹੁੰਗਾਰਾ ਮਿਲ ਰਿਹਾ। ਹੁਣ ਤੱਕ ਇਸ ਪ੍ਰੋਗਰਾਮ ਤਹਿਤ ਕੁੱਲ 1965 ਇਨਡੋਰ ਤੇ 698 ਆਊਟਡੋਰ ਕਲਾਸਾਂ ਲਗਾਈਆਂ ਜਾ ਚੁੱਕੀਆਂ ਨੇ। ਇਸ ਬਾਰੇ ਮੋਹਾਲੀ ਤੋਂ DSP ਹਰਸਿਮਰਨ ਸਿੰਘ ਨੇ ਜਾਣਕਾਰੀ ਦਿੱਤੀ।
1: ਬੇਸਿਕਲੀ ਜਿਹੜੀ ਪੰਜਾਬ ਪੁਲਿਸ ਦੀ ਨਵੇਕਲੀ ਪਹਿਲ ਹੈ ਯੂਥ ਦੀ ਕਨੈਕਟੀਵਿਟੀ, ਇਹ ਬੜਾ ਸਾਡੇ ਮਾਨਯੋਗ DGP ਸਾਹਿਬ ਤੇ ਪੰਜਾਬ ਸਰਕਾਰ ਦਾ ਬੜਾ ਵਧੀਆ ਸ਼ਲਾਘਾਯੋਗ ਕਦਮ ਹੈ। ਇਹਦੇ ਵਿੱਚ ਅਸੀਂ ਜਿਹੜੇ ਪੰਜਾਬ ਪੁਲਿਸ ਹੈ, ਵਿਦਿਅਕ ਅਦਾਰੇ ਹੈ ਜਿੰਨਾ, ਉਹਦੇ ਵਿੱਚ ਜਾ ਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਾਂਗੇ। ਬੱਚੇ ਜਦੋਂ ਖੇਡਾਂ ਦੇ ਨਾਲ ਜੁੜਨਗੇ, ਨਸ਼ਿਆਂ ਤੋਂ ਵੀ ਦੂਰ ਰਹਿਣਗੇ।
0: ਪੰਜਾਬ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਵਿਸ਼ਵ ਸਾਈਕਲ ਦਿਵਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਨੇੜੇ ਅਸਮਿਤਾ ਖੇਲੋ ਇੰਡੀਆ ਵਿਮੈਨ ਲੀਗ ਤੇ ਸਾਈਕਲ ਰੈਲੀ ਕਰਵਾਈ ਗਈ। ਇਸ ਵਿੱਚ ਵੱਖ ਵੱਖ ਉਮਰ ਵਰਗ ਦੀਆਂ ਮਹਿਲਾ ਸਾਈਕਲ ਸਵਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੁਕਾਬਲੇ ਦਾ ਮਕਸਦ ਔਰਤਾਂ 'ਚ ਸਾਈਕਲਿੰਗ ਪ੍ਰਤੀ ਰੁਝਾਨ ਵਧਾਉਣਾ ਤੇ ਉਹਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਕਿਹਾ ਕਿ ਪੰਜਾਬ 'ਚ ਸਾਈਕਲਿੰਗ ਖੇਡ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ। ਉਹਨਾਂ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਵਰਗੇ ਪ੍ਰੋਗਰਾਮ ਮਹਿਲਾ ਖਿਡਾਰੀਆਂ ਨੂੰ ਅੱਗੇ ਆਉਣ ਤੇ ਰਾਸ਼ਟਰੀ ਪੱਧਰ ਤੇ ਆਪਣੀ ਪਛਾਣ ਬਣਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੇ ਨੇ। ਸਮਾਗਮ ਦੇ ਅਖੀਰ 'ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁੜੀਆਂ ਦੇ ਹੋਸਟਲ ਨੰਬਰ 1 ਅਤੇ 2 'ਚ ਬੀਜ ਤੋਂ ਬੂਟੇ ਤੱਕ ਸਿਰਲੇਖ ਵਾਲੀ ਇੱਕ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ। ਐਕਸੀਅਨ ਡਾਕਟਰ ਅਨਿਲ ਠਾਕੁਰ ਨੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਤੇ ਪਾਏਦਾਰ ਬਾਗਬਾਨੀ ਅਭਿਆਸਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇੰਦੌਰ ਤੋਂ ਰਹਿੰਦ ਖੂੰਹਦ ਪ੍ਰਬੰਧਨ ਮਾਹਰ ਸਵਾਤੀ ਚੌਹਾਨ ਨੇ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਦਿੱਤਾ। ਉਹਨਾਂ ਨੇ ਭਾਗ ਲੈਣ ਵਾਲਿਆਂ ਨੂੰ ਵਾਤਾਵਰਨ ਲਈ ਜ਼ਿੰਮੇਵਾਰ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ। ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ EKYC ਤੇ ਜ਼ਮੀਨ ਦੀ ਤਸਦੀਕ ਨਹੀਂ ਕਰਵਾਈ ਗਈ, ਉਹ ਕਿਸਾਨ ਵੀਰ ਅਗਲੀ ਕਿਸ਼ਤ ਪ੍ਰਾਪਤ ਕਰਨ ਲਈ 20 ਜੂਨ ਤੱਕ ਆਪਣੀ EKYC ਤੇ ਜ਼ਮੀਨ ਦੀ ਤਸਦੀਕ ਪ੍ਰਕਿਰਿਆ ਤੁਰੰਤ ਮੁਕੰਮਲ ਕਰਵਾਉਣ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੇਠ ਲਾਭਪਾਤਰੀ ਕਿਸਾਨਾਂ ਲਈ EKYC ਅਤੇ ਜ਼ਮੀਨ ਦੀ ਤਸਦੀਕ ਲਾਜ਼ਮੀ ਕੀਤੀ ਗਈ ਹੈ। ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਨਾਲ ਹੋਵੇਗਾ। ਇਹ ਗਰੁੱਪ ਏ ਮੈਚ ਬਰਮਿੰਘਮ ਦੇ ਐਸ ਬੈਸਟਨ 'ਚ ਭਾਰਤੀ ਸਮੇਂ ਮੁਤਾਬਕ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮੀ 7 ਵਜੇ ਤੋਂ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਮਰਦਮਸ਼ੁਮਾਰੀ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਤੇ ਗੰਨਾ ਦਾ ਪਹਿਲਾ ਗੇਟ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 'ਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਤੇ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਸ਼ਾਮੀ 7 ਵਜੇ ਪਾਕਿਸਤਾਨ ਨਾਲ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
2: ਇੱਕ ਜ਼ਰੂਰੀ ਸੂਚਨਾ, ਅਸੀਂ ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਅੱਜ ਸ਼ਾਮ 6:30 ਐਜ ਬੈਸਟਨ ਬਰਮਿੰਘਮ ਇੰਗਲੈਂਡ ਵਿਖੇ ICC ਵਿਮੈਨਸ T20 ਵਰਲਡ ਕੱਪ ਤਹਿਤ ਭਾਰਤ ਤੇ ਪਾਕਿਸਤਾਨ ਦੀਆਂ ਮਹਿਲਾ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ T20 ਮੈਚ ਦੀ ਆਫ ਟਿਊਬ ਕਮੈਂਟਰੀ ਆਪਣੇ ਦਿੱਲੀ ਕੇਂਦਰ ਤੋਂ ਸੁਣਾਵਾਂਗੇ। ਪਰ FM ਰੇਨਬੋ ਦੇ ਪ੍ਰੋਗਰਾਮ ਤੁਸੀਂ FM ਰੇਨਬੋ ਐਪ 'ਤੇ ਸੁਣਦੇ ਰਹੋਗੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ ਅਤੇ ਅੱਜ ਦੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਦੇ ਪਏ ਹਾਂ ਕਿ ਕਿਵੇਂ ਦੌਲਤ ਜੋ ਕਿ ਅਸੀਮਿਤ ਦੌਲਤ ਅਸੀਂ ਅਕਸਰ ਕਮਾਉਣ ਦੀ ਸੋਚਦੇ ਹਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਪ੍ਰੋਬਲਮਸ ਪੈਦਾ ਕਰ ਦਿੰਦੀ ਹੈ ਅਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਗੱਲ ਐਕਸਪਰਟਸ ਕਹਿ ਰਹੇ ਨੇ ਹਾਰਵਰਡ ਮੈਡੀਕਲ ਸਕੂਲ ਦੇ ਉਹ ਸਟੱਡੀ ਕਰਦੇ ਨੇ ਅਤੇ ਸਟੱਡੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਕੇਸਿਸ ਨਿਕਲ ਕੇ ਆਉਂਦੇ ਨੇ ਅਤੇ ਇੱਕ ਸਟੱਡੀ ਜਿਹੜੀ ਉਹਨਾਂ ਨੇ ਕੀਤੀ ਸੀਗੀ ਉਹਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਅਮੀਰ ਪਰਿਵਾਰਾਂ ਦੇ ਵਿੱਚ ਮਤਲਬ ਜਿਹਨਾਂ ਕੋਲ ਐਕਸੈਸ ਜੇ ਅਸੀਂ ਸੋਚਦੇ ਹਾਂ ਕਿ ਸਾਡੇ ਕੋਲ ਐਕਸੈਸਿਵ ਵੈਲਥ ਹੋ ਜਾਏ ਤਾਂ ਅਸੀਂ ਖੁਸ਼ ਹੋ ਜਾਵਾਂਗੇ ਪਰ ਐਕਸੈਸਿਵ ਵੈਲਥ ਕਿਤੇ ਨਾ ਕਿਤੇ ਰਿਸ਼ਤਿਆਂ ਦੇ ਵਿੱਚ ਭਰੋਸਾ ਜਿਹੜਾ ਹੈਗਾ ਹੈ ਨਾ ਉਹਨੂੰ ਖਤਮ ਕਰ ਦਿੰਦੀ ਹੈ ਕਿਉਂਕਿ ਜਦੋਂ ਵਿਅਕਤੀ ਕੋਲ ਜ਼ਿਆਦਾ ਪੈਸਾ ਆ ਜਾਂਦਾ ਨਾ ਤਾਂ ਉਹਦੇ ਨਾਲ ਹੀ ਨਾਲ ਮਨ ਦੇ ਵਿੱਚ ਇੱਕ ਡਰ ਵੀ ਆ ਜਾਂਦਾ ਹੈ ਕਿ ਇਹ ਜਿਹੜਾ ਬੰਦਾ ਹੈ ਸਾਹਮਣੇ ਵਾਲਾ ਭਾਵੇਂ ਉਹਦੇ ਮਾਂ ਪਿਓ ਹੋਣ ਭਾਵੇਂ ਉਹਦਾ ਜੀਵਨ ਸਾਥੀ ਹੋਵੇ ਭਾਵੇਂ ਉਹਦਾ ਦੋਸਤ ਹੋਣ ਭਾਵੇਂ ਉਹਦੇ ਬੱਚੇ ਹੋਣ ਉਹਦੇ ਮਨ 'ਚ ਹਮੇਸ਼ਾ ਇੱਕ ਇਹ ਡਰ ਬਣਿਆ ਰਹਿੰਦਾ ਹੈ ਕਿ ਕੀ ਇਹ ਬੰਦਾ ਮੈਨੂੰ ਪਿਆਰ ਕਰਦਾ ਹੈ ਜਾਂ ਮੇਰੇ ਪੈਸੇ ਕਰਕੇ ਮੇਰੇ ਨਾਲ ਹੈ ਅਤੇ ਇਸ ਕਰਕੇ ਜਿਹੜਾ ਹਰ ਇੱਕ ਰਿਸ਼ਤਾ ਹੈਗਾ ਨਾ ਉਹ ਕਿਸੇ ਨਾ ਕਿਸੇ ਡਰ ਕਰਕੇ ਨਿਭਦਾ ਨਹੀਂ ਹੈ ਚੰਗੀ ਤਰ੍ਹਾਂ ਨਾਲ ਹੀ ਨਾਲ ਬੰਦਾ ਮਤਲਬ ਅਸੀਂ ਆਪਣੇ ਜਿਹੜਾ ਆਤਮ ਸਨਮਾਨ ਹੈ ਜਿਹੜਾ ਸਾਡੀ ਸੈਲਫ ਰਿਸਪੈਕਟ ਹੈ ਜਿਹੜੇ ਸਾਡੀ ਕੌਨਸ਼ੀਅਸ ਹੈ ਅਸੀਂ ਉਹਨੂੰ ਸੋਸ਼ਲ ਸਟੇਟਸ ਅਤੇ ਬੈਂਕ ਬੈਲੈਂਸ ਦੇ ਨਾਲ ਟਿਕਾ ਦਿੰਦੇ ਹਾਂ ਕਿ ਜਿੰਨਾ ਸਾਡਾ ਬੈਂਕ ਬੈਲੈਂਸ ਜ਼ਿਆਦਾ ਹੋਊਗਾ ਓਨਾ ਹੀ ਸਾਡਾ ਜ਼ਿਆਦਾ ਸੈਲਫ ਕੌਨਫੀਡੈਂਸ ਹੋਊਗਾ ਅਤੇ ਜਿੰਨਾ ਹੀ ਜ਼ਿਆਦਾ ਓਨਾ ਹੀ ਜ਼ਿਆਦਾ ਸਾਡਾ ਸੋਸ਼ਲ ਸਟੇਟਸ ਹੋਊਗਾ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀ ਹਿਊਮਨ ਵੈਲਿਊਜ਼ ਹੁੰਦੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਸੈਕਰੀਫਾਈਸ ਕਰਨ ਲੱਗ ਜਾਂਦੇ ਹਾਂ ਜਾਂ ਸਾਈਡਲਾਈਨ ਕਰਨ ਜਾਂਦੇ ਹਾਂ ਜਾਂ ਕੰਪਰੋਮਾਈਜ਼ ਕਰਨ ਲੱਗ ਜਾਂਦੇ ਹਾਂ ਸੋ ਇਹਦੇ ਨਾਲ ਵੀ ਕੀ ਹੁੰਦਾ ਕਿ ਇਨ ਦਾ ਐਂਡ ਸਾਡੇ ਜਿਹੜੇ ਰਿਸ਼ਤੇ ਹੈਗੇ ਨੇ ਜਿਹੜੇ ਸਾਡੇ ਕਰੀਬੀ ਰਿਸ਼ਤੇ ਨੇ ਜਿਨ੍ਹਾਂ ਬਿਨਾਂ ਗੁਜ਼ਾਰਾ ਹੀ ਨਹੀਂ ਹੋ ਸਕਦਾ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਫਿੱਕ ਪੈਣੀ ਸ਼ੁਰੂ ਹੋ ਜਾਂਦੀ ਹੈ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਇੱਦਾਂ ਹੀ ਬਣੇ ਰਹੋ ਅਤੇ ਇੱਦਾਂ ਦੇ ਹੋਰ

ਵੀ ਇੰਟਰਸਟਿੰਗ ਫੈਕਟਸ ਅਤੇ ਜੋ ਇਸ ਸਟੱਡੀ ਤੋਂ ਜੋ ਜੋ ਚੀਜ਼ਾਂ ਨਿਕਲ ਕੇ ਆਈਆਂ ਨੇ ਉਹ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀਆਂ ਕਰੂੰਗੀ। ਫਿਲਹਾਲ ਤੁਹਾਡੇ ਲਈ ਪੇਸ਼ ਕਰ ਰਹੀ ਹੈ ਸਤਿੰਦਰ ਸਰਤਾਜ ਹੋਣਾ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ।

ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਕਿਵੇਂ ਅਸੀਮਿਤ ਦੌਲਤ ਵੀ ਕਦੇ ਕਦੇ ਸਾਡੇ ਦੁੱਖਾਂ ਦਾ ਕਾਰਨ ਬਣ ਜਾਂਦੀ ਹੈ, ਕਿਉਂਕਿ ਸਟਾਰਟਿੰਗ ਦੇ ਵਿੱਚ ਨਾ ਸਭ ਕੁਝ ਬਹੁਤ ਹੀ ਗਲਿਟਰੀ ਅੱਛਾ ਲੱਗਦਾ ਹੈ, ਪਰ ਇੱਕ ਨਾ ਅੰਗਰੇਜ਼ੀ ਦੇ ਵਿੱਚ ਇੱਕ ਹੋਰ ਕਹਾਵਤ ਹੈ ਕਿ ਆਲ ਦੈਟ ਗਲਿਟਰਸ ਇਜ਼ ਨੋਟ ਗੋਲਡ, ਕਿ ਹਰ ਇੱਕ ਚਮਕਦੀ ਹੋਈ ਚੀਜ਼ ਸੋਨਾ ਨਹੀਂ ਹੁੰਦੀ। ਅਤੇ ਇਹਦੇ ਵਿੱਚ ਸੋਨੇ ਤੋਂ ਮਤਲਬ ਇਹ ਹੈ ਕਿ ਜਿਹੜੇ ਸਾਡੇ ਹਿਊਮਨ ਵੈਲਿਊਜ਼ ਹੁੰਦੀਆਂ ਨੇ, ਜਿਹੜੀਆਂ ਸਾਡੀਆਂ ਕੋਰ ਵੈਲਿਊਜ਼ ਹੁੰਦੀਆਂ ਨੇ। ਅਤੇ ਜਿਹੜੀ ਹਾਰਵਰਡ ਮੈਡੀਕਲ ਸਕੂਲ ਦੇ ਵਿੱਚ ਜਿਹੜੀ ਸਟੱਡੀ ਹੁੰਦੀ ਹੈ, ਉਹਦੇ ਵਿੱਚ ਵੀ ਇਹੀ ਚੀਜ਼ ਨਿਕਲ ਕੇ ਆਉਂਦੀ ਹੈ ਕਿ ਜਿਹੜੀ ਮਿਡਲ ਕਲਾਸ ਫੈਮਿਲੀਜ਼ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਜ਼ਿਆਦਾ ਸੁਖੀ ਹੁੰਦੀਆਂ ਨੇ, ਕਿਉਂਕਿ ਉਹਨਾਂ ਦੇ ਜਿਹੜੇ ਆਪਸੀ ਪਰਿਵਾਰ ਦੇ ਜਿਹੜੇ ਲੋਕ ਹੁੰਦੇ ਨੇ, ਫੈਮਿਲੀ ਮੈਂਬਰਸ ਹੁੰਦੇ ਨੇ, ਉਹ ਮੁਸ਼ਕਲਾਂ ਨੂੰ ਚੰਗੇ ਮਾੜੇ ਵੇਲੇ ਨੂੰ ਇੱਕ ਦੂਜੇ ਦੀ ਮਦਦ ਦੇ ਨਾਲ ਕੱਟ ਲੈਂਦੇ ਨੇ। ਅਤੇ ਇਸ ਕਰਕੇ ਉਹਨਾਂ ਦਾ ਆਪਸੀ ਪ੍ਰੇਮ, ਵਿਸ਼ਵਾਸ, ਭਰੋਸਾ ਬਣਿਆ ਰਹਿੰਦਾ ਹੈ। ਮਤਲਬ ਜਿਹੜੀਆਂ ਉਹਨਾਂ ਦੀਆਂ ਕੋਰ ਵੈਲਿਊਜ਼ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਰੂਟਸ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੁੰਦੀ ਹੈ, ਉਹ ਸਟਰੋਂਗ ਰਹਿੰਦੀ ਹੈ, ਉਹ ਮਜ਼ਬੂਤ ਰਹਿੰਦੀ ਹੈ। ਅਤੇ ਕਹਿੰਦੇ ਨੇ ਨਾ ਕਿ ਜਿਹਦੀਆਂ ਜੜ੍ਹਾਂ ਸਟਰੋਂਗ ਹੋਣ, ਉਹਨੂੰ ਤੁਸੀਂ ਜਿੰਨੀ ਮਰਜ਼ੀ ਹਨੇਰੀ ਆ ਜਾਵੇ, ਤੂਫਾਨ ਆ ਜਾਵੇ, ਤੁਸੀਂ ਹਿਲਾ ਨਹੀਂ ਸਕਦੇ। ਸੋ ਕਿਤੇ ਨਾ ਕਿਤੇ ਮਿਡਲ ਕਲਾਸ ਫੈਮਿਲੀਜ਼ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਜੜ੍ਹਾਂ ਹੁੰਦੀਆਂ ਨੇ, ਕੋਰ ਹਿਊਮਨ ਵੈਲਿਊਜ਼ ਹੁੰਦੀਆਂ ਨੇ, ਉਹ ਬਹੁਤ ਸਟਰੋਂਗ ਹੋ ਜਾਂਦੀਆਂ ਨੇ, ਕਿਉਂਕਿ ਰਿਸੋਰਸਿਸ ਇੰਨੇ ਨਹੀਂ ਹੁੰਦੇ। ਅਤੇ ਇੱਕ ਹੀ ਰਿਸੋਰਸ ਹੁੰਦਾ ਹੈ ਆਪਸੀ ਪਰਿਵਾਰ ਦੇ ਜਿਹੜੇ ਮੈਂਬਰ ਹੁੰਦੇ ਨੇ, ਜਾਂ ਫਿਰ ਆਪਸੀ ਪਰਿਵਾਰ ਦੇ ਵਿੱਚ ਜਿਹੜੀ ਸਮਝ ਹੁੰਦੀ ਹੈ। ਸੋ ਐਕਸਪਰਟਸ ਦਾ ਤਾਂ ਨਿਚੋੜ ਇਹੀ ਨਿਕਲਿਆ ਕਿ ਪੈਸਾ ਭਾਵੇਂ ਬਹੁਤ ਜ਼ਰੂਰੀ ਹੈ, ਪਰ ਉਹਦੇ ਤੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ ਕੋਰ ਹਿਊਮਨ ਵੈਲਿਊ। ਸੋ ਈਵਨ ਇਨ ਕੇਸ ਜੇ ਕਿਸੇ ਕੋਲ ਬਹੁਤ ਪੈਸਾ ਹੈਗਾ ਵੀ ਹੈ, ਤਾਂ ਸਾਨੂੰ ਉਹਨਾਂ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਰੂਟਸ ਦੇ ਨਾਲ, ਆਪਣੀ ਫਾਊਂਡੇਸ਼ਨਸ ਦੇ ਨਾਲ ਜੁੜ ਕੇ ਰਹੀਏ। ਅਤੇ ਜਿਨ੍ਹਾਂ ਦੇ ਪਰ ਇਹਦਾ ਮਤਲਬ ਇਹ ਵੀ ਨਹੀਂ

ਹੈਗਾ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਰੁਕ ਜਾਣਾ ਹੈ ਕਿ ਨਹੀਂ ਅਸੀਂ ਪੈਸੇ ਨਹੀਂ ਕਮਾਉਣੇ। ਪੈਸੇ ਵੀ ਸਾਡੀ ਜ਼ਰੂਰਤਾਂ ਪੂਰੀ ਕਰਨ ਲਈ ਬਹੁਤ ਜ਼ਰੂਰੀ ਹੁੰਦੇ ਨੇ, ਪਰ ਸਾਨੂੰ ਇੱਕ ਚੀਜ਼ 'ਤੇ ਹਮੇਸ਼ਾ ਟਿਕੇ ਰਹਿਣਾ ਚਾਹੀਦਾ ਕਿ ਸਾਡੀ ਜਿਹੜੀ ਫਾਊਂਡੇਸ਼ਨ ਹੈ, ਸਾਡੀ ਜਿਹੜੀ ਜੜ੍ਹਾਂ ਨੇ, ਉਹ ਵੀ ਮਜ਼ਬੂਤ ਰਹਿਣ। ਅਤੇ ਇਸੇ ਹੀ ਗੱਲ 'ਤੇ ਇੱਕ ਬਹੁਤ ਹੀ ਪਿਆਰਾ ਜਿਹਾ ਗੀਤ ਜਾਵੇਦ ਅਲੀ ਹੋਰਾਂ ਦੀ ਆਵਾਜ਼ ਵਿੱਚ ਤੁਹਾਡੇ ਲਈ ਪੇਸ਼ ਕਰ ਰਹੀ ਹਾਂ।

ਨਾ ਕੁਛ ਇਹੋ ਜਿਹੀ ਚੀਜ਼ ਹੈਗੀ ਹੈ ਜਿਹਦਾ ਗਮ ਜਾ ਨਹੀਂ ਰਿਹਾ। ਅਤੇ ਇੱਕ ਫਿਰ ਇੱਕ ਲਾਈਨ ਆਉਂਦੀ ਹੈ ਕਿ ਸ਼ੀਸ਼ਕ ਇੱਕ ਦੀਵਾਰ ਹੈ ਜੈਸੇ ਦਰਮਿਆਂ, ਕਿ ਰਿਸ਼ਤਿਆਂ ਦੇ ਵਿੱਚ ਜਦੋਂ ਸਾਨੂੰ ਲੱਗਦਾ ਹੈ ਉੱਪਰੋਂ ਉੱਪਰੋਂ ਸਭ ਕੁਛ ਬਹੁਤ ਅੱਛਾ ਲੱਗ ਰਿਹਾ ਹੁੰਦਾ, ਪਰ ਵਿੱਚੇ ਵਿੱਚੇ ਕੋਈ ਸ਼ੀਸ਼ੇ ਦੀ ਇੱਕ ਦੀਵਾਰ ਹੁੰਦੀ ਹੈ, ਮਿਲ ਕੇ ਵੀ ਹਮ ਮਿਲਤੇ ਨਹੀਂ। ਇੱਕ ਲਾਈਨ ਇਹ ਵੀ ਆਉਂਦੀ ਹੈ ਇਹਦੇ ਵਿੱਚ ਕਿ ਭਾਵੇਂ ਅਸੀਂ ਇਕੱਠੇ ਰਹਿ ਰਹੇ ਹੁੰਦੇ ਹਾਂ ਪਰ ਫਿਰ ਵੀ ਜਿਹੜੇ ਇੱਕ ਦੂਜੇ ਦੇ ਪ੍ਰਤੀ ਡਰ ਹੁੰਦਾ ਹੈ ਕਿ ਕਿਤੇ ਬੰਦਾ ਮੇਰੇ ਨਾਲ ਸਿਰਫ ਪੈਸੇ ਕਰਕੇ ਤਾਂ ਨਹੀਂ ਆ, ਉਹ ਡਰ ਸਾਨੂੰ ਕਿਸੇ ਨੂੰ ਅਪਣਾਉਣ ਹੀ ਨਹੀਂ ਦਿੰਦਾ, ਕੋਈ ਸਾਡਾ ਆਪਣਾ ਲੱਗਦਾ ਹੀ ਨਹੀਂ ਆ। ਸੋ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਅਸੀਂ ਗੱਲਬਾਤ ਕੀਤੀ ਅਜੇ ਤੱਕ ਇਹੀ ਕੀਤੀ ਹੈ ਕਿ ਜਿਹੜਾ ਪੈਸਾ ਹੁੰਦਾ ਹੈ ਐਕਸੈਸ ਆਫ ਵੈਲਥ ਬੁਰੀ ਹੁੰਦੀ ਹੈ, ਪਰ ਇੱਕ ਚੀਜ਼ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹੂੰਗੀ ਕਿ ਸਿਰਫ ਪੈਸੇ ਦੀ ਅਤੀ ਨਹੀਂ, ਜੇ ਕਿਸੇ ਹੋਰ ਵੀ ਚੀਜ਼ ਦੀ ਅਸੀਂ ਅਤੀ ਕਰਦੇ ਹਾਂ, ਭਾਵੇਂ ਅਸੀਂ ਆਪਣੇ ਪ੍ਰੋਫੈਸ਼ਨਲੀ ਇੰਨੇ ਜ਼ਿਆਦਾ ਫੋਕਸਡ ਹੋ ਜਾਂਦੇ ਹਾਂ ਕਿ ਆਪਣੀ ਫੈਮਿਲੀ ਨੂੰ ਛੱਡ ਦਿੰਦੇ ਹਾਂ, ਜਾਂ ਫਿਰ ਅਸੀਂ ਆਪਣੀ ਫੈਮਿਲੀ ਵਿੱਚ ਇੰਨੇ ਜ਼ਿਆਦਾ ਰੁੱਝ ਜਾਂਦੇ ਹਾਂ ਕਿ ਅਸੀਂ ਆਪਣੇ ਪ੍ਰੋਫੈਸ਼ਨ ਨੂੰ ਛੱਡ ਦਿੰਦੇ ਹਾਂ, ਪੈਸਾ ਇੰਨਾ ਜ਼ਿਆਦਾ ਕਮਾਉਣ ਲੱਗ ਜਾਂਦੇ ਹਾਂ ਕਿ ਰਿਸ਼ਤਿਆਂ ਨੂੰ ਭੁੱਲ ਜਾਂਦੇ ਹਾਂ, ਜਾਂ ਰਿਸ਼ਤਿਆਂ ਦੇ ਵਿੱਚ ਇੰਨਾ ਉਲਝ ਜਾਂਦੇ ਆ ਕਿ ਆਪਣੇ ਪੈਰਾਂ 'ਤੇ ਖੜ੍ਹੇ ਹੋਣਾ ਹੀ ਭੁੱਲ ਜਾਂਦੇ ਹਾਂ। ਸੋ ਕਿਸੇ ਵੀ ਚੀਜ਼ ਦੀ ਜਦੋਂ ਅਸੀਂ ਅਤੀ ਕਰਦੇ ਹਾਂ, ਐਕਸੈਸ ਕਰਦੇ ਹਾਂ ਨਾ, ਤਾਂ ਉਹ ਕਿਤੇ ਨਾ ਕਿਤੇ ਬੈਕਫਾਇਰ ਕਰਦੀ ਹੀ ਕਰਦੀ ਹੈ, ਅਤੇ ਫਿਰ ਕੀ ਹੁੰਦਾ ਹੈ, ਵਿੱਚ ਸ਼ੀਸ਼ੇ ਦੀ ਦੀਵਾਰ ਆ ਜਾਂਦੀ ਹੈ, ਮਿਲ ਕੇ ਵੀ ਹਮ ਮਿਲਤੇ ਨਹੀਂ, ਖਿਲ ਕੇ ਵੀ ਗੁਲ ਖਿਲਤੇ ਨਹੀਂ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ, ਲਾਈਫ ਦੀ ਜਿਹੜੀ ਬਿਊਟੀ ਹੈ ਨਾ ਉਹ ਬੈਲੈਂਸ ਦੇ ਵਿੱਚ ਹੈ। ਸੋ ਤੁਸੀਂ ਇੱਕ, ਮੈਂ ਹੁਣ ਟਾਸਕ ਦਿੰਦੀ ਹਾਂ ਤੁਹਾਨੂੰ ਸਾਰਿਆਂ ਨੂੰ, ਜਿਹੜੇ ਵੀ ਮੇਰਾ ਜਿਹੜੇ ਵੀ ਇਹ ਪ੍ਰੋਗਰਾਮ ਸੁਣਦੇ ਪਏ ਨੇ, ਕਿ ਤੁਹਾਡਾ ਕੋਈ ਵੀ ਦੋਸਤ, ਤੁਹਾਡੇ ਕੋਈ ਵੀ ਫੈਮਿਲੀ ਮੈਂਬਰ, ਕੋਈ ਵੀ ਰਿਸ਼ਤੇਦਾਰ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਸੀ ਕਿਸੇ ਟਾਈਮ 'ਤੇ, ਪਰ ਕਿਸੇ ਮਨ ਮੁਟਾਵ ਕਰਕੇ ਨਾ ਤੁਹਾਡੀ ਉਹਨਾਂ ਨਾਲ ਦੂਰੀ ਹੋ ਗਈ ਹੈ, ਇੱਕ ਸ਼ੀਸ਼ੇ ਦੀ ਦੀਵਾਰ ਵਿੱਚ ਖੜ੍ਹੀ ਹੋ ਗਈ ਹੈ, ਤੁਸੀਂ ਅੱਜ ਪਤਾ ਕੀ ਕਰਨਾ, ਤੁਸੀਂ ਉਹਨਾਂ ਨੂੰ ਫੋਨ ਕਰਨਾ ਹੈ, ਅਤੇ ਪਤਾ ਕੀ ਕਹਿਣਾ ਹੈ, ਤੁਸੀਂ ਕਿ

ਇਹ ਜਿਹੜਾ ਗੀਤ ਤੁਸੀਂ ਜਾਵੇਦ ਅਲੀ ਹੋਰਾਂ ਦੀ ਆਵਾਜ਼ ਵਿੱਚ ਸੁਣਿਆ ਹੈ, ਜਸ਼ਨ ਬਹਾਰਾ, ਅੱਜ ਦੇ ਸਾਰੇ ਪ੍ਰੋਗਰਾਮ ਨੂੰ ਨਾ ਇਹ ਸਮਰਾਈਜ਼ ਕਰਦਾ ਹੈ ਕਿ ਕਹਿੰਦੇ ਨੇ ਕਿ ਕਹਿਣੇ ਕੋ ਜਸ਼ਨ ਬਹਾਰਾ ਹੈ, ਇਸ਼ਕ ਇਹ ਦੇਖ ਕੇ ਹੈਰਾ ਹੈ, ਕਿ ਕਹਿਣ ਨੂੰ ਤਾਂ ਜਸ਼ਨ ਬਹਾਰਾ ਹੈ, ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਖਣ ਨੂੰ ਸਰਫੇਸ ਲੈਵਲ ਤੋਂ ਹੈਗੀਆਂ ਨੇ, ਪਰ ਅੰਦਰ ਹੀ ਅੰਦਰ

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in। एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल ID jalandhar@prasarbharati.gov.in।
1: मेरा एक जिद्दी गुआंडी है, पूरी कॉलोनी ने सोलर पैनल लगा लेने, पर ओ मन्नू तैयार ही नहीं सी कि सचमुच बिल जीरो आ सकता है। मैं क्या पुत्तर, नाम ही है PM सूर्य घर मुफ्त बिजली योजना। फिर एक एक करके सब दा बिजली बिल जीरो आन लगा, फिर बोलिया हुण लगा ही दिना हां। PM सूर्य घर मुफ्त बिजली योजना, जुड़न लई रजिस्टर करो PM सूर्य घर.gov.in।
2: हर घर सूर्य घर। ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਲਵ ਯੂ ਜ਼ਿੰਦਗੀ ਆਪਣੀ ਦੋਸਤ ਹੋਸਟ ਆਰ ਜਰੀਆ ਦੇ ਨਾਲ, ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਕਿ ਕਿਵੇਂ ਜਿਹੜਾ ਪੈਸਾ ਹੈ ਉਹ ਇੱਕ ਟਾਈਮ 'ਤੇ ਤਾਂ ਸਾਡੇ ਸਾਰਿਆਂ ਦੀ ਇੱਕ ਮਨੋਕਾਮਨਾ ਹੁੰਦੀ ਹੈ ਕਿ ਯਾਰ ਐਕਸੈਸ ਆਫ ਵੈਲਥ, ਸਾਨੂੰ ਬਹੁਤ ਜ਼ਿਆਦਾ ਪੈਸਾ ਚਾਹੀਦਾ ਹੈ, ਪਰ ਇੱਕ ਟਾਈਮ 'ਤੇ ਆ ਕੇ ਨਾ ਇਹ ਜਿਹੜਾ ਐਕਸੈਸ ਆਫ ਵੈਲਥ ਹੈ ਉਹ ਕਿਤੇ ਨਾ ਕਿਤੇ ਸਾਡੀ ਗੱਲ ਦਾ ਫੰਦਾ ਬਣ ਜਾਂਦਾ ਹੈ। ਅਤੇ ਅੱਜ ਦੀ ਇਸ ਕਨਵਰਸੇਸ਼ਨ ਤੋਂ, ਅੱਜ ਦੀ ਇਸ ਡਿਸਕਸ਼ਨ ਤੋਂ ਨਾ ਆਪਾਂ ਇੱਕ ਚੀਜ਼ 'ਤੇ ਸਿੱਖ ਕੇ ਜਾ ਰਹੇ ਹਾਂ ਕਿ ਪੈਸਾ ਆਪਣੀ ਥਾਂ 'ਤੇ ਹੁੰਦਾ ਹੈ, ਪਰ ਜਿਹੜੇ ਰਿਸ਼ਤੇ ਹੁੰਦੇ ਨੇ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਹੁੰਦੀ ਹੈ ਆਪਣੀ ਥਾਂ 'ਤੇ ਹੁੰਦੀ ਹੈ। ਅਤੇ ਪੈਸੇ ਨੂੰ ਕਦੇ ਵੀ ਸਾਨੂੰ ਇੰਨੀ ਉਹ ਨਹੀਂ ਦੇਣੀ ਚਾਹੀਦੀ ਤਵੱਜੋ ਕਿ ਸਾਡੇ ਰਿਸ਼ਤਿਆਂ ਨੂੰ, ਉਹ ਸੰਬੰਧਾਂ ਨੂੰ ਸੁੰਨ ਕਰ ਦੇਵੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਸਾਡੇ ਕੋਲ ਐਕਸੈਸ ਹੈਗਾ ਹੈ ਕਿਸੇ ਚੀਜ਼ ਦਾ, ਖਾਸ ਕਰਕੇ ਜੇ ਦੌਲਤ ਦਾ, ਤਾਂ ਅਸੀਂ ਉਹਨਾਂ ਲੋੜਵੰਦਾਂ ਨੂੰ ਦਈਏ ਜਿਨ੍ਹਾਂ ਦੇ ਉਹ ਐਕਚੁਅਲ 'ਚ ਕੰਮ ਆ ਸਕੇ। ਸੋ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਮਜ਼ਾ ਆਇਆ ਹੈ, ਸਫ਼ਰ ਬਹੁਤ ਹੀ ਸੋਹਣਾ ਬੀਤਿਆ, ਅਤੇ ਹੁਣ ਜਿਹੜਾ ਸਮਾਂ ਹੈਗਾ ਮੈਨੂੰ ਬਾਹਲੀ ਇਜਾਜ਼ਤ ਨਹੀਂ ਦੇ ਰਿਹਾ, ਅਤੇ ਨਹੀਂ ਨਾ ਹੀ ਇਜਾਜ਼ਤ ਦੇ ਰਹੇ ਨੇ ਸਾਡੇ ਅਗਲੇ RJ ਜੋ ਕਿ ਸਟੂਡੀਓ ਦੇ ਵਿੱਚ ਆ ਗਏ ਨੇ ਅਤੇ ਆਪਣੀ ਬਹੁਤ ਸਾਰੀ ਕਿੱਸੇ ਕਹਾਣੀਆਂ ਲੈ ਕੇ ਆਓ, ਉਹਨਾਂ ਦਾ ਸਵਾਗਤ ਕਰਦੇ ਹਾਂ, ਅਤੇ ਮੈਨੂੰ ਦਿਓ ਤੁਸੀਂ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।

ਸਮਾਂ ਹੋ ਗਿਆ ਜੀ ਸ਼ਾਮ ਦੇ 7 ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਫਰਾਂਸ ਦੇ ਨੀਸ ਵਿਚ ਵਫਦ ਪੱਧਰੀ ਗੱਲਬਾਤ ਜਾਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗੰਨਾ ਦਾ ਪਹਿਲਾ ਗੇੜ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ 'ਤੇ ਲੋਕਾਂ ਨੂੰ

ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ ਤੇ ਲਾਈਵ ਕਰਾਏ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। 435,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨਾਲ ਸੰਬੰਧਿਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਕੀਤੇ ਜਾ ਰਹੇ ਉਸ ਵਟਸਐਪ ਨੂੰ ਇਹਨੂੰ ਫਰਜ਼ੀ ਕਰਾਰ ਕੀਤਾ ਜਿਸ ਵਿੱਚ ਰਾਸ਼ਟਰੀ ਵਿਦਿਆਰਥੀ ਲੈਪਟਾਪ ਯੋਜਨਾ ਤਹਿਤ ਮੁਫ਼ਤ ਲੈਪਟਾਪਾਂ ਲਈ ਅਰਜ਼ੀਆਂ ਸਵੀਕਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ ਵੱਖ ਮਾਮਲਿਆਂ ਵਿੱਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ। ਅਤੇ ਔਰਤਾਂ ਦੇ ਆਈਸੀਸੀ T20 ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਮੈਚ ਅੱਜ ਬਰਮਿੰਘਮ 'ਚ ਪਾਕਿਸਤਾਨ ਦੇ ਨਾਲ ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸੇ ਹੁਣ ਤੱਕ ਦੇ ਆਪਣੇ ਨਿਊਜ਼ ਹੈਡ ਨੇ, ਤੁਸੀਂ ਜੁੜੇ ਰਹੋ ਸਾਡੇ ਨਾਲ।

ਬਿਲਕੁਲ ਜੀ, ਰਾਹੀ ਚਲਣਾ ਹੀ ਪੈਣਾ ਹੈ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਨਾ ਉਹ ਕਹਿੰਦਾ ਨਾਮ ਹੈ ਵੀ ਨਹੀਂ ਹੈ। ਕਹਿੰਦੇ ਆ ਨਾ ਕਿ ਆਈ ਅਗਰ ਇੱਕ ਜਗ੍ਹਾ 'ਤੇ ਪਾਣੀ ਵੀ ਖੜ੍ਹਾ ਨਾ ਤਾਂ ਉੱਥੋਂ ਵੀ ਬਦਬੂ ਜਿਹੜੀ ਹੈਗੀ ਉਹ ਆਉਣ ਲੱਗ ਪੈਂਦੀ ਹੈ, ਲੇਕਿਨ ਅਗਰ ਪਾਣੀ ਚੱਲਦਾ ਰਹੇ ਤਾਂ ਉਹ ਤਾਜ਼ਾ ਅਤੇ ਆਪਣੇ ਨਾਲ ਦੀ ਜਿੰਨੀ ਗੰਦਗੀ ਆ ਉਹਨੂੰ ਵੀ ਵਹਾ ਕੇ ਆਪਣੇ ਆਪ ਨੂੰ ਸਾਫ਼ ਸੁਥਰਾ ਖੁਦ ਹੀ ਕਰ ਲੈਂਦਾ ਹੈਗਾ। ਤਾਂ ਜ਼ਿੰਦਗੀ ਜਿਹੜੀ ਹੈਗੀ ਨਾ ਉਹ ਚੱਲਣ ਦਾ ਹੀ ਨਾਮ ਹੈਗਾ। ਜੇ ਤੁਹਾਡੀ ਨੈਗੇਟਿਵਿਟੀ ਹੈ, ਜੋ ਤੁਸੀਂ ਚੱਲਦੇ ਰਹੋਗੇ ਆਪਣੀ ਲਾਈਫ ਦੇ ਸਟਰਗਲਸ ਤੋਂ ਬਾਹਰ ਨਿਕਲਦੇ ਰਹੋਗੇ, ਤਾਂ ਆਈ ਪ੍ਰੋਮਿਸ ਯੂ ਵਨ ਥਿੰਗ ਕਿ ਜ਼ਿੰਦਗੀ ਤੁਹਾਡੀ ਬਹੁਤ ਖੂਬਸੂਰਤ, ਬਹੁਤ ਖੁਸ਼ਬੂਦਾਰ ਹੋ ਜਾਏਗੀ। ਤੁਹਾਡੇ ਆਸ ਪਾਸ ਵਾਲੇ ਤੁਹਾਡੇ ਨਾਲ ਰਹਿਣਾ ਬਹੁਤ ਜ਼ਿਆਦਾ ਗੁੱਡ ਫੀਲ ਕਰਨਗੇ। ਇਹ ਮੈਨੂੰ ਲੱਗਦਾ ਕਿ ਬਹੁਤ ਹੀ ਬੇਸਿਕ ਜੀ ਚੀਜ਼ ਹੈ ਜਿਹੜੀ ਆਪਾਂ ਕਿਤੇ ਨਾ ਕਿਤੇ ਭੁੱਲਦੇ ਜਾ ਰਹੇ ਹੈ ਕਿ ਨਹੀਂ। ਤਾਂ ਨਾਲ ਜੁੜੇ ਤੁਹਾਡੇ ਦੋਸਤ ਦਿੰਦਨਾ ਦੇ ਨਾਲ ਜੇ ਸਜਨ, ਬਹੁਤ ਸਾਰੀ ਗੱਲਾਂ ਬਾਤਾਂ ਲੈ ਕੇ ਅਗਲੇ 4 ਘੰਟੇ ਵਾਸਤੇ, ਜਿੱਥੇ ਅਸੀਂ ਕਰਾਂਗੇ ਜੀ ਫਿਲਮੀ ਦੁਨੀਆਂ ਦੀ ਗੋਸਿਪ ਦੇ ਨਾਲ ਹੋਏਗੀ ਜੀ। ਉਸ ਤੋਂ ਬਾਅਦ ਸਾਡੇ ਪੰਜਾਬ ਦੇ ਕਿਸੇ ਟੋਪਿਕ ਦੀ ਗੱਲ ਦੈਨ ਆਏਗਾ ਜੀ। ਸਪੋਰਟੀ ਸੰਡੇ ਫਿਰ ਹੋਏਗਾ ਜੀ, ਤੁਹਾਡਾ ਫੇਵਰੇਟ ਦਿਲ ਚਾਹਤਾ ਹੈ, ਜਿੱਥੇ ਤੁਸੀਂ ਆਪਣੇ ਵਟਸਐਪ ਮੈਸੇਜ ਮੈਨੂੰ ਸ਼ੇਅਰ ਕਰੋਗੇ, ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਸ਼ੇਅਰ ਕਰੋ। 10 ਵਜੇ ਆਏਗਾ ਜੀ ਸ਼ਾਮੇ ਗਜ਼ਲ ਅਤੇ 10:30 ਆਏਗਾ ਜੀ। ਉਸ ਤੋਂ ਬਾਅਦ ਬੈਕ ਟੂ ਬੈਕ ਸੌਂਗਸ, ਇੱਕ ਪਿਆਰ ਕਾ ਨਖਮਾ ਹੈ। ਸੋ ਪਹਿਲਾਂ ਮੈਨੂੰ ਦੱਸ ਦਿਓ ਵੀ ਵੀਕਐਂਡ ਕਿਸ ਤਰੀਕੇ ਦੇ ਨਾਲ ਰਿਹਾ। ਵੈਸੇ 2-3 ਦਿਨ ਜਲੰਧਰ ਦੇ ਵਿੱਚ ਕਾਫ਼ੀ ਜ਼ਿਆਦਾ ਬਾਰਿਸ਼ ਰਹੀ ਹੈ ਅਤੇ ਉਹਦੇ ਕਰਕੇ ਮੌਸਮ ਜਿਹੜਾ ਸੀਗਾ ਅੱਜ ਕਾਫ਼ੀ ਮਤਲਬ ਕੁਲ ਸੀਗਾ, ਧੁੱਪ ਸੀਗੀ, ਲੇਕਿਨ ਫਿਰ ਵੀ ਇੰਨਾ ਜਿਹੜਾ ਟੈਂਪਰੇਚਰ ਸੀਗਾ ਉਹ ਹਾਈਕ ਨਹੀਂ ਰਿਹਾ ਹੈਗਾ। ਅਤੇ ਉਮੀਦ ਕਰਦਾ ਕਿ ਆਹ ਵੀਕਐਂਡ ਜਿਹੜਾ ਹੈਗਾ ਕਾਫ਼ੀ ਜ਼ਿਆਦਾ ਰਿਲੈਕਸਿੰਗ ਰਿਹਾ ਹੋਏਗਾ, ਕਿਉਂਕਿ ਅਸੀਂ ਸਾਰੇ ਐਕਸਪੈਕਟ ਕਰ ਰਹੇ ਕਿ ਯਾਰ ਵੀਕਐਂਡ 'ਤੇ ਥੋੜ੍ਹਾ ਜਿਹਾ ਆਰਾਮ ਮਿਲ ਜਾਏ। ਲੇਕਿਨ ਜੋ ਗਰਮੀ ਹੁੰਦੀ ਹੈ ਫਿਰ ਘਰੋਂ ਬਾਹਰ ਨਿਕਲਣਾ ਹੁੰਦਾ ਜਾਂ ਫਿਰ ਸਾਰੀ ਇੱਕਦਮ ਲੂ ਦੇ ਨਾਲ ਹੌਟ ਹੀ ਜਿਹੜੀ ਹੌਟ ਵੇਵ ਉਹ ਚੱਲ ਰਹੀ ਹੁੰਦੀ ਹੈਗੀ ਅਤੇ ਫਿਰ ਇੰਜੋਏ ਨਹੀਂ ਹੋ ਪਾਉਂਦਾ। ਲੇਕਿਨ ਅੱਜ ਦਾ ਵੀਕਐਂਡ ਜਿਹੜਾ ਹੈਗਾ ਉਹ ਬੜਾ ਜ਼ਿਆਦਾ ਖਾਸ ਰਿਹਾ ਅਤੇ ਇਸ ਖਾਸ ਰਹਿੰਦੇ ਵੀਕਐਂਡ ਦੀ ਖਾਲੀ ਸੀ ਵੀ ਮੈਂ ਵਾਪਸ ਆਉਣਾ ਸੀਗਾ ਕਿ ਨਹੀਂ ਹੈ। ਸੋ ਇਸ ਕਰਕੇ ਤੁਹਾਡੇ ਵਾਸਤੇ ਵੀਕਐਂਡ ਜਿਹੜਾ ਹੈਗਾ ਬੜਾ ਹੀ ਜ਼ਿਆਦਾ ਖਾਸ ਬਣਾਇਆ ਗਿਆ ਹੈਗਾ ਅਤੇ ਆਪਣੀ ਤੁਹਾਡੀ ਜੀ ਤਾਰੀਫ ਕਰਦੇ ਰਹਿਣਾ ਚਾਹੀਦਾ ਹੈਗਾ, ਇਹੀ ਮੈਂ ਜ਼ਿੰਦਗੀ ਤੋਂ ਸਿੱਖਿਆ ਹੈਗਾ। ਦੂਜੀ ਇੰਪੋਰਟੈਂਟ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਉਹ ਇਹ ਹੈ ਕਿ ਬਈ ਹੁਣ ਜਿਹੜਾ ਹੈਗਾ ਮੌਸਮ ਬਦਲਣ ਜਾ ਰਿਹਾ ਹੈਗਾ, ਛੁੱਟੀਆਂ ਜਿਹੜੀਆਂ ਹੈਗੀਆਂ ਉਹ ਆ ਗਈਆਂ ਅਤੇ ਅਸੀਂ ਬਿਲਕੁਲ ਹੁਣ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਨਿਕਲਾਂਗੇ। ਮੇਕ ਸ਼ੋਰ ਕਰੋ ਜਿੱਥੇ ਵੀ ਜਾ ਰਹੇ ਹੋ ਪਹਾੜਾਂ 'ਚ ਜਾਣਾ ਥੋੜ੍ਹਾ ਜਿਹਾ ਧਿਆਨ ਨਾਲ ਜਾਓ, ਕਿਉਂਕਿ ਹਰ ਕੋਈ ਅੱਜ ਕੱਲ੍ਹ ਪਹਾੜਾਂ ਵੱਲ ਜਾ ਰਿਹਾ ਅਤੇ ਅਸੀਂ ਕਿਤੇ ਨਾ ਕਿਤੇ ਬਹੁਤ ਵੱਡੇ ਵੱਡੇ ਜਾਮਾਂ ਦੇ ਵਿੱਚ ਫਸ ਜਾਂਦੇ ਹਾਂ। ਦੂਜੀ ਇੰਪੋਰਟੈਂਟ ਗੱਲ, ਦੇਖੋ ਮੈਨੂੰ ਲੱਗਦਾ ਦੇਸ਼ ਸਾਡਾ ਅਤੇ ਜ਼ਿੰਮੇਦਾਰੀ ਸਾਡੀ, ਤਾਂ ਬੀ ਅ ਰਿਸਪੋਂਸੀਬਲ ਸਿਟੀਜ਼ਨ। ਜਦੋਂ ਵੀ ਤੁਸੀਂ ਕਿਤੇ ਛੁੱਟੀ ਮਨਾਉਣ ਜਾਂਦੇ ਹੋ ਕਿਸੇ ਵੀ ਜਗ੍ਹਾ 'ਤੇ ਜਾਓ, ਜਦੋਂ ਤੁਸੀਂ ਕਿਸੇ ਬੀਚ 'ਤੇ ਚੱਲ ਰਹੇ ਹੋ ਜਾਂ ਮਾਊਂਟੇਨਸ 'ਤੇ ਜਾ ਰਹੇ ਹੋ ਜਾਂ ਉੱਦਾਂ ਤੁਸੀਂ ਕਿਸੇ ਰਿਲੀਜੀਅਸ ਪਲੇਸ ਨੂੰ ਐਕਸਪਲੋਰ ਕਰਨ ਜਾ ਰਹੇ ਹੋ, ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਲੋਕਾਂ ਤੋਂ ਐਕਸਪੈਕਟ ਨਹੀਂ ਕਰਨਾ, ਆਪਣੀ ਰਿਸਪੋਂਸੀਬਿਲਟੀ ਨੂੰ ਪੂਰਾ ਕਰਨਾ ਕਿ ਉਸ ਜਗ੍ਹਾ 'ਤੇ ਜਾ ਕੇ ਕਿਸੇ ਵੀ ਤਰੀਕੇ ਦੀ ਕੋਈ ਗੰਦਗੀ ਜਿਹੜੀ ਹੈਗੀ ਉਹ ਨਹੀਂ ਫੈਲਾਉਣੀ। ਕੋਈ ਚਿਪਸ ਦਾ ਪੈਕਟ ਹੈ, ਕੋਈ ਪਾਣੀ ਦੀ ਬੋਟਲ ਹੈ, ਤੁਸੀਂ ਕੋਸ਼ਿਸ਼ ਕਰੋ ਆਪਣੇ ਪੈਕਟਸ ਦੇ ਵਿੱਚ, ਆਪਣੇ ਲਿਫਾਫਿਆਂ ਦੇ ਵਿੱਚ, ਆਪਣੇ ਥੈਲਿਆਂ ਦੇ ਵਿੱਚ ਉਹਨਾਂ ਨੂੰ ਪਾ ਕੇ ਰੱਖੋ, ਅਤੇ ਜਿੱਥੇ ਵੀ ਤੁਸੀਂ ਕੋਈ ਡਸਟਬਿਨ ਦੇਖਦੇ ਹੋ ਸਿਰਫ ਔਰ ਸਿਰਫ ਉੱਥੇ ਹੀ ਡਿਸਪੋਜ਼ ਆਫ ਕਰੋ। ਦੇਸ਼ ਖੂਬਸੂਰਤ ਸਰਕਾਰ ਦੇ ਨਾਲ ਨਹੀਂ, ਉਹ ਰਿਸਪੋਂਸੀਬਲ ਸਿਟੀਜ਼ਨਸ ਦੇ ਨਾਲ ਬਣਦਾ। ਦੇਖੋ ਇੱਕ ਬਹੁਤ ਹੀ ਖੂਬਸੂਰਤ ਲਾਈਨ ਸੀ ਕਿ ਸਰਕਾਰਾਂ ਆਉਣਗੀਆਂ ਜਾਣਗੀਆਂ, ਲੇਕਿਨ ਇਹ ਦੇਸ਼ ਜਿਹੜਾ ਹੈਗਾ ਉਹ ਹਮੇਸ਼ਾ ਰਹੇਗਾ, ਅਤੇ ਦੇਸ਼ ਜਿਹੜਾ ਹੈਗਾ ਉਹ ਉੱਥੇ ਦੇ ਲੋਕਾਂ ਦੇ ਨਾਲ ਸਾਡੇ ਨਾਲ ਰਹੇਗਾ। ਸੋ ਆਪਣੀ ਰਿਸਪੋਂਸੀਬਿਲਟੀ ਅਸੀਂ ਸਮਝਣੀ ਹੈਗੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਕਰਕੇ ਰੱਖਣਾ। ਐ ਨਹੀਂ ਕਰਨਾ ਕਿ ਬਈ ਉਹ ਨਹੀਂ ਕਰ ਰਿਹਾ ਤਾਂ ਮੈਂ ਨਹੀਂ ਕਰਨਾ, ਨਾ ਨਾ ਨਾ ਨਾ ਨਾ, ਮੇਰੀ ਜ਼ਿੰਮੇਵਾਰੀ ਦੇਖਾ ਦੇਖ ਕੇ ਦੇਸ਼ ਜਿਹੜਾ ਹੈਗਾ ਉਹ ਬਦਲਾਵ ਦੇ ਵੱਲ ਜ਼ਰੂਰ ਚੱਲੇਗਾ। ਸੋ ਇਸੀ ਬਦਲਾਵ ਦੀ ਉਮੀਦ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਮੈਂ ਸ਼ੁਰੂ ਕਰਨ ਜਾ ਰਿਹਾ, ਫਿਲਮੀ ਦੁਨੀਆਂ ਦੀ ਗੋਸਿਪ ਲੈ ਕੇ ਆਊਂਗਾ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ। ਲੇਕਿਨ ਮੇਰੀ ਗੱਲਾਂ ਨੂੰ ਇਗਨੋਰ ਨਹੀਂ ਕਰਨਾ ਹੈਗਾ, ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਉਨੇ ਹੀ ਰਿਸਪੋਂਸੀਬਲ ਹੈਗੇ ਹਾਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਦੇਣ ਵਾਸਤੇ ਜੋ ਅਸੀਂ ਸਮਝਦਾਰੀ ਦੇ ਨਾਲ ਐਕਸੈਪਟ ਕਰ ਸਕਦੇ ਹੈਗੇ। ਸੋ ਇੰਜੋਏ ਕਰਦੇ ਜਿਸ ਪਿਆਰੇ ਜਿਹੇ ਟਰੈਕ ਨੂੰ ਟਰੈਕ

ਬਿਲਕੁਲ ਜੀ, ਜੰਨਤਾਂ ਉੱਥੇ ਹੀ ਹੈਗੀ ਹੈ ਜਿੱਥੇ ਕੌਮੇਡੀ ਹੈਗੀ ਹੈ। ਫਿਲਮੀ ਦੁਨੀਆਂ ਦੇ ਵਿੱਚ ਅੱਜ ਕੱਲ੍ਹ ਪਤਾ ਕਰਾਂਗੇ ਫਿਲਮਾਂ ਆਉਣ ਵਾਲੀਆਂ ਕਿਹੜੀਆਂ ਕਿਹੜੀਆਂ ਹੈਗੀਆਂ, ਕਿਹੜੇ ਕਿਹੜੇ ਟ੍ਰੇਲਰ ਜਿਹੜੇ ਹੈਗੇ ਉਹ ਰਿਲੀਜ਼ ਹੋਏ, ਅਤੇ ਅੱਜ ਦਾ ਦਿਨ ਕਿਹੜੀ ਫਿਲਮੀ ਹਸਤੀ ਦਾ ਖਾਸ ਦਿਨ ਹੈ। ਲੇਕਿਨ ਜਿਹੜੀ ਮੈਂ ਪਹਿਲੀ ਅਪਡੇਟ ਲੈ ਕੇ ਆਇਆ ਹੈਗਾ ਉਹ ਹੈਗੀ ਹੈ ਜੀ ਵੈਲਕਮ ਟੂ ਦਾ ਜੰਗਲ ਦਾ ਟ੍ਰੇਲਰ। ਕਿਆ ਬਾਤ ਹੈ ਜੀ, ਵੈਲਕਮ ਟੂ ਜੰਗਲ ਦਾ ਜਿਹੜਾ ਟ੍ਰੇਲਰ ਹੈਗਾ ਉਹ ਆ ਗਿਆ। ਮਤਲਬ ਵੈਲਕਮ 2007 ਦੇ ਵਿੱਚ ਜਦੋਂ ਆਈ ਸੀ ਤਾਂ ਅਨੀਸ ਬਜ਼ਮੀ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਸੀ ਕਿ ਅਗਰ ਤੁਹਾਨੂੰ ਇਸ ਮੂਵੀ ਦੇ ਕਿਸੇ ਵੀ ਸੀਨ ਦੇ ਵਿੱਚ ਹਸੀ ਫੀਲ ਨਹੀਂ ਹੁੰਦੀ ਜਾਂ ਖੁਸ਼ ਮਿਜ਼ਾਜੀ ਫੀਲ ਨਹੀਂ ਹੁੰਦੀ, ਦੈਨ ਆਈ ਵਿਲ ਬੀ ਰਿਸਪੋਂਸੀਬਲ, ਦੈਨ ਐਨ ਪ੍ਰੋਮਿਸ ਕਿ ਮੈਂ ਜਿੰਨੇ ਵੀ ਆਡੀਅੰਸ ਆ ਉਹਨਾਂ ਦੇ ਟਿਕਟ ਦੇ ਪੈਸੇ ਵਾਪਸ ਕਰੂੰਗਾ ਹੀ ਕਰੂੰਗਾ। ਇੰਨਾ ਕੌਨਫੀਡੈਂਸ ਇੱਕ ਫਿਲਮ ਨੂੰ ਲੈ ਕੇ, ਅਤੇ ਜਦੋਂ ਉਹ ਮੂਵੀ ਰਿਲੀਜ਼ ਹੋਈ ਨਾ ਅਤੇ ਉਸ ਮੂਵੀ ਨੇ ਜਿਸ ਤਰ੍ਹਾਂ ਦਾ ਕਮਾਲ ਕੀਤਾ ਹੈਗਾ, ਡੈਫੀਨੇਟਲੀ ਉਸਦੀ ਸਟੋਰੀ ਲਾਈਨ ਅਪ, ਐਕਟਿੰਗ, ਡਾਇਰੈਕਸ਼ਨ, ਮਿਊਜ਼ਿਕ, ਈਚ ਐਂਡ ਐਵਰੀਥਿੰਗ ਇੰਨਾ ਪਰਫੈਕਟ ਸੀਗਾ ਕਿ ਉਹ ਅਨੀਲ ਬਿਜ਼ਮੀ ਦਾ ਜਿਹੜਾ ਕਲੇਮ ਸੀਗਾ ਨਾ ਉਹ ਜੈਨੂਅਨਲੀ ਉਸ ਮੂਵੀ ਨੂੰ ਬਹੁਤ ਜ਼ਿਆਦਾ ਖਾਸ ਬਣਾਇਆ। ਹਾਲਾਂਕਿ ਉਸ ਮੈਜਿਕ ਨੂੰ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜੌਨ ਅਬਰਾਹਮ ਨੂੰ ਦੁਬਾਰਾ ਲੈ ਕੇ ਵੈਲਕਮ ਬੈਕ ਦੇ ਵਿੱਚ, ਲੇਕਿਨ ਉਹ ਮੈਜਿਕ ਜਿਹੜਾ ਹੈਗਾ ਉਹ ਰੀਕ੍ਰੀਏਟ ਨਹੀਂ ਹੋਇਆ। ਹਾਲਾਂਕਿ ਮਜਨੂੰ ਔਰ ਉਹਦੇ ਵਿੱਚ ਨਜ਼ਰ ਜ਼ਰੂਰ ਆਏ ਸੀਗੇ, ਲੇਕਿਨ ਹੁਣ ਆ ਰਹੀ ਹੈ ਜੀ ਤੀਸਰਾ ਪਾਰਟ, ਵੈਲਕਮ ਬੈਕ।

ਜੰਗਲ ਤੇ ਇਸ ਦੇ ਵਿੱਚ ਅਕਸ਼ੇ ਕੁਮਾਰ ਦੀ ਵਾਪਸੀ ਜਿਹੜੀ ਹੈਗੀ ਵੈਲਕਮ ਸੀਰੀਜ਼ ਦੇ ਵਿੱਚ ਜ਼ਰੂਰ ਹੋ ਰਹੀ ਹੈਗੀ ਹੈ, ਲੇਕਿਨ ਇਹਦੇ ਵਿੱਚ ਅਗਰ ਕੁਛ ਮਿਸਿੰਗ ਹੋਏਗਾ ਉਹ ਹੋਏਗਾ ਜੀ ਅਨਿਲ ਕਪੂਰ ਤੇ ਉਦੈ ਸ਼ੈਟੀ, ਯਾਨੀ ਕਿ ਨਾਨਾ ਪਾਟੇਕਰ ਜੀ ਜਿਹੜੇ ਹੈਗੇ ਉਹ ਮਿਸਿੰਗ ਨਜ਼ਰ ਆਉਣਗੇ। ਤੇ ਦੱਸਾਂਗਾ ਕਿ ਅਨਿਲ ਕਪੂਰ ਤੇ ਅਕਸ਼ੇ ਕੁਮਾਰ ਨੂੰ ਜਦੋਂ ਵੈਲਕਮ ਪਹਿਲੀ ਵਾਲੀ ਰਿਲੀਜ਼ ਹੋਏ ਸਨ ਉਦੋਂ ਵੀ ਕੰਟਰੋਵਰਸੀ ਹੋਈ ਸੀ। ਕੰਟਰੋਵਰਸੀ ਹੋਈ ਸੀ ਕਿ ਜਿਹੜੀ ਮੂਵੀ ਦੇ ਸਟਾਰਟਿੰਗ ਦੇ ਵਿੱਚ ਕ੍ਰੈਡਿਟ ਸੀਨ ਸੀਗੇ ਉਹਨਾਂ ਦੇ ਵਿੱਚ ਕਿਹਦਾ ਨਾਮ ਪਹਿਲਾਂ ਆਏਗਾ। ਅਨਿਲ ਕਪੂਰ ਨੇ ਕਿਹਾ ਸੀ ਕਿ ਬਈ ਉਹ ਸੀਨੀਅਰ ਐਕਟਰ ਹੈਗੇ, ਮੇਰਾ ਨਾਮ ਪਹਿਲਾਂ ਆਉਣਾ ਚਾਹੀਦਾ, ਲੇਕਿਨ ਅਕਸ਼ੇ ਕੁਮਾਰ ਕਹਿੰਦੇ ਕਿ ਆਈ ਐਮ ਦਾ ਸਟਾਰ ਆਫ ਦ ਮੂਵੀ ਤੇ ਬਈ ਮੇਰਾ ਨਾਮ ਪਹਿਲਾਂ ਆਉਣਾ ਚਾਹੀਦਾ ਹੈਗਾ। ਤੇ ਬਾਅਦ ਚੋਂ ਅਨੀਸ ਬਜ਼ਮੀ ਨੇ ਉਹਦਾ ਸੋਲਿਊਸ਼ਨ ਕਿਸ ਤਰੀਕੇ ਨਾਲ ਨਿਕਾਲਿਆ ਸੀਗਾ, ਉਹਨਾਂ ਨੇ ਕਿਹਾ ਸੀ ਕਿ ਬਈ ਐਲਫਾਬੈਟੀਕਲ ਆਰਡਰ ਦੇ ਹਿਸਾਬ ਦੇ ਨਾਲ ਜਿਹੜੇ ਕ੍ਰੈਡਿਟਸ ਹੈਗੇ ਉਹ ਦਵਾਂਗੇ ਹੀ ਦਵਾਂਗੇ। ਵੈਸੇ ਇੱਕ ਮਲਟੀ ਸਟਾਰ ਮੂਵੀਜ਼ ਦੇ ਵਿੱਚ ਛੋਟੇ ਮੋਟੇ ਇਸ਼ੂਜ਼ ਜਿਹੜੇ ਹੈਗੇ ਵੱਡੇ ਬਣਨ 'ਚ ਬਿਲਕੁਲ ਵੀ ਟਾਈਮ ਨਹੀਂ ਲੱਗਦੇ ਹੈਗੇ, ਲੇਕਿਨ ਬਈ ਵੈਲਕਮ ਬੈਕ ਟੂ ਦ ਜੰਗਲ ਤੁਹਾਨੂੰ ਯੂਟਿਊਬ ਤੇ ਦੇਖਣ ਨੂੰ ਮਿਲ ਜਾਏਗਾ। ਤੇ ਇਸ ਟ੍ਰੇਲਰ ਨੇ ਬਹੁਤ ਸਾਰੀ ਐਕਸਪੈਕਟੇਸ਼ਨ ਜਿਹੜੀਆਂ ਹੈਗੀਆਂ ਉਹ ਜਗਾਈਆਂ। ਹਾਲਾਂਕਿ ਕੁਛ ਇੱਕ ਪੰਚ ਲਾਈਨਸ ਜਿਹੜੀਆਂ ਹੈਗੀਆਂ ਉਹ ਰਿਪੀਟਡ ਜ਼ਰੂਰ ਹੈਗੀਆਂ, ਜਿਹੜੀ ਕਿ ਮੈਨੂੰ ਹੁਣ ਭੂਤ ਬੰਗਲਾ ਜਦੋਂ ਆਈ ਸੀ ਉਹਦੇ ਵਿੱਚ ਵੀ ਕੁਛ ਇੱਕ ਫੇਮਸ ਪੰਚ ਲਾਈਨਸ ਨੂੰ ਰਿਪੀਟ ਕਰਕੇ ਉਹਨਾਂ ਦਾ ਜਿਹੜਾ ਮੈਜਿਕ ਆ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਲੇਕਿਨ ਵੈਲਕਮ ਬੈਕ ਟੂ ਜੰਗਲ ਦੇ ਵਿੱਚ ਵੀ ਇਸ ਟ੍ਰਾਈਬ ਵਿੱਚ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਆਉਂਦਾ ਇੱਕ ਬਹੁਤ ਵੱਡੀ ਸਟਾਰ ਕਾਸਟ। ਮਤਲਬ ਜੈਨੂਅਨਲੀ ਬਾਲੀਵੁੱਡ ਦਾ ਹਰ ਇੱਕ ਹੀਰੋ, ਹਰ ਇੱਕ ਸਾਈਡ ਹੀਰੋ, ਕਾਮੇਡੀਅਨ ਸਾਰਿਆਂ ਨੂੰ ਇਸ ਮੂਵੀ ਦੇ ਵਿੱਚ ਇਕੱਠਾ ਕਰਕੇ ਜਿਹੜਾ ਹੈਗਾ ਉਹ ਪਾ ਰਿਹਾ। ਲੇਕਿਨ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹੋਵੇਗੀ ਜੀ, ਸੁਨੀਲ ਸ਼ੈਟੀ, ਅਕਸ਼ੇ ਕੁਮਾਰ ਤੇ ਪਰੇਸ਼ ਰਾਵਲ ਵਾਪਸ ਨਜ਼ਰ ਆਉਂਦੇ ਹੋਏ ਕਿਤੇ ਨਾ ਕਿਤੇ ਦੇਖਣਗੇ ਜ਼ਰੂਰ। ਤੇ ਉਸ ਤੋਂ ਬਾਅਦ ਅਕਸ਼ੇ ਕੁਮਾਰ ਜੀ ਦਾ ਮੈਜਿਕ ਜਿਹੜਾ ਹੈਗਾ ਉਹ ਵੀ ਨਜ਼ਰ ਆਏਗਾ ਹੀ ਆਏਗਾ। ਤੇ ਸਾਡੇ ਫੇਵਰੇਟ ਕ੍ਰਿਸ਼ਨਾ ਅਭਿਸ਼ੇਕ ਜਿਹੜੇ ਹੈਗੇ ਉਹ ਵੀ ਨਜ਼ਰ ਆਉਣਗੇ ਇਸ ਦੇ ਵਿੱਚ। ਤੇ ਮੂਵੀ ਦੇ ਵਿੱਚ ਅਗਰ ਸਭ ਤੋਂ ਇੰਪੋਰਟੈਂਟ ਐਂਟਰੀ ਮੈਨੂੰ ਲੱਗੀ ਉਹ ਸੀ ਰਵੀਨਾ ਟੰਡਨ ਦੀ। ਮਤਲਬ ਉਹ ਜਿਹੜਾ ਟ੍ਰੇਲਰ ਦੇ ਵਿੱਚ ਡਾਇਲੋਗ ਆਉਂਦਾ ਹੈ ਕਿ ਤੁਮ ਆਖਿਰ 20 ਸਾਲ ਸੇ ਕਹਾਂ ਪੇ ਥੇ, ਉਹ ਇੰਸਟਾਗ੍ਰਾਮ ਦੇ ਉੱਤੇ ਕਾਫੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਕਿ ਉਹ ਇੱਦਾਂ ਦੀ ਗੱਲ ਹੈਗੀ ਹੈ ਕਿ ਰਵੀਨਾ ਟੰਡਨ ਆਪਣੀ ਪਰਸਨਲ ਲਾਈਫ ਦਾ ਜਿਹੜਾ ਖੁੰਦਸ ਹੈਗੀ ਉਹ ਪੁੱਛ ਰਹੇ ਕਿ ਆਖਿਰ ਤੂੰ 20 ਸਾਲ ਤੋਂ ਕਿੱਥੇ ਸੀਗਾ। ਸੋ ਰਵੀਨਾ ਔਰ ਅਕਸ਼ੇ ਕੁਮਾਰ ਦਾ ਮੈਜਿਕ ਵੀ ਕੋਈ ਦੁਬਾਰਾ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਤੇ ਕਿਸ ਤਰੀਕੇ ਦੀ ਮੂਵੀ ਰਹੇਗੀ ਇਹ ਤਾਂ ਚਲੋ ਜਦੋਂ ਰਿਲੀਜ਼ ਹੋਏਗੀ ਉਦੋਂ ਹੀ ਪਤਾ ਲੱਗੇਗੀ। ਲੇਕਿਨ ਇਹਨਾਂ ਦੀ ਜਿਹੜੀ ਇਸ ਮੂਵੀ ਨੇ ਸਭ ਤੋਂ ਖਾਸ ਗੱਲ ਹੈਗੀ ਆ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਪਣਾ ਜਿਹੜਾ ਕਮਾਈ ਹੈਗੀ ਆ, ਆਪਣਾ ਜਿਹੜੀ ਕਲੈਕਸ਼ਨ ਹੈਗੀਆਂ ਉਹਨੂੰ ਪੂਰੇ ਤਰੀਕੇ ਨਾਲ ਸਿਕਿਓਰ ਕਰ ਲਿਆ ਹੈਗਾ। ਜੀ ਹਾਂ, ਫਿਰ ਉਹਨੇ OTT ਸੈਟੇਲਾਈਟ ਆਡੀਓ ਔਰ ਅਨਿਯ ਜਿੰਨੇ ਵੀ ਰਾਈਟ ਸੀਗੇ ਉਹਨਾਂ ਨੂੰ ਤਕਰੀਬਨ 120 ਕਰੋੜ ਰੁਪਏ ਦੇ ਬੋਨਸ ਦੇ ਵਿੱਚ ਕਮਾਈ ਕਰ ਲਈ ਹੈਗੀ ਹੈ। ਤੇ ਦੱਸ ਦਈਏ ਕਿ ਲਗਭਗ ਇਸ ਦੇ ਨਾਲ ਹੀ ਫਿਲਮ ਦਾ ਜਿਹੜਾ ਕਮਾਈ ਜਿੰਨੀ ਇਨਵੈਸਟਮੈਂਟ ਚ ਉਹਦਾ ਕਾਫੀ ਹਿੱਸਾ ਜਿਹੜਾ ਹੈਗਾ ਉਹ ਪਹਿਲਾਂ ਹੀ ਨਿਕਲ ਚੁੱਕਿਆ ਹੈਗਾ ਤੇ ਮੇਕਰ ਜਿਹੜੇ ਹੈਗੇ ਇਸ ਟੀਮ ਨੂੰ ਲਗਭਗ ਲੌਕ ਕਰ ਚੁੱਕੇ ਆ। ਤੇ ਹੁਣ ਫਿਲਮ ਦੀ ਜਿਹੜੀ ਕਲੈਕਸ਼ਨ ਹੈਗੀ ਆ ਜਾਂ ਫਿਲਮ ਦੀ ਜਿਹੜੀ ਸਕਸੈਸ ਹੈ ਉਹ ਸਿਰਫ ਔਰ ਸਿਰਫ ਥੀਏਟਰ ਰਿਲੀਜ਼ ਦੇ ਉੱਤੇ ਡਿਪੈਂਡੈਂਟ ਨਹੀਂ ਰਹਿ ਜਾਏਗੀ। ਤੇ ਵੈਲਕਮ ਫ੍ਰੈਂਚਾਈਜ਼ੀ ਜਿੱਦਾਂ ਕਿ ਜਾਂਦੇ ਕਿ ਆਪਣੀ ਕਾਫੀ ਜ਼ਿਆਦਾ ਫੇਮਸ ਰਹੀ ਹੈ। ਤੇ ਇਹ ਤੀਸਰੀ ਫਿਲਮ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੇ ਨਾਲ ਆਪਣਾ ਮੈਜਿਕ ਕ੍ਰੀਏਟ ਕਰ ਪਾਉਂਦੀ ਹੈ ਜਾਂ ਨਹੀਂ ਕਰ ਪਾਉਂਦੀ, ਮੂਵੀ ਦੇ ਵਿੱਚ ਤੁਹਾਨੂੰ ਨਜ਼ਰ ਆਉਣ ਵਾਲੇ ਹੈਗੇ ਜੀ ਸੁਨੀਲ ਸ਼ੈਟੀ, ਪਰੇਸ਼ ਰਾਵਲ, ਅਕਸ਼ੇ ਕੁਮਾਰ, ਜੌਨੀ ਲੀਵਰ, ਰਾਜਪਾਲ ਯਾਦਵ, ਤੁਸ਼ਾਰ ਕਪੂਰ, ਸ਼ਰਸਤਲਪੜੇ, ਆਫਤਾਬ ਸ਼ਿਵਾਜ਼ਾਨੀ, ਜੈਕੀ ਸ਼ਰਾਫ, ਰਵੀਨਾ ਟੰਡਨ, ਲਾਰਾ ਦੱਤਾ, ਜੈਕਲਿਨ ਫਰਨਾਂਡਿਸ ਤੇ ਤਿਸ਼ਾ ਪਟਾਨੀ। ਸੋ ਫੁੱਲ ਆਫ ਦਾ ਸਟਾਰ ਕਾਸਟ ਦੇ ਨਾਲ ਮੂਵੀ ਜਿਹੜੀ ਹੈਗੀ ਉਹ ਰਿਲੀਜ਼ ਹੋਣ ਜਾ ਰਹੀ ਹੈਗੀ ਆ। ਅਗਲੇ ਮਹੀਨੇ ਦੇ ਵਿੱਚ ਤੁਹਾਨੂੰ ਮੂਵੀ ਦੇਖਣ ਨੂੰ ਮਿਲ ਜਾਏਗੀ। ਲੇਕਿਨ ਉਸ ਤੋਂ ਬਾਅਦ ਅਗਰ ਤੁਸੀਂ ਅਜੇ ਤੱਕ ਟ੍ਰੇਲਰ ਨਹੀਂ ਦੇਖਿਆ ਜਾਓ ਤਾਂ ਜਾ ਕੇ ਟ੍ਰੇਲਰ ਇੰਜੋਏ ਕਰੋ। ਤੇ ਜਦ ਤੱਕ ਤੁਸੀਂ ਟ੍ਰੇਲਰ ਇੰਜੋਏ ਕਰਦੇ ਹੋ ਮੈਂ ਤੁਹਾਡੇ ਵਾਸਤੇ ਇੱਕ ਪਿਆਰਾ ਜਿਹਾ ਟਰੈਕ ਲੈ ਕੇ ਆਉਣਾ। ਟਰੈਕ ਉਸ ਵਾਰ ਮਿਲਦੇ ਜੀ ਬਾਲੀਵੁੱਡ ਦੀਆਂ ਹੋਰ ਪਿਆਰੀ ਜੀ ਗੌਸਿਪ ਦੇ ਨਾਲ। ਤੇ ਦੱਸੋ ਕਿ ਬਈ ਕਿਉਂਕਿ ਜਿੱਦਾਂ ਆਮਿਰ ਖਾਨ ਨੇ ਕੁਛ ਇੱਕ ਦੇਰ ਪਹਿਲਾਂ ਜਦੋਂ ਤਾਰੇ ਜ਼ਮੀਨ ਪਰ ਦਾ ਸੀਕੁਅਲ ਸੀਗਾ ਸਿਤਾਰੇ ਜ਼ਮੀਨ ਪਰ ਰਿਲੀਜ਼ ਕੀਤਾ ਸੀਗਾ, ਉਹਨਾਂ ਨੇ ਯੂਟਿਊਬ ਦੇ ਉੱਤੇ ਇਸ ਨੂੰ ਰਿਲੀਜ਼ ਕੀਤਾ। ਤੇ ਮੂਵੀ ਜਿਹੜੀ ਹੈਗੀ ਆ ਉਹ ਉਹਨਾਂ ਨੇ ਬੋਲਿਆ ਕਿ ਬਈ 100 ਰੁਪੀਜ਼ ਤੁਸੀਂ ਰੈਂਟ ਪੇ ਕਰੋ ਤੇ ਮੈਂ ਉੱਥੋਂ ਦੀ ਕਲੈਕਸ਼ਨ ਜਿਹੜੀਆਂ ਹੈਗੀਆਂ ਉਹ ਲਾਊਂਗਾ। ਸੋ ਮੂਵੀਜ਼ ਨੂੰ ਸੇਫ ਐਂਡ ਸਿਕਿਓਰ ਕਰਨ ਵਾਸਤੇ OTT ਪਲੈਟਫਾਰਮ ਉਹਨਾਂ ਦੇ ਰਾਈਟਸ ਜਿਹੜੇ ਹੈਗੇ ਆ ਅੱਜ ਕੱਲ੍ਹ ਮੇਕਰਸ ਵਾਸਤੇ ਕਾਫੀ ਜ਼ਿਆਦਾ ਬੈਨੀਫਿਸ਼ੀਅਲ ਹੈ। ਤੁਹਾਨੂੰ ਕੀ ਲੱਗਦਾ ਕਿ ਵੈਦਰ ਇਹ ਆਡੀਅੰਸ ਦੇ ਨਾਲ ਕਿਤੇ ਨਾ ਕਿਤੇ ਇੱਕ ਚੀਟ ਹੈ, ਕਿਉਂਕਿ ਇਸ ਦੇ ਨਾਲ ਮੇਕਿੰਗ ਆਫ ਕੁਆਲਿਟੀ ਆਫ ਫਿਲਮ ਕਿਤੇ ਨਾ ਕਿਤੇ ਕੰਪਰੋਮਾਈਜ਼ ਜ਼ਰੂਰ ਹੋਏਗਾ, ਕਿਉਂਕਿ ਹਰ ਕੋਈ ਇਹ ਸੋਚਦਾ ਕਿ ਯਾਰ ਫਾਇਦਾ ਤਾਂ ਹੋ ਹੀ ਜਾਣਾ ਤਾਂ ਕੁਛ ਵੀ ਬਣਾ ਲੈਂਦੇ ਹਾਂ। ਬਟ ਯੂ ਥਿੰਕ ਹੈ ਕਿ ਨਹੀਂ ਹੈ ਦੱਸਿਓ ਮੈਨੂੰ ਜ਼ਰੂਰ ਵਟਸਐਪ ਸਾਡੇ ਨੰਬਰ 9855105102 ਵਾਸਤੇ। ਤੇ ਅਗਰ ਤੁਹਾਡੀ ਗੱਲ ਵਧੀਆ ਲੱਗੀ ਮੈਂ ਜ਼ਰੂਰ ਸ਼ੇਅਰ ਕਰਾਂਗੇ ਇਸ ਪ੍ਰੋਗਰਾਮ ਵਿੱਚ ਤੁਹਾਡੀ ਗੱਲ ਵੀ। ਤਦ ਤੱਕ ਇੰਜੋਏ ਕਰੋ ਪਹਿਲੇ ਟਰੈਕ ਪਾਰਸ ਮਿਲਦਾ ਜੀ ਪਰ

ਸੋ ਅਗਲੇ 2 ਮਹੀਨੇ ਚ ਰਹਿ ਗਏ ਉਹ ਕਾਫੀ ਜ਼ਿਆਦਾ ਸੀਕੁਅਲਸ ਲੈ ਕੇ ਆ ਰਿਹਾ ਤੇ ਅਗਲਾ ਸੀਕੁਅਲ ਜਿਹੜਾ ਆ ਰਿਹਾ ਜੀ ਉਹ ਅਜੇ ਸਟਾਰ ਧਮਾਲ 4 ਹੈਗਾ ਉਹ ਵੀ ਨਜ਼ਰ ਆਉਣ ਵਾਲਾ ਥੀਏਟਰਸ ਦੇ ਵਿੱਚ ਬਹੁਤ ਜਲਦੀ ਦੱਸਦੇ ਕਾਮੇਡੀ ਫਰੈਂਚਾਈਜ਼ੀ ਧਮਾਲ ਦੀ ਜਿਹੜੀ ਚੌਥੀ ਫਿਲਮ ਹੈ ਧਮਾਲ 4 ਦੀ ਰਿਲੀਜ਼ ਡੇਟ ਦੇ ਵਿੱਚ ਇੱਕ ਵਾਰੀ ਫਿਰ ਤੋਂ ਚੇਂਜ ਕੀਤਾ ਗਿਆ ਹੈਗਾ ਅਗਰ ਰਿਪੋਰਟਸ ਨਹੀਂ ਹੋਈਆਂ ਤਾਂ ਫਿਲਮ ਜਿਹੜੀ ਹੈਗੀ ਸੀ ਉਹ ਪਹਿਲਾਂ 17 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਸੀ ਲੇਕਿਨ ਹੁਣ ਇਹਨੂੰ ਇੱਕ ਹਫ਼ਤਾ ਪਹਿਲਾਂ ਪ੍ਰੀਬੂਨ ਕਰ ਲਿਆ ਗਿਆ ਤਾਂ ਮੂਵੀ ਜਿਹੜੀ ਹੈਗੀ ਆ ਉਹ 10 ਜੁਲਾਈ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਹਾਲਾਂਕਿ ਮੇਕਰਸ ਨੇ ਹਲੇ ਇਹਦਾ ਕੋਈ ਆਫੀਸ਼ੀਅਲ ਅਨਾਊਂਸਮੈਂਟ ਹੈਗੀ ਆ ਉਹ ਨਹੀਂ ਕੀਤੀ ਹੈਗੀ ਲੇਕਿਨ ਰਿਪੋਰਟਸ ਦੇ ਮੁਤਾਬਿਕ ਅਗਰ ਫਿਗਰ ਆਊਟ ਕੀਤਾ ਜਾਵੇ ਤਾਂ ਅਲਫਾ ਨੇ ਆਪਣੀ ਜਿਹੜੀ ਰਿਲੀਜ਼ ਡੇਟ ਆ ਉਹ ਵੀ ਪ੍ਰੀਪੋਨ ਕਰ ਲਈ ਹੈ ਉਹਨਾਂ ਨੇ

ਨੇ ਜਿਹੜੀ ਦਸ ਜੁਲਾਈ ਨੂੰ ਰਿਲੀਜ਼ ਕਰ ਲਈ ਸੀ ਉਹਨੂੰ 3 ਜੁਲਾਈ ਤੇ ਲੈ ਆਇਆ ਹੈ, ਤਾਂ ਇਸ ਕਰਕੇ ਉਹ ਵੀਕ ਜਿਹੜਾ ਹੈਗਾ ਉਹ ਖਾਲੀ ਸੀਗਾ, ਤਾਂ ਮੇਕਰਸ ਚਾਹੁੰਦੇ ਹੈਗੇ ਕਿ ਧਮਾਲਪੁਰ ਨੂੰ ਉਸੀ ਵੀਕ ਦੇ ਵਿੱਚ ਰਿਲੀਜ਼ ਕੀਤਾ ਜਾਏ। ਫਿਲਮ ਦਾ ਨਿਰਦੇਸ਼ਨ ਜਿਹੜਾ ਹੈਗਾ ਉਹ ਇੰਦਰ ਕੁਮਾਰ ਨੇ ਕੀਤਾ ਹੈਗਾ, ਤੇ ਇਸ ਫਰੈਂਚਾਈਜ਼ ਦੇ ਵਿੱਚ ਪੁਰਾਣੇ ਕਲਾਕਾਰ ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ, ਜਾਵੇਦ ਜਾਫਰੀ ਇੱਕ ਵਾਰੀ ਫਿਰ ਤੋਂ ਆਪਣਾ ਮੈਜਿਕ ਜਿਹੜਾ ਹੈਗਾ ਉਹ ਕ੍ਰੀਏਟ ਕਰਦੇ ਨਜ਼ਰ ਆਉਣਗੇ। ਤੇ ਇਸ ਤੋਂ ਇਲਾਵਾ ਈਸ਼ਾ ਗੁਪਤਾ ਵੀ ਹੋਣਗੇ, ਸੰਜੀਦਾ ਸ਼ੇਖ ਵੀ ਹੋਣਗੇ, ਨਾਲ ਹੋਣਗੇ ਜੀ ਅੰਜਲੀ ਆਨੰਦ, ਉਪਿੰਦਰ ਲੁਨੇ, ਵਿਜੇ ਪਾਟੇਕਰ ਤੇ ਰਵੀ ਕਿਸ਼ਨ। ਦੱਸ ਦੇ ਕਿ ਧਮਾਲ ਕਿਸ਼ਨ ਦੀ ਧਮਾਲ ਸੀਰੀਜ਼ ਜਿਹੜੀ ਸ਼ੁਰੂਆਤ ਸੀ ਉਹ ਧਮਾਲ ਮੂਵੀ ਦੇ ਵਿੱਚ, ਜਿਹਨਾਂ ਨੇ ਦਰਸ਼ਕਾਂ ਦੇ ਉੱਤੇ ਕਾਫੀ ਜ਼ਿਆਦਾ ਇੰਪੈਕਟ ਹੈ। ਮਤਲਬ ਇਸ ਮੂਵੀ ਨੂੰ ਕਿਹਾ ਸੀਗਾ ਕਿ ਇਹ ਬ੍ਰੇਨਲੈਸ ਮੂਵੀ ਹੈਗੀ ਹੈ, ਤੇ ਇਸ ਦਾ ਮੈਜਿਕ ਵੀ ਕੁਛ ਇਸ ਤਰੀਕੇ ਦਾ ਨਜ਼ਰ। ਹਾਲਾਂਕਿ ਸੰਜੇ ਦੱਤ ਦਾ ਜਿਹੜਾ ਕਿਰਦਾਰ ਸੀਗਾ ਉਹ ਧਮਾਲ ਦੀ ਬਾਕੀ ਸੀਰੀਜ਼ ਦੇ ਵਿੱਚ ਨਜ਼ਰ ਨਹੀਂ ਹੈ, ਧਮਾਲ 2 ਦੇ ਵਿੱਚ ਜ਼ਰੂਰ ਸੀਗਾ, ਲੇਕਿਨ ਬਾਕੀ ਸੀਰੀਜ਼ ਦੇ ਵਿੱਚ ਅਜੇ ਦੇਵਗਨ ਨੇ ਉਹਨਾਂ ਨੂੰ ਟੇਕ ਓਵਰ ਕਰ ਲਿਆ। ਤੇ ਦੱਸ ਦੇ ਕਿ ਸੀਰੀਜ਼ ਦੀ ਅਗਲੀ ਫਿਲਮ ਜਿਹੜੀ ਸੀਗੀ ਉਹ ਡਬਲ ਧਮਾਲ ਤੇ ਟੋਟਲ ਧਮਾਲ ਨੇ ਵੀ ਬਾਕਸ ਆਫਿਸ ਉੱਤੇ ਕਾਫੀ ਜ਼ਿਆਦਾ ਸਕਸੈਸ ਜਿਹੜਾ ਸੀਗਾ ਉਹ ਕੈਰੀ ਕੀਤਾ ਸੀਗਾ। ਖਾਸ ਤੌਰ ਤੇ ਟੋਟਲ ਧਮਾਲ ਜਿਹਨੇ 154 ਕਰੋੜ ਰੁਪਏ ਤੋਂ ਅਧਿਕ ਦਾ ਬਿਜ਼ਨਸ ਜਿਹੜਾ ਸੀਗਾ ਉਹ ਕੀਤਾ ਸੀਗਾ। ਫਿਲਮ ਦਾ ਜਿਹੜਾ ਨਿਰਮਾਣ ਹੈਗਾ ਉਹ ਟੀਸੀਸ, ਦੇਵਗਨ ਫਿਲਮਸ ਤੇ ਮਾਰੂਤੀ ਇੰਟਰਨੈਸ਼ਨਲ ਔਰ ਪੈਨੋਰਾਮਾ ਸਟੂਡੀਓਜ਼ ਨੇ ਮਿਲ ਜੁਲ ਕੇ ਕੀਤਾ ਹੈਗਾ। ਤੇ ਫਰੈਂਚਾਈਜ਼ੀ ਨੇ ਉਮੀਦ ਹੈ ਕਿ ਧਮਾਲ ਸੀਰੀਜ਼ ਦੀ ਜਿਹੜੀ ਪਾਪੂਲੈਰਿਟੀ ਹੈਗੀ ਹੈ ਉਹ ਇਸ ਮੂਵੀ ਦਾ ਮੈਜਿਕ ਰੀਕ੍ਰੀਏਟ ਕਰਨ ਦੇ ਵਿੱਚ ਜ਼ਰੂਰ ਵਾਪਸ ਉਹ ਮੈਜਿਕ ਹੈ ਕਰ ਪਾਏਗੀ। ਸੋ ਦੇਖਦੇ ਹਾਂ ਜੀ ਧਮਾਲ 4 ਕਿਸ ਤਰੀਕੇ ਦੇ ਨਾਲ ਆਪਣਾ ਮੈਜਿਕ ਕ੍ਰੀਏਟ ਕਰ ਪਾਉਂਦੀ ਹੈਗੀ ਹੈ। ਤੁਸੀਂ ਟ੍ਰੇਲਰ ਜਿਹੜਾ ਹੈਗਾ ਯੂਟਿਊਬ ਦੇ ਉੱਤੇ ਆਰਾਮ ਦੇ ਨਾਲ ਅਵੇਲੇਬਲ ਹੈਗਾ, ਜ਼ਰੂਰ ਦੇਖੋ ਅਤੇ ਫਿਗਰ ਆਊਟ ਕਰੋ ਕਿ ਯਾਰ ਕੀ ਚੀਜ਼ ਮਿਸਿੰਗ ਹੈ। ਮੈਨੂੰ ਥੋੜ੍ਹਾ ਜਿਹਾ ਟ੍ਰੇਲਰ ਦੇ ਵਿੱਚ ਨਾ ਉਹ ਸਪਾਰਕ ਜਿਹੜਾ ਹੈਗਾ ਉਹ ਮਿਸਿੰਗ ਲੱਗਿਆ, ਹਾਲਾਂਕਿ ਦਾਵੇ ਜਾਫਰੀਜ਼ 2 ਗੁੱਡ, ਅਰਸ਼ਦ ਵਾਰਸੀਜ਼ 2 ਗੁੱਡ, ਅਜੇ ਦੇਵਗਨ 2 ਗੁੱਡ, ਲੇਕਿਨ ਫਿਰ ਵੀ ਜਿਹੜਾ ਉਹ ਧਮਾਲ ਮੈਜਿਕ ਹੈ ਨਾ ਫਸਟ ਮੂਵੀ ਵਾਲਾ ਉਹ ਕਿਤੇ ਨਾ ਕਿਤੇ ਤੁਹਾਨੂੰ ਹਲਕਾ ਜਿਹਾ ਮਿਸਿੰਗ ਜ਼ਰੂਰ ਨਜ਼ਰ ਆਏਗਾ ਟ੍ਰੇਲਰ ਦੇ ਵਿੱਚ। ਅਤੇ ਸਟੋਰੀ ਜਿਹੜੀ ਕਾਫੀ ਜ਼ਿਆਦਾ ਪ੍ਰੈਡਿਕਟ ਕਰ ਹੁੰਦੀ ਪਹਿਲੀ ਮੂਵੀ ਦੀ ਸਟੋਰੀ ਨੂੰ ਹੀ ਰੀਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਬਾਏ ਇਫ ਔਰ ਬਾਏ ਅਲੱਗ ਅਲੱਗ ਵੇਜ਼ ਦੇ ਨਾਲ। ਦੇਖੋ ਟ੍ਰੇਲਰ 'ਤੇ ਦੱਸੋਗੇ ਤੁਹਾਨੂੰ ਕੀ ਖਾਸ ਜਾਂ ਕੀ ਅਲੱਗ ਨਜ਼ਰ ਆਇਆ ਇਸ ਟ੍ਰੇਲਰ ਦੇ ਵਿੱਚ।

ਕਮਿੰਗ ਵੀਕ ਦੀ ਸਭ ਤੋਂ ਵੱਡੀ ਰਿਲੀਜ਼ ਜਿਹੜੀ ਹੈਗੀ ਆ ਉਹ ਹੈਗੀ ਹੈ ਜੀ ਕੋਕਟੇਲ 2 ਜੀ ਹਾਂ ਉਹਦਾ ਟ੍ਰੇਲਰ ਜਿਹੜਾ ਹੈਗਾ ਯੂਟਿਊਬ ਤੋਂ ਬੜੀ ਦੇਰ ਪਹਿਲਾਂ ਲਾਂਚ ਕਰ ਦਿੱਤਾ ਗਿਆ ਸੀਗਾ ਤੇ ਹੁਣ ਉਸਦੀ ਰਿਲੀਜ਼ ਡੇਟ ਜਿਹੜੀ ਹੈਗੀ ਉਹ ਬਿਲਕੁਲ ਨੇੜੇ ਆ ਮਤਲਬ ਇਸ ਵੀਕ ਕੋਕਟੇਲ 2 ਜਿਹੜੀ ਹੈਗੀ ਉਹ ਰਿਲੀਜ਼ ਹੋ ਜਾਏਗੀ ਸ਼ਾਹਿਦ ਕਪੂਰ ਕ੍ਰਿਤੀ ਸੈਨਨ ਔਰ ਰਸ਼ਮਿਕਾ ਮੰਦਾਨਾ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਤੇ ਫਿਲਮ ਦਾ ਜਿਹੜਾ ਨਿਰਦੇਸ਼ਨ ਹੈਗਾ ਉਹ ਕੀਤਾ ਜੀ ਹੋਮੀ ਨੇ ਤੇ 2012 ਦੇ ਵਿੱਚ ਆਈ ਕੋਕਟੇਲ ਜਿਹਦਾ ਕਿ ਸੀਕੁਅਲ ਵੀ ਹੈਗਾ ਉਸਦਾ ਨਿਰਦੇਸ਼ਨ ਵੀ ਹੋਮੀ ਨੇ ਖੁਦ ਹੀ ਕੀਤਾ ਸੀਗਾ ਹਾਲਾਂਕਿ ਆ ਕੋਕਟੇਲ ਉਸ ਕਹਾਣੀ ਨੂੰ ਕੰਟੀਨਿਊ ਨਹੀਂ ਕਰਦੀ ਹੈ ਟੋਟਲੀ ਨਿਊ ਕਾਸਟ ਨਿਊ ਸਟੋਰੀ ਜਿਹੜੀ ਹੈਗੀ ਆ ਉਹ ਲੈ ਕੇ ਇਸ ਮੂਵੀ ਨੂੰ ਦੁਬਾਰਾ ਰੀਕ੍ਰੀਏਟ ਕੀਤਾ ਗਿਆ ਹੈਗਾ ਤੇ ਦੱਸਦੀ ਹੈ ਕਿ ਆ ਫਿਲਮ ਬੇਸਿਕਲੀ ਜਿਹੜੀ ਹੈਗੀ ਹੈ ਉਹ ਦੋਸਤੀ ਤੇ ਲਵ ਟ੍ਰਾਇੰਗਲ ਦਾ ਜਿਹੜਾ ਇੱਕ ਕੰਪਲੈਕਸਿਟੀ ਹੈ ਉਸ ਨੂੰ ਅੱਜ ਦੇ ਟਾਈਮ ਦੇ ਵਿੱਚ ਕਿਸ ਤਰੀਕੇ ਦੇ ਨਾਲ ਕ੍ਰੀਏਟ ਹੋ ਰਹੀ ਹੈ ਯੂਥ ਦੇ ਵਿੱਚ ਉਸ ਨੂੰ ਕਿਤੇ ਨਾ ਕਿਤੇ ਦਰਸਾਉਣ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਕੋਸ਼ਿਸ਼ ਨਜ਼ਰ ਆਏਗੀ ਮੂਵੀ ਦੇ ਵਿੱਚ ਸ਼ਾਹਿਦ ਕ੍ਰਿਤੀ ਔਰ ਰਸ਼ਮਿਕਾ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਰਿਸ਼ਤੇ ਬਣਦੇ ਤੇ ਵਿਗੜਦੇ ਹੈਗੇ ਆ ਤੇ ਬੇਸਿਕਲੀ ਕਹਾਣੀ ਇੱਕ ਲਵ ਟ੍ਰਾਇੰਗਲ ਦੇ ਆਸ ਪਾਸ ਜਿਹੜੀ ਹੈਗੀ ਉਹ ਘੁੰਮਦੀ ਨਜ਼ਰ ਆਏਗੀ ਤੇ ਜਿੱਥੇ ਦੋਸਤੀ ਔਰ ਪਿਆਰ ਦੀ ਜਿਹੜੀ ਬਾਉਂਡਰੀ ਹੈਗੀ ਨਾ ਉਹ ਕਿਤੇ ਨਾ ਕਿਤੇ ਬਲਰ ਹੁੰਦੀਆਂ ਨਜ਼ਰ ਜ਼ਰੂਰ ਆਉਣਗੀਆਂ ਤੇ ਮਾਡਰਨ ਰਿਸ਼ਤਿਆਂ ਨੂੰ ਕਿਸ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਮੂਵੀ ਦੇ ਵਿੱਚ ਉਸ ਦੇ ਵਿੱਚ ਲਵ ਰੰਜਨ ਬਹੁਤ ਜ਼ਿਆਦਾ ਸਪੈਸ਼ਲਾਈਜ਼ ਹੈਗੇ ਆ ਤੇ ਉਹ ਵੀ ਇਸ ਮੂਵੀ ਦੇ ਰਾਈਟਰ ਵੀ ਹੈਗੇ ਆ ਜੀ ਹਾਂ ਉਹਨਾਂ ਤਰੁਣ ਜੈਨ ਨਾਲ ਮਿਲ ਕੇ ਇਸ ਕਹਾਣੀ ਨੂੰ ਲਿਖਿਆ ਤੇ ਮੂਵੀ ਦਾ ਜਿਹੜਾ ਮਿਊਜ਼ਿਕ ਹੈ ਉਹਦੇ ਤੇ ਜੇ ਪ੍ਰੀਤਮ ਨੇ ਤੇ ਇਹਦੇ ਗੀਤ ਜਿਹੜੇ ਹੈਗੇ ਉਹ ਅਮਿਤਾਬ ਭੱਟਾਚਾਰਿਆ ਨੇ ਲਿਖੇ ਹੈ ਤੇ ਅਗਰ ਤੁਸੀਂ ਟ੍ਰੇਲਰ ਦੇਖਿਆ ਹੋਵੇਗਾ ਤਾਂ ਕੋਕਟੇਲ ਦਾ ਜਿਹੜਾ ਹਿੱਟ ਸੌਂਗ ਸੀਗਾ ਤੁਮੀ ਹੋ ਬੰਦੂ ਉਸ ਨੂੰ ਵਾਪਿਸ ਰੀਕ੍ਰੀਏਟ ਕੀਤਾ ਗਿਆ ਉਸਦਾ ਮੈਜਿਕ ਜਿਹੜਾ ਹੈਗਾ ਉਹ ਕੋਕਟੇਲ 2 ਦੇ ਵਿੱਚ ਪਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਸਭ ਤੋਂ ਖਾਸ ਗੱਲ ਜਿਹੜੀ ਹੈਗੀ ਆ ਉਹ ਹੈਗਾ ਕਿ ਫਿਲਮ ਦਾ ਜਿਹੜਾ ਨਿਰਮਾਣ ਹੈਗਾ ਉਹ ਦਿਨੇਸ਼ ਵੰਜਾਨ ਔਰ ਲਵ ਰੰਜਨ ਨੇ ਮਿਲ ਕੇ ਕੀਤਾ ਤੇ ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਔਰ ਕ੍ਰਿਤੀ ਸੈਨਨ ਤੇਰੀ ਬਾਤੋਂ ਮੈਂ ਅਸਲ ਉਲਝਾ ਜੀ ਦੇ ਵਿੱਚ ਇਕੱਠੇ ਨਜ਼ਰ ਆ ਚੁੱਕੇ ਆ ਲੇਕਿਨ ਰਸ਼ਮਿਕਾ ਮੰਦਾਨਾ ਪਹਿਲੀ ਵਾਰੀ ਇਹ ਦੋਨਾਂ ਨਾਲ ਕੰਮ ਕਰਦੇ ਨਜ਼ਰ ਆਏਗੀ ਤੇ ਅਗਰ ਆਪਾਂ ਰਿਪੋਰਟਸ ਦੇ ਉੱਤੇ ਡਿਪੈਂਡ ਕਰੀਏ ਤਾਂ ਯੂ ਵਿਲ ਫਿਗਰ ਆਊਟ ਕਿ ਰਸ਼ਮਿਕਾ ਔਰ ਸ਼ਾਹਿਦ ਦੀ ਇੱਕ ਹੋਰ ਕਾਮੇਡੀ ਮੂਵੀ ਜਿਹੜੀ ਹੈਗੀ ਹੈ ਬਹੁਤ ਜਲਦੀ ਅਨਾਊਂਸ ਹੋਣ ਵਾਲੀ ਹੈਗੀ ਹੈ ਉਹ 19 ਜੂਨ ਤੇ ਥੀਏਟਰਸ ਦੇ ਵਿੱਚ ਆ ਜਾਏਗੀ ਲੇਕਿਨ ਇਸ ਮੂਵੀ ਦੀ ਜਿਹੜੀ ਸਭ ਤੋਂ ਖਾਸ ਗੱਲ ਹੈਗੀ ਹੈ ਉਹ ਹੈਗੀ ਹੈ ਕਿ ਬਈ ਲਵ ਰੰਜਨ ਦੀ ਰਾਈਟਿੰਗ ਵੈਦਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਿਆਰ ਕਾ ਪੰਚਨਾਮਾ ਸੀਰੀਜ਼ ਜਾਂ ਸੋਨੂ ਕੇ ਟੀਟੂ ਕੀ ਸਵੀਟੀ ਜਿਹੜੀ ਮੂਵੀ ਸੀਗੀਆਂ ਉਹ ਲਿਖੀਆਂ ਸੀਗੀਆਂ ਕਿ ਉਹ ਮੈਜਿਕ ਰਾਈਟਿੰਗ ਦਾ ਜਿਹੜਾ ਹੈਗਾ ਉਹ ਕੋਕਟੇਲ 2 ਦੇ ਵਿੱਚ ਕ੍ਰੀਏਟ ਕਰ ਪਾਉਣਗੇ ਉਹ ਪਿਛਲੇ ਮੂਵੀਜ਼ ਦੇ ਵਿੱਚ ਉਹ ਡਾਇਰੈਕਟਰ ਵੀ ਖੁਦ ਸੀਗੇ ਤੇ ਡਾਇਰੈਕਸ਼ਨ ਜੋ ਤੁਸੀਂ ਐਜ਼ ਅ ਰਾਈਟਰ ਦੇ ਤੌਰ ਤੇ ਕਰਦੇ ਹੈਗੇ ਹੋ ਤਾਂ ਤੁਹਾਨੂੰ ਇੱਕ ਵਿਜ਼ਨ ਜਿਹੜਾ ਹੈਗਾ ਬਹੁਤ ਕਲੀਅਰ ਹੁੰਦਾ ਲੇਕਿਨ ਰਾਈਟਰ ਦੇ ਤੌਰ ਤੇ ਕਿ ਡਾਇਰੈਕਟਰ ਤੁਹਾਡਾ ਵਿਜ਼ਨ ਸਮਝ ਪਾਉਂਦਾ ਹੈਗਾ ਕਿ ਉਹ ਮੈਜਿਕ ਜਿਹੜਾ ਹੈਗਾ ਉਹ ਕ੍ਰੀਏਟ ਕਰ ਪਾਉਂਦਾ ਨੋ ਡਾਊਟ ਸਟਾਰਕਾਸਟ ਬਹੁਤ ਜ਼ਿਆਦਾ ਗ੍ਰੇਟ ਹੈਗੀ ਆ ਤੇ ਸ਼ਾਇਦ ਇਸੇ ਕਰਕੇ ਇਸ ਮੂਵੀ ਤੋਂ ਕਾਫੀ ਜ਼ਿਆਦਾ ਹਾਈ ਐਕਸਪੈਕਟੇਸ਼ਨਸ ਵੀ ਹੈਗੀਆਂ ਤੇ ਸਾਲ ਦੀ ਸ਼ੁਰੂਆਤ ਵਿੱਚ ਸ਼ਾਹਿਦ ਕਪੂਰ ਦੀ ਉਹ ਰੋਮੀਓ ਆਈ ਸੀ ਤਾਂ ਉਹ ਤੋਂ ਵੀ ਕਾਫੀ ਜ਼ਿਆਦਾ ਐਕਸਪੈਕਟੇਸ਼ਨ ਸੀ ਹਾਲਾਂਕਿ ਮੂਵੀ ਨੇ ਬਾਲੀਵੁੱਡ ਦੇ ਮਤਲਬ ਬਿਜ਼ਨਸ ਆਪਾਂ ਸਟੇਟ ਚੈੱਕ ਕਰੀਏ ਤਾਂ ਉਹਦੇ ਵਿੱਚ ਮੂਵੀ ਨੇ ਕੁਝ ਖਾਸ ਵੱਡਾ ਨਹੀਂ ਕੀਤਾ ਹੈਗਾ ਲੇਕਿਨ ਸਟਿਲ ਸ਼ਾਹਿਦ ਕਪੂਰ ਅੱਜ ਕੱਲ੍ਹ ਜਿੱਦਾਂ ਦੀ ਮੂਵੀਜ਼ ਚੂਜ਼ ਕਰ ਰਿਹਾ ਕਿਤੇ ਨਾ ਕਿਤੇ ਲੀਕ ਤੋਂ ਹਟ ਕੇ ਨਜ਼ਰ ਆ ਰਹੀਆਂ ਤੇ ਆਡੀਅੰਸ ਕਿਤੇ ਨਾ ਕਿਤੇ ਇਹ ਜ਼ਰੂਰ ਫਿਗਰ ਆਊਟ ਕਰਦੇ ਕਿ ਯਾਰ ਇੱਕ ਵਾਰੀ ਤਾਂ ਮੂਵੀ ਦੇਖਣੀ ਚਾਹੀਦੀ ਹੈਗੀ ਵੈਦਰ ਦੇ ਵਿਲ ਲਾਈਕ ਇਟ ਔਰ ਨੋਟ ਦੈਟਸ ਅ ਡਿਫਰੈਂਟ ਥਿੰਗ ਲੇਕਿਨ ਸਟਿਲ ਉਹ ਫੀਲ ਜਿਹੜੀ ਹੈਗੀ ਹੈ ਸ਼ਾਹਿਦ ਕਪੂਰ ਦੀ ਮੂਵੀਜ਼ ਦੇ ਟ੍ਰੇਲਰ ਦੀ ਉਹ ਜ਼ਰੂਰ ਦੇ ਜਾਂਦੇ ਆ ਸੋ ਇਸ ਹਫ਼ਤੇ ਕੋਕਟੇਲ 2 ਜਿਹੜੀ ਹੈਗੀ ਉਹ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ ਦੇ ਵਿੱਚ ਤੁਸੀਂ ਜਾਣਾ ਹੈ ਤਾਂ ਆਪਣੀ ਟਿਕਟ ਪਹਿਲਾਂ ਐਡਵਾਂਸ ਬੁੱਕ ਕਰਨਾ ਚਾਹੁੰਦੇ ਤਾਂ ਕਰ ਲਓ ਬਈ ਮੇਰੀ ਜ਼ਿੰਮੇਵਾਰੀ ਦੱਸਣਾ ਤੇ ਆ ਕੇ ਜ਼ਰੂਰ ਦੱਸਿਓ ਕਿ ਮੂਵੀ ਤੁਹਾਨੂੰ ਕਿਸ ਤਰੀਕੇ ਦੀ ਲੱਗੀ ਮੈਂ ਵੀ ਅਗਲੇ ਹਫ਼ਤੇ ਇਸ ਮੂਵੀ ਦੇ ਰਿਵਿਊਜ਼ ਲੈ ਕੇ ਤੁਹਾਡੇ ਨਾਲ ਜ਼ਰੂਰ ਜੁੜੂੰਗਾ ਤਦ ਤੱਕ ਸੁਖਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਪਿਆਰਾਂ 'ਚ ਟਰੈਕ ਇੰਜੋਏ ਕਰਦੇ ਟਰੈਕ ਦੋਸਤ ਪਰ ਮਿਲਦੇ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਬਿਲਕੁਲ ਜੀ, ਜ਼ਿੰਦਗੀ ਜਿਹੜੀ ਹੈਗੀ ਉਹ ਛਈਆਂ ਛਈਆਂ ਕਰਕੇ ਚੱਲਦੇ ਰਹਿੰਦੇ, ਕੋਈ ਬਾਲੀਵੁੱਡ ਜਿਹੜਾ ਹੈਗਾ ਸਾਡੀ ਜ਼ਿੰਦਗੀ ਦਾ ਬੜਾ ਹੀ ਖਾਸ ਹਿੱਸਾ ਹੈਗਾ, ਅਤੇ ਇਸੀ ਖਾਸ ਹਿੱਸੇ ਦੇ ਵਿੱਚੋਂ ਕੁਛ ਇੱਕ ਇਹਨਾਂ ਦੇ ਕਿਰਦਾਰ ਵੀ ਰਹੇ ਹੈਗੇ ਆ ਜਿਨ੍ਹਾਂ ਨੇ ਬਾਲੀਵੁੱਡ ਦੇ ਵਿੱਚ ਆਪਣੀ ਬਹੁਤ ਜ਼ਿਆਦਾ ਜਿਹੜੀ ਪੇਸ਼ਨਗੀ ਹੈ ਉਹ ਦਿੱਤੀ ਹੈਗੀ ਹੈ। ਅਤੇ ਅੱਜ ਉਹਨਾਂ ਹੀ ਕਿਰਦਾਰਾਂ ਦੇ ਜਨਮ ਦਿਨ ਜਾਂ ਪੁੰਨਿਆ ਤਿਥੀਆਂ ਜਿਹੜੀਆਂ ਹੈਗੀਆਂ ਉਹਨਾਂ ਵਿੱਚੋਂ ਇੱਕ ਹੈਗਾ ਜੀ ਭਰਤ ਭੂਸ਼ਣ ਜੀ, ਜਿਹੜੇ ਕਿ 14 ਜੂਨ 1920 ਨੂੰ ਪੈਦਾ ਹੋਏ ਅਤੇ 27 ਜਨਵਰੀ 1992 ਨੂੰ ਸਾਨੂੰ ਛੱਡ ਕੇ ਚਲੇ ਗਏ। ਬੇਸਿਕਲੀ ਉਹ ਇੱਕ ਬਹੁਤ ਹੀ ਬਿਹਤਰੀਨ ਅਦਾਕਾਰ ਜਿਹੜੇ ਸੀਗੇ ਅਤੇ ਹਿੰਦੀ ਮੂਵੀਜ਼ ਦੇ ਵਿੱਚ ਨਾ ਸਿਰਫ ਉਹਨਾਂ ਨੇ ਅਦਾਕਾਰੀ ਕੀਤੀ ਬਲਕਿ ਐਜ਼ ਅ ਸਕ੍ਰਿਪਟ ਰਾਈਟਰ ਅਤੇ ਐਜ਼ ਅ ਪ੍ਰੋਡਿਊਸਰ ਦੇ ਤੌਰ 'ਤੇ ਵੀ ਉਹਨਾਂ ਨੇ ਆਪਣਾ ਕਾਫੀ ਨਾਮ ਕਮਾਇਆ ਸੀਗਾ। ਮੇਰਠ ਦੇ ਵਿੱਚ ਪੈਦਾ ਹੋਏ ਅਤੇ ਅਲੀਗੜ੍ਹ ਉੱਤਰ ਪ੍ਰਦੇਸ਼ ਦੇ ਵਿੱਚ ਉਹ ਬੋਰਨ ਐਂਡ ਬ੍ਰੋਟ ਅਪ ਹੋਏ ਅਤੇ ਦੱਸ ਦਈਏ ਕਿ 1941-42 ਦੇ ਵਿੱਚ ਉਹਨਾਂ ਦਾ ਜਿਹੜਾ ਅਰਲੀ ਕਰੀਅਰ ਸੀਗਾ ਉਹ ਉਹਨਾਂ ਨੂੰ ਬਾਲੀਵੁੱਡ ਦੇ ਵਿੱਚ ਕਾਫੀ ਜ਼ਿਆਦਾ ਸਟਾਰਡਮ ਦੇ ਵੱਲ ਲੈ ਗਿਆ। ਉਹਨਾਂ ਦੀ ਜਿਹੜੀ ਸਟਾਰਟਿੰਗ ਆਫ ਕਰੀਅਰ ਸੀ 1941 ਦੇ ਵਿੱਚ ਇੱਕ ਸਮਾਲ ਰੋਲ ਕੇਦਾਰ ਸ਼ਰਮਾ ਦੀ ਸੁਪਰ ਹਿੱਟ ਫਿਲਮ ਚਿੱਤਰਲੇਖਾ ਤੋਂ ਸ਼ੁਰੂ ਹੋਇਆ ਸੀਗਾ, ਹਾਲਾਂਕਿ ਜਿਹੜਾ ਸਟਾਰਟ ਆਫ ਕਰੀਅਰ ਸੀ ਉਹ ਐਡਾ ਜ਼ਿਆਦਾ ਖਾਸ ਨਹੀਂ ਸੀਗਾ। ਅਤੇ ਉਹਨਾਂ ਦੀ ਇੱਕ ਹੋਰ ਮੂਵੀ ਸੁਹਾਗਰਾਤ 1948 ਦੇ ਵਿੱਚ ਆਈ ਜਿਹੜੀ ਕਿ ਇੰਨੀ ਜ਼ਿਆਦਾ ਵਧੀਆ ਪਰਫੋਰਮ ਨਹੀਂ ਕਰ ਪਾਈ, ਲੇਕਿਨ ਉਸ ਤੋਂ ਬਾਅਦ ਆਈ ਜੀ ਵਿਜੇ ਭੱਟ ਦੀ ਮਿਊਜ਼ੀਕਲ ਰੋਮਾਂਟਿਕ ਡਰਾਮਾ ਫਿਲਮ ਬਹਿਜੂ ਪਾਵਰਾ। ਅਤੇ ਇਸ ਫਿਲਮ ਨੇ ਬਾਲੀਵੁੱਡ ਦੇ ਰਿਕਾਰਡਸ ਦੀ ਇੱਕ ਅਲੱਗ ਹੀ ਜਿਹੜੀ ਸਿਲਸਿਲਾ ਸੀਗਾ ਉਸਨੂੰ ਸ਼ੁਰੂ ਕੀਤਾ, ਅਤੇ ਇਹਨਾਂ ਨੇ ਹੀ ਭਰਤ ਭੂਸ਼ਣ ਨੂੰ ਵੀ ਇੱਕ ਬਹੁਤ ਬਿਹਤਰੀਨ ਸਟਾਰ ਜਿਹੜਾ ਸੀਗਾ ਉਹ ਬਣਾ ਦਿੱਤਾ। ਦੱਸਦੇ ਕਿ ਭਰਤ ਭੂਸ਼ਣ ਜਿਹੜੇ ਸੀਗੇ ਉਹ ਭਰਤ ਰਾਏ ਰਾਏ ਬਹਾਦੁਰ ਮੋਤੀਲਾ ਗੁਪਤਾ ਦੇ ਘਰ ਜਿਹੜੇ ਸੀਗੇ ਉਹ ਪੈਦਾ ਹੋਏ ਸੀਗੇ, ਅਤੇ ਇਹਨਾਂ ਦੀ ਜਿਹੜੀ ਬੇਸਿਕਲੀ ਫੈਮਿਲੀ ਸੀ ਉਹ ਮੇਰਠ ਉੱਤਰ ਪ੍ਰਦੇਸ਼ ਦੇ ਵਿੱਚ ਹੀ ਸੀਗੀ, ਅਤੇ ਇਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਗਵਰਨਮੈਂਟ ਲੀਡਰ ਆਫ ਮੇਰਠ ਸੀਗੇ ਅਤੇ ਸੁਪਰੀਮ ਕੋਰਟ ਦੇ ਵਿੱਚ ਐਜ਼ ਅ ਜੱਜ ਅਲਾਹਾਬਾਦ ਉਹ ਰਿਟਾਇਰ ਹੋਏ। ਉਸ ਤੋਂ ਬਾਅਦ ਇਹਨਾਂ ਦੇ ਇੱਕ ਵੱਡੇ ਬ੍ਰਦਰ ਵੀ ਸੀਗੇ, ਅਤੇ ਇਹਨਾਂ ਦੇ ਜਿਹੜੇ ਮਦਰ ਸੀਗੇ ਉਹ ਕਾਫੀ ਜ਼ਿਆਦਾ ਜਦੋਂ ਛੋਟੇ ਹੁੰਦੇ ਸੀ 2 ਸਾਲ ਦੇ ਉਸੀ ਉਮਰ ਦੇ ਵਿੱਚ ਇਹ ਪੂਰੇ ਹੋ ਗਏ ਸੀਗੇ। ਅਤੇ ਇਹਨਾਂ ਨੇ ਜਿਹੜਾ ਵਿਆਹ ਸੀਗਾ ਉਹ ਮੇਰਠ ਦੀ ਇੱਕ ਬੜੀ ਹੀ ਪ੍ਰੋਮੀਨੈਂਟ ਜ਼ਮੀਂਦਾਰ ਫੈਮਿਲੀ ਦੇ ਵਿੱਚ ਕਰਾਇਆ ਸੀਗਾ, ਜਿਨ੍ਹਾਂ ਦੀ ਉਹਨਾਂ ਦੀ ਧਰਮਪਤਨੀ ਦਾ ਨਾਮ ਸੀਗਾ ਸਰਲਾ, ਅਤੇ ਉਹਨਾਂ ਤੋਂ ਉਹਨਾਂ ਦੀ 2 ਬੇਟੀ ਸੀ ਅਨੁਰਾਧਾ ਅਤੇ ਅਪਰਾਜਿਤਾ। ਅਤੇ ਉਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਕਾਫੀ ਜ਼ਿਆਦਾ ਮੂਵੀਜ਼ ਕੀਤੀਆਂ ਸੀ, ਸਪੈਸੀਫਿਕਲੀ ਟਿਲ 1993 ਤੱਕ ਜਿਹੜੀ ਉਹਨਾਂ ਦੀ ਆਖਰੀ ਮੂਵੀ ਸੀ ਉਹ ਸੀ ਆਖਰੀ ਚੇਤਾਵਨੀ, ਅਤੇ ਜਿਹੜੀ ਕਿ ਰਿਲੀਜ਼ ਨਹੀਂ ਹੋ ਪਾਈ, ਲੇਕਿਨ ਇਸ ਕਰਕੇ ਹਮਸ਼ਕਲ ਜਿਹੜੀ ਸੀਗੀ ਉਹ ਉਹਨਾਂ ਦੀ ਆਖਰੀ ਮੂਵੀ ਬਣ ਗਈ ਸੀਗੀ। ਅਤੇ ਇਸ ਦੌਰਾਨ ਉਹਨਾਂ ਨੇ ਬਹੁਤ ਸਾਰੇ ਅਵਾਰਡ ਜਿਹੜੇ ਸੀਗੇ ਉਹ ਜਿੱਤੇ 1955 ਅਤੇ 1956 ਦੇ ਵਿੱਚ ਫਿਲਮਫੇਅਰ ਅਵਾਰਡਸ ਦੇ ਵਿੱਚ ਉਹਨਾਂ ਨੂੰ ਐਜ਼ ਅ ਬੈਸਟ ਐਕਟਰ ਦੇ ਤੌਰ 'ਤੇ ਨੋਮੀਨੇਟ ਵੀ ਹੋਇਆ। ਮਿਰਜ਼ਾ ਗਾਲਿਬ ਵਾਸਤੇ ਉਹ ਨੋਮੀਨੇਟ ਹੋਏ ਸੀ, ਜਿੱਤ ਨਹੀਂ ਪਾਏ, ਲੇਕਿਨ ਸ਼੍ਰੀ ਚੇਤਨਿਆ ਮਹਾਪ੍ਰਭੂ ਦੇ ਵਾਸਤੇ ਉਹਨਾਂ ਨੇ ਫਿਲਮਫੇਅਰ ਅਵਾਰਡ ਜਿਹੜਾ ਸੀਗਾ ਉਹ ਜਿੱਤਿਆ ਸੀਗਾ। ਇਸ ਤੋਂ ਇਲਾਵਾ ਇੱਕ ਹੋਰ ਸ਼ਖਸੀਅਤ ਜਿਹੜੇ ਸੀਗੇ ਸੁਰਿੰਦਰ ਕੌਰ ਜੀ, ਜਿਹੜੇ ਕਿ 25 ਨਵੰਬਰ 1929 ਨੂੰ ਪੈਦਾ ਹੋਏ ਸੀਗੇ, ਉਹ ਅੱਜ ਦਿਨ 14 ਜੂਨ 2006 ਨੂੰ ਸਾਨੂੰ ਅਲਵਿਦਾ ਕਹਿ ਕੇ ਚੱਲ ਗਏ ਸੀਗੇ। ਉਹ ਸੀਗੇ ਜੀ ਬਹੁਤ ਹੀ ਬਿਹਤਰੀਨ ਗਾਇਕ ਅਤੇ ਸੌਂਗ ਰਾਈਟਰ ਜਿਹੜੇ ਸੀਗੇ, ਅਤੇ ਬੇਸਿਕਲੀ ਉਹਨਾਂ ਨੇ ਪੰਜਾਬੀ ਫੋਕ ਸੌਂਗਸ ਜਿਹੜੇ ਸੀ ਜ਼ਿਆਦਾ ਲਿਖੇ ਸੀਗੇ, ਲੇਕਿਨ ਇਸ ਤੋਂ ਇਲਾਵਾ ਉਹਨਾਂ ਨੇ ਹਿੰਦੀ ਫਿਲਮ ਵਾਸਤੇ ਵੀ 1948-1952 ਦੇ ਵਿੱਚ ਪਲੇਬੈਕ ਸਿੰਗਿੰਗ ਜਿਹੜੀ ਸੀ ਉਹ ਕੀਤੀ ਸੀ, ਅਤੇ ਪੰਜਾਬੀ ਮਿਊਜ਼ਿਕ ਦੇ ਵਿੱਚ ਉਹਨਾਂ ਦੇ ਕੰਟਰੀਬਿਊਸ਼ਨ ਵਾਸਤੇ ਉਹਨਾਂ ਨੂੰ ਨਾਈਟਿੰਗੇਲ ਆਫ ਪੰਜਾਬ ਜਿਹੜਾ ਹੈਗਾ ਬਾਏ ਸੰਗੀਤ ਨਾਟਕ ਅਕੈਡਮੀ ਅਵਾਰਡ 1984 ਦੇ ਵਿੱਚ ਅਤੇ ਪਦਮ ਸ਼੍ਰੀ 2006 ਦੇ ਵਿੱਚ ਵੀ ਦਿੱਤਾ ਗਿਆ ਸੀਗਾ। ਸੋ ਅੱਜ ਦੇ ਦਿਨ ਇਹ ਸਾਨੂੰ ਅਲਵਿਦਾ ਕਹਿ ਕੇ ਜ਼ਰੂਰ ਚਲੇ ਗਏ ਸੀ, ਲੇਕਿਨ ਕਹਿੰਦੇ ਹਨ ਕਿ ਕੁਛ ਕਲਾਕਾਰ ਜਿਹੜੇ ਹੈਗੇ ਆ ਉਹ ਆਪਣੇ ਆਪ ਦੇ ਵਿੱਚ ਖਾਸ ਰਹਿੰਦੇ ਹੀ ਰਹਿੰਦੇ। ਇਸ ਤੋਂ ਇਲਾਵਾ ਇੱਕ ਹੋਰ ਜਿਹੜੇ ਅਦਾਕਾਰ ਕੇ ਆਸਿਫ ਜੀ, ਜਿਨ੍ਹਾਂ ਕਿ ਕਰੀਮ ਆਸਿਫ ਜੀ ਹੈ, ਅੱਜ ਦਿਨ 14 ਜੂਨ 1922 ਨੂੰ ਪੈਦਾ ਹੋਏ ਸੀ ਅਤੇ 9 ਮਾਰਚ 1971 ਨੂੰ ਉਹ ਸਾਨੂੰ ਅਲਵਿਦਾ ਕਹਿ ਗਏ। ਉਹ ਇੰਡੀਅਨ ਫਿਲਮ

ਬਹੁਤ ਹੀ ਬਿਹਤਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਤੇ ਸਕਰੀਨ ਰਾਈਟਰ ਰਹੇ ਹੈ, ਜਿਹੜੇ ਕਿ ਸਪੈਸੀਫਿਕਲੀ ਮੁਗਲੇ ਆਜ਼ਮ 1960 ਵਾਸਤੇ ਜਾਣੇ ਜਾਂਦੇ ਹੈ। ਜੀ ਹਾਂ, ਅੱਜ ਉਹਨਾਂ ਦਾ ਜਨਮ ਦਿਨ ਹੈ। ਦੋ ਅੱਜ ਉਹ ਸਾਡੇ ਵਿੱਚ ਨਹੀਂ ਹੈਗੇ, ਸਿਰਫ 48 ਸਾਲ ਦੀ ਉਮਰ ਦੇ ਵਿੱਚ ਉਹ ਸਾਨੂੰ ਅਲਵਿਦਾ ਕਹਿ ਕੇ ਚਲੇ ਗਏ ਸੀਗੇ। ਲੇਕਿਨ ਕਹਿੰਦੇ ਆ ਨਾ ਕਿ ਕੁਛ ਅਦਾਕਾਰ ਜਿਹੜੇ ਹੈਗੇ ਆ ਉਹ ਆਪਣੀ ਪਰਛਾਈ ਜਿਹੜੀ ਹੈਗੀ ਆਪਣੇ ਜਾਣ ਤੋਂ ਬਾਅਦ ਵੀ ਛੱਡ ਜਾਂਦੇ ਹੈਗੇ ਆ। ਸੋ ਦੱਸ ਦਈਏ ਕਿ ਦਿਲੀਪ ਕੁਮਾਰ ਦੇ ਬ੍ਰਦਰ ਇਨ ਲਾਅ ਸੀਗੇ ਅਤੇ ਇਹਨਾਂ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਚੈਲੰਜਸ ਅਤੇ ਕਾਫੀ ਜ਼ਿਆਦਾ ਸਟਾਰਡਮ ਦੇ ਵਿੱਚ ਗੁਜ਼ਰੀ ਹੈਗੀ ਆ, ਐਜ਼ ਅ ਡਾਇਰੈਕਟਰ, ਐਜ਼ ਅ ਪ੍ਰੋਡਿਊਸਰ ਅਤੇ ਐਜ਼ ਅ ਸਕਰੀਨ ਰਾਈਟਰ। ਸੋ ਅੱਜ ਉਹਨਾਂ ਦਾ ਵੀ ਹੈਪੀ ਵਾਲਾ ਬਰਥਡੇ ਆ। ਸੋ ਫਿਲਮੀ ਦੁਨੀਆ ਦੀ ਕੁਛ ਇੱਕ ਬਾਲੀਵੁੱਡ ਸ਼ਖਸਾਂ ਦੀ ਗੋਸਿਪ ਲੈ ਕੇ ਮੈਂ ਜ਼ਰੂਰ ਜੁੜਿਆ ਹੋਏਗਾ ਅਤੇ ਹੋਰ ਇੱਦਾਂ ਦੀ ਗੱਲਬਾਤ ਲੈ ਕੇ ਮੈਂ ਤੁਹਾਡੇ ਨਾਲ ਜੁੜਿਆ ਰਹੂੰਗਾ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਬਸ ਇੰਜੋਏ ਕਰੋ ਅਤੇ ਮਿਲਦਾ ਜੀ ਇਸ ਪਿਆਰੇ ਜਿਹੇ ਟਰੈਕ ਦੇ ਉਸ ਪਾਰ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ ਦੇ ਨਾਲ।

ਸੋ ਜੀ ਕੱਲ 15 ਜੂਨ ਨੂੰ ਇੱਕ ਹੋਰ ਟ੍ਰੇਲਰ ਜਿਹੜਾ ਹੈਗਾ ਉਹ ਜਾਂ ਰਿਲੀਜ਼ ਹੋਣ ਵਾਲਾ ਹੈਗਾ ਉਹ ਹੈਗਾ ਜੀ ਪਟਵਾਰਾ 1947 ਦਾ। ਜੀ ਹਾਂ, ਇਹਦਾ ਟੀਜ਼ਰ ਜਿਹੜਾ ਹੈਗਾ ਉਹ ਕੱਲ੍ਹ ਰਿਲੀਜ਼ ਹੋਣ ਜਾ ਰਿਹਾ। ਪਹਿਲਾਂ ਇਸ ਮੂਵੀ ਦਾ ਨਾਮ ਲਾਹੌਰ 1947 ਰੱਖਿਆ ਗਿਆ ਸੀ, ਲੇਕਿਨ ਹੁਣ ਇਸ ਮੂਵੀ ਦਾ ਨਾਮ ਜਿਹੜਾ ਹੈਗਾ ਉਹ ਚੇਂਜ ਕਰ ਦਿੱਤਾ। ਇਸ ਮੂਵੀ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਜੀ ਅਭਿਨੇਤਾ ਸਨੀ ਦਿਓਲ, ਅਤੇ ਉਹਨਾਂ ਦੇ ਨਾਲ ਹੋਣਗੇ ਜੀ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਦੀ ਬੇਸਿਕਲੀ ਪੀਰੀਅਡ ਫਿਲਮ ਪਟਵਾਰਾ 1947 ਮੂਵੀ ਨੂੰ ਲੈ ਕੇ ਕਾਫ਼ੀ

ਐਂਟੀਸਪੇਸ਼ਨ ਜਿਹੜੀਆਂ ਹੈਗੀਆਂ ਉਹ ਲਗਾਈਆਂ ਜਾ ਰਹੀਆਂ ਸਪੈਸੀਫਿਕਲੀ ਪਾਕਿਸਤਾਨ ਔਰ ਇੰਡੀਆ ਰਿਲੇਟਡ ਮੂਵੀ ਆ, ਉਹਦੇ ਵਿੱਚ ਸਨੀ ਦਿਓਲ ਹੋਣ ਤਾਂ ਮੂਵੀ ਆਟੋਮੈਟਿਕਲੀ ਕਾਫੀ ਜ਼ਿਆਦਾ ਐਂਟੀਸਪੇਟਡ ਜਿਹੜੀ ਹੈਗੀ ਆ ਉਹ ਬਣ ਹੀ ਜਾਂਦੀ ਹੈਗੀ ਆ। ਤੇ ਮੂਵੀ ਨੂੰ ਜਿਹੜਾ ਰਿਲੀਜ਼ ਆ ਉਹ ਇੰਡੀਪੈਂਡੈਂਸ ਡੇ ਦੇ ਆਸ ਪਾਸ ਕੀਤਾ ਜਾਏਗਾ। ਤੇ ਦੱਸ ਦਈਏ ਕਿ ਮੂਵੀ ਦਾ ਜਿਹੜਾ ਟ੍ਰੇਲਰ ਹੈਗਾ ਜਾਂ ਮੂਵੀ ਦਾ ਜਿਹੜਾ ਟੀਜ਼ਰ ਹੈਗਾ ਇਹਦੇ ਵਿੱਚ ਆਮਿਰ ਖਾਨ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸੁਣਾਈ ਦੀ, ਕਿਉਂਕਿ ਆਮਿਰ ਖਾਨ ਦੀ ਪ੍ਰੋਡਕਸ਼ਨ ਅੰਡਰ ਮੂਵੀ ਜਿਹੜੀ ਹੈਗੀ ਉਹ ਬਣਾਈ ਦਿੱਤੀ ਹੈ। ਤੇ ਦੋ ਆਮਿਰ ਖਾਨ ਨੇ ਆਪਣੀ ਜਿਹੜੀ ਪ੍ਰੈਜੈਂਸ ਇਸ ਮੂਵੀ ਦੇ ਵਿੱਚ ਜ਼ਰੂਰ ਹਾਜ਼ਰ ਕੀਤੀ ਹੈਗੀ ਆ। ਤੇ ਇੱਕ ਹੋਰ ਗੱਲ ਦੱਸਾਂਗਾ, ਆਮਿਰ ਖਾਨ ਤੇ ਸਨੀ ਦਿਓਲ ਦੇ ਨਾਲ ਜੁੜੀ ਹੋਈ ਜੋ ਕਿ ਗਦਰ ਔਰ ਲਗਾਨ ਦੇ ਕ੍ਰੈਸ਼ ਨੂੰ ਲੈ ਕੇ ਸੀ ਜਦੋਂ ਇਹ ਦੋਨੋਂ ਮੂਵੀਜ਼ ਰਿਲੀਜ਼ ਹੋਈਆਂ ਸੀ, ਦੋਨੋਂ ਇੱਕ ਸਾਥ ਰਿਲੀਜ਼ ਹੋਈਆਂ ਸੀ ਤੇ ਦੋਨਾਂ ਨੇ ਹੀ ਬਲੋਕਬਸਟਰ ਬਿਜ਼ਨਸ ਜਿਹੜਾ ਸੀਗਾ ਕੀਤਾ ਸੀਗਾ। ਤੇ ਦੋਨੋਂ ਹੀ ਕਿਤੇ ਨਾ ਕਿਤੇ ਇੱਕ ਪੀਰੀਅਡ ਡਰਾਮਾ ਸੀ ਇੰਡੀਪੈਂਡੈਂਸ ਦੇ ਦੌਰ ਦੇ ਆਸ ਪਾਸ ਚੱਲਦੀਆਂ ਸੀਗੀਆਂ। ਤੇ ਉਸ ਟਾਈਮ ਦੋਨੋਂ ਮੂਵੀਜ਼ ਨੇ ਜਿਸ ਤਰੀਕੇ ਦੇ ਨਾਲ ਬਲੋਕਬਸਟਰ ਬਿਜ਼ਨਸ ਕੀਤਾ ਉਹ ਕਿਤੇ ਨਾ ਕਿਤੇ ਆਮਿਰ ਖਾਨ ਤੇ ਸਨੀ ਦਿਓਲ ਦਾ ਜਿਹੜਾ ਸਟਾਰਡਮ ਹੈ ਉਸਨੂੰ ਦੱਸਦੀਆਂ ਹੈਗੀਆਂ। ਤੇ ਹੁਣ ਦੋਨੋਂ ਇੱਕ ਵਾਰੀ ਫਿਰ ਤੋਂ ਨਜ਼ਰ ਆਉਂਦੇ ਹਾਂ ਕਿ ਆਮਿਰ ਖਾਨ ਦੀ ਪ੍ਰੋਡਕਸ਼ਨ ਦੇ ਵਿੱਚ ਸਨੀ ਦਿਓਲ ਦੀ ਮੂਵੀ ਜਿਹੜੀ ਹੈਗੀ ਉਹ ਬਣੀ ਹੈਗੀ ਆ, ਲੇਕਿਨ ਆਮਿਰ ਖਾਨ ਨੇ ਆਪਣੀ ਪ੍ਰੈਜੈਂਸ ਇਸ ਮੂਵੀ ਦੇ ਵਿੱਚ ਜ਼ਰੂਰ ਰੱਖਿਆ ਹੀ ਰੱਖਿਆ ਹੈਗਾ। ਟ੍ਰੇਲਰ ਜਿਹੜਾ ਕਾਫੀ ਜ਼ਿਆਦਾ ਇਮੋਸ਼ਨਲ ਤੇ ਜਿਹੜਾ ਡਰਾਮੈਟੀਕਲ ਹੈ ਹੁਣ ਦੀ ਉਮੀਦ ਜਿਹੜੀ ਹੈਗੀ ਆ ਉਹ ਐਜ਼ ਅਕੋਰਡਿੰਗ ਟੂ ਸੋਰਸਿਸ ਲਗਾਈ ਜਾ ਰਹੀ ਹੈਗੀ ਆ। ਤੇ ਦੱਸ ਦਈਏ ਕਿ ਫਿਲਮ ਜਿਹੜੀ ਹੈਗੀ ਇਹਦਾ ਜਿਹੜਾ ਬੈਕਗਰਾਊਂਡ ਹੈਗਾ ਉਹ ਇੰਡੀਆ ਪਾਕਿਸਤਾਨ ਦਾ ਜਿਹੜਾ ਡਾਇਵਰਸ਼ਨ ਹੈਗਾ ਉਸ ਤੋਂ ਉੱਤੇ ਬੇਸਡ ਹੈਗਾ। ਤੇ ਕਾਫੀ ਜ਼ਿਆਦਾ ਜਿਹੜੀ ਅਨਟੋਲਡ ਸਟੋਰੀਜ਼ ਹੈ ਉਹ ਇਸ ਮੂਵੀ ਦੇ ਥਰੂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਫਿਲਮ ਹਾਲੇ ਤੱਕ ਜਿਹੜੀ ਐਕਸਪੈਕਟ ਕੀਤੀ ਜਾ ਰਹੀ ਹੈ ਇੱਕ ਬਹੁਤ ਹੀ ਖੂਬਸੂਰਤ ਨਾਟਕ ਹੈ ਜਿਸ ਲਾਹੌਰ ਨੇ ਵੇਖਿਆ ਉਹ ਜੰਮਿਆ ਹੀ ਨਹੀਂ ਉਹਦੇ ਤੋਂ ਇੰਸਪਾਇਰਡ ਨਜ਼ਰ ਆ ਸਕਦੀ ਹੈ। ਫਿਲਮ ਦੇ ਵਿੱਚ ਸਨੀ ਦਿਓਲ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ, ਜਦਕਿ ਆਮਿਰ ਖਾਨ ਜਿਹੜੀ ਹੈਗੀ ਆਪਣੀ ਪ੍ਰੈਜੈਂਸ ਇੱਕ ਸਪੋਰਟਿੰਗ ਐਕਟਰ ਦੇ ਤੌਰ ਤੇ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਫਿਲਮ ਦੇ ਵਿੱਚ ਪ੍ਰੀਤੀ ਜ਼ਿੰਟਾ, ਅਲੀ ਫਜ਼ਲ ਔਰ ਸ਼ਬਾਨਾ ਆਜ਼ਮੀ ਜਿਹੜੇ ਹੈਗੇ ਉਹ ਵੀ ਨਜ਼ਰ ਆਉਣਗੇ। ਐਜ਼ ਅਕੋਰਡਿੰਗ ਟੂ ਫਿਲਮ ਦਾ ਜਿਹੜਾ ਪ੍ਰੋਡਕਸ਼ਨ ਹੈਗੀ ਉਹ ਆਮਿਰ ਖਾਨ ਕਰ ਰਹੇ ਹੈਗੇ। ਤੇ ਰਾਜਕੁਮਾਰ ਸੰਤੋਸ਼ ਨੇ ਪਹਿਲਾਂ ਹੀ ਦੱਸਿਆ ਸੀ ਕਿ ਫਿਲਮ ਸਟੂਡੀਓ ਦੇ ਪੁਰਾਣੇ ਸੈੱਟ ਲਾਹੌਰ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਉਹ ਤਿਆਰ ਕਰਕੇ ਉਸ ਹਿਸਾਬ ਨਾਲ ਸ਼ੂਟ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਤਾਂ ਕਿ ਫਿਲਮ ਦਾ ਜਿਹੜੀ ਓਰਿਜਨੈਲਿਟੀ ਹੈ ਉਸਨੂੰ ਕਿਤੇ ਨਾ ਕਿਤੇ ਮੇਨਟੇਨ ਕਰਕੇ ਰੱਖਿਆ ਜਾ ਸਕੇ। ਸੋ ਕੀ ਸਨੀ ਦਿਓਲ ਔਰ ਆਮਿਰ ਖਾਨ ਆਪਣਾ ਉਹ ਮੈਜਿਕ ਜਿਹੜਾ ਹੈਗਾ ਉਹ ਰੀਕ੍ਰੀਏਟ ਕਰ ਪਾਉਣਗੇ? ਕੀ ਇਹ ਇਮੋਸ਼ਨਲ ਡਰਾਮਾ ਜਿਹੜਾ ਹੈਗਾ ਔਡੀਅੰਸ ਨੂੰ ਆਪਣੇ ਤੱਕ ਵਾਪਸ ਜਿਹੜਾ ਹੈਗਾ ਥੀਏਟਰਸ ਤੱਕ ਖਿੱਚ ਕੇ ਲੈ ਕੇ ਆ ਪਾਏਗਾ ਜਾਂ ਨਹੀਂ ਆ ਪਾਏਗਾ? ਤਾਂ ਵੈਸੇ ਕੱਲ੍ਹ ਜਿਹੜਾ ਟੀਜ਼ਰ ਰਿਲੀਜ਼ ਹੋਏਗਾ ਤਾਂ ਉਸਦੇ ਰਿਵਿਊਜ਼ ਦੇ ਨਾਲ ਸਮਝ ਆ ਹੀ ਜਾਏਗਾ। ਲੇਕਿਨ ਉਮੀਦ ਕਰਦੇ ਹਾਂ ਕਿ ਬਈ ਸਨੀ ਦਿਓਲ ਆਪਣਾ ਮੈਜਿਕ ਜਿਹੜਾ ਹੈਗਾ ਉਹ ਵਾਪਸ ਕਰੇ, ਕਿਉਂਕਿ ਇਸ ਸਾਲ ਦੀ ਸਟਾਰਟਿੰਗ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਾਰਡਰ 2 ਦੇ ਵਿੱਚ ਉਹਨਾਂ ਦੀ ਪ੍ਰੈਜੈਂਸ ਦੀ ਤਾਰੀਫ ਹੋਈ ਹੈ, ਹਾਲਾਂਕਿ ਬਾਰਡਰ 1 ਵਾਲਾ ਜਿਹੜਾ ਪਾਰਟ ਸੀਗਾ ਉਹ ਮੈਨੂੰ ਮਿਸਿੰਗ ਕਿਤੇ ਨਾ ਕਿਤੇ ਲੱਗਾ, ਲੇਕਿਨ ਬਾਰਡਰ 2 ਵਿੱਚ ਸਨੀ ਦਿਓਲ ਆਪਣੀ ਪ੍ਰੈਜੈਂਸ ਜਿਹੜੀ ਹੈਗੀ ਹੈ ਉਹ ਸਾਬਿਤ ਕਰਦੇ ਜ਼ਰੂਰ ਨਜ਼ਰ ਆਏ। ਸੋ ਉਮੀਦ ਕਰਦੇ ਹਾਂ ਕਿ ਬਟਵਾਰਾ 1947 ਜਿਹੜਾ ਹੈਗਾ ਉਹ ਸਨੀ ਦਿਓਲ ਮੈਜਿਕ ਅਤੇ ਰਾਜਕੁਮਾਰ ਸੰਤੋਸ਼ੀ ਦਾ ਉਹ ਮੈਜਿਕ ਜਿਹੜਾ ਹੈਗਾ ਉਹ ਇੱਕ ਵਾਰੀ ਦੁਬਾਰਾ ਰੀਕ੍ਰੀਏਟ ਕਰੇ ਤਾਂ ਸਾਨੂੰ ਇੱਕ ਬਿਹਤਰੀਨ ਪੀਰੀਅਡ ਡਰਾਮਾ ਜਿਹੜਾ ਹੈਗਾ ਉਹ ਦੇਖਣ ਨੂੰ ਮਿਲੇ। ਸੋ ਉਮੀਦ ਕਰਦੇ ਇਸੀ ਦੇ ਨਾਲ ਕਿ ਮੂਵੀ ਦਾ ਕੱਲ੍ਹ ਦਾ ਜਿਹੜਾ ਟੀਜ਼ਰ ਹੈਗਾ ਉਹ ਕਾਫੀ ਜ਼ਿਆਦਾ ਖੂਬਸੂਰਤ। ਇਸ ਦੇ ਨਾਲ ਮੈਨੂੰ ਇਜਾਜ਼ਤ ਦਿਓ ਫਿਲਮੀ ਦੁਨੀਆ ਸਮੇਟਣ ਦੀ, ਲੇਕਿਨ ਫਿਲਮੀ ਦੁਨੀਆ ਸਮੇਟ ਕੇ ਜਾ ਰਿਹਾ ਮੈਂ ਮਿਲਾਂਗਾ ਇਸ ਦੇ ਉਸ ਪਾਰ ਇਹ ਮੇਰਾ ਪੰਜਾਬ ਤੋਂ ਵਿੱਚ। ਤਦ ਤੱਕ ਤੁਸੀਂ ਇੰਜੋਏ ਕਰਦੇ ਰਹੋ ਆਪਣੇ ਪਿਆਰੇ ਜਿਹੇ ਦੋਸਤ ਨਾਲ ਪਿਆਰੇ ਜਿਹੇ ਟ੍ਰੈਕਸ।

ਸਮਾਂ ਹੋ ਗਿਆ ਜੀ ਰਾਤ ਦੇ 8 ਤੇ ਹੁਣ ਵਾਲੀ ਹੈ FM ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਫਰਾਂਸ ਦੇ ਨੀਸ ਵਿਚ ਵਫਦ ਪੱਧਰੀ ਗੱਲਬਾਤ ਜਾਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗੰਨਾ ਦਾ ਪਹਿਲਾ ਗੇੜ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ ਤੇ ਲਾਈਵ ਕਰਵਾਏ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। 435,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਪੰਜਾਬ

ਮੈਂ ਪੰਜਾਬੀ ਇੱਕ ਚੀਜ਼ ਨੂੰ ਯਾਦ ਕਰਦੇ ਉਹ ਹੈਗਾ ਜੀ ਖਾਣਾ, ਮਤਲਬ ਸਵੇਰੇ ਹੋਏ ਤਾਂ ਖਾਣਾ, ਦੁਪਹਿਰੇ ਹੋਏ ਤਾਂ ਖਾਣਾ, ਸ਼ਾਮ ਹੋ ਜਾਵੇ ਤਾਂ ਖਾਣਾ ਅਤੇ ਰਾਤ ਹੋ ਜਾਵੇ ਤਾਂ ਖਾਣਾ। ਮਤਲਬ ਪੰਜਾਬੀਆਂ ਦਾ ਅਤੇ ਖਾਣੇ ਦਾ ਰਿਸ਼ਤਾ ਜਿਹੜਾ ਹੈਗਾ ਨਾ ਬੜਾ ਹੀ ਜ਼ਿਆਦਾ ਖਾਸ ਹੈਗਾ, ਅਤੇ ਇਸਦੀ ਬਹੁਤ ਵੱਡੀ ਵਜ੍ਹਾ ਕਹਿੰਦੇ ਨਾ ਕਿ ਇਨਸਾਨ ਦੀ ਜਿਹੜੀ ਖੁਸ਼ੀ ਹੈਗੀ ਨਾ ਉਹ ਉਹਦੇ ਢਿੱਡ ਦੇ ਨਾਲ ਜੁੜੀ ਹੁੰਦੀ ਹੈਗੀ। ਅਤੇ ਪੰਜਾਬੀ ਐਡੇ ਜ਼ਿਆਦਾ ਖੁਸ਼ ਦਿਲ ਕਿਉਂ ਹੈਗੇ? ਕਿਉਂਕਿ ਉਹਨਾਂ ਦੀ ਖੁਸ਼ੀ ਜਿਹੜੀ ਹੈਗੀ ਨਾ ਉਹ ਖਾਣ ਦੇ ਨਾਲ ਜੁੜੀ ਹੈ, ਅਤੇ ਜੋ ਤੁਹਾਨੂੰ ਖਾਣ ਵਾਲੀ ਚੀਜ਼ਾਂ ਤੁਸੀਂ ਪੰਜਾਬੀਆਂ ਦੇ ਵਿੱਚ ਮਿਲੇਗੀ ਨਾ, ਮਤਲਬ ਕੋਈ ਹੈਲਥ ਕੌਨਸ਼ੀਅਸਨੈਸ ਨਹੀਂ, ਕੋਈ ਕੈਲਕੂਲੇਸ਼ਨ ਨਹੀਂ, ਦਾ ਓਨਲੀ ਐਂਡ ਓਨਲੀ ਥਿੰਗ ਹੈ ਕਿ ਬਾਈ ਸਵਾਦ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਘਟਣਾ ਨਹੀਂ ਚਾਹੀਦਾ ਹੈਗਾ। ਸੋ ਪੰਜਾਬੀਆਂ ਦੇ ਬਹੁਤ ਸਾਰੇ ਜਿਹੜੇ ਮਸ਼ਹੂਰ ਖਾਣੇ ਹੈਗੇ ਉਹ ਸਿਰਫ ਪੰਜਾਬ ਹੀ ਨਹੀਂ, ਆਊਟ ਆਫ ਪੰਜਾਬ ਵੀ ਬਹੁਤ ਜ਼ਿਆਦਾ ਫੇਮਸ ਹੈਗੇ ਆ। ਅਤੇ ਅਗਰ ਤੁਸੀਂ ਕਦੀ ਬੀਂਗ ਅ ਪੰਜਾਬੀ ਆਊਟ ਆਫ ਸਟੇਟ ਜਿਹੜੇ ਹੈਗੇ ਉਹ ਨਿਕਲੇ ਹੋ, ਭਾਵੇਂ ਤੁਸੀਂ ਆਊਟ ਆਫ ਕੰਟਰੀ ਗਏ ਹੋ ਜਾਂ ਆਊਟ ਆਫ ਸਟੇਟ ਗਏ ਹੋ, ਸਾਊਥ ਸਾਈਡ ਗਏ ਹੋ, ਸੈਂਟਰ ਆਫ ਇੰਡੀਆ ਗਏ ਹੋ ਜਾਂ ਫਿਰ ਈਸਟ ਆਫ ਇੰਡੀਆ ਗਏ ਹੋ, ਤਾਂ ਵੈਨ ਐਵਰ ਪੀਪਲ ਕਮਸ ਟੂ ਨੋਣਾ ਕਿ ਤੁਸੀਂ ਪੰਜਾਬ ਤੋਂ, ਤਾਂ ਉਹਨਾਂ ਦੇ ਚਿਹਰੇ 'ਤੇ ਇੱਕ ਅਲੱਗ ਹੀ ਰੌਣਕ ਆਉਂਦੀ, ਉਹ ਕਹਿੰਦੇ ਕਿ ਉਹ ਪੰਜਾਬੀ ਆ ਗਏ ਹੋਏ। ਅਤੇ ਇਸਦੀ ਸਭ ਤੋਂ ਵੱਡਾ ਰੀਜ਼ਨ ਹੈ ਕਿ ਬਈ ਪੰਜਾਬੀਆਂ ਦਾ ਜਿਹੜਾ ਖਾਣਾ ਹੈ ਨਾ ਅਤੇ ਪੰਜਾਬੀਆਂ ਦੀ ਜਿਹੜੀ ਖੁਸ਼ਦਿਲੀ ਹੈ ਉਹ ਆਲ ਓਵਰ ਵਰਲਡ ਜਿਹੜੀ ਹੈਗੀ ਕਾਫੀ ਜ਼ਿਆਦਾ ਫੇਮਸ ਹੈ। ਸੋ ਆ ਜਾ ਮੇਰਾ ਪੰਜਾਬ ਦੇ ਵਿੱਚ ਮੈਂ ਗੱਲ ਕਰਾਂਗੀ ਪੰਜਾਬ ਦੇ ਫੇਮਸ ਖਾਣਿਆਂ ਦੀ, ਕਿ ਕਿਹੜੇ ਕਿਹੜੇ ਇੱਦਾਂ ਦੇ ਖਾਣੇ ਹੈਗੇ ਜਿਨ੍ਹਾਂ ਨੇ ਸਿਰਫ ਪੰਜਾਬੀਆਂ ਦੇ ਦਿਲ ਦੇ ਵਿੱਚ ਨਹੀਂ ਆਲ ਓਵਰ ਵਰਲਡ ਦੇ ਉੱਤੇ ਆਪਣੀ ਜਿਹੜੀ ਪਹਿਚਾਨ ਹੈ, ਆਪਣੀ ਜਿਹੜੀ ਪਕੜ ਹੈਗੀ ਉਸਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਬਣਾ ਕੇ ਰੱਖਿਆ ਹੈਗਾ। ਸੋ ਤੁਸੀਂ ਕੀ ਕਰਨਾ ਜੀ, ਭੁੱਖ ਲੱਗੀ ਹੈ ਤਾਂ ਹੁਣੇ ਹੀ ਖਾ ਲਓ, ਕਿਉਂਕਿ ਟਾਈਮ ਜਿਹੜਾ ਹੈਗਾ ਉਹ 8 ਵੱਜ ਗਏ ਹੈਗੇ। ਰਾਤੀ 10 ਵਜੇ ਖਾ ਕੇ ਬਈ ਸਵਾਦ ਨਹੀਂ, ਸਿਰਫ ਹਾਰਟ ਅਟੈਕ ਆਉਂਦਾ। ਸੋ ਇੰਜੋਏ ਕਰੋ ਪਿਆਰਾ ਜਿਹਾ ਟਰੈਕ ਦੋਸਤ ਪਰ ਮਿਲਦਾ ਜੀ ਹੋਰ ਪਿਆਰੀ ਜੀ ਗੱਲਾਂ ਬਾਤਾਂ ਦੇ ਨਾਲ।

ਵੈਸੇ ਅਗਰ ਆਪਾਂ ਬਾਲੀਵੁੱਡ ਦੇ ਵਿੱਚ ਦੇਖਿਆ ਜਾਵੇ ਨਾ, ਪੰਜਾਬ ਨੂੰ ਜਿਹੜਾ ਆਪਾਂ ਗਲੋਰਾਈਜ਼ ਕੀਤਾ ਹੈਗਾ ਨਾ, ਗਲੋਰੀਫਾਈਡ ਕੀਤਾ ਹੈਗਾ ਨਾ, ਉਹ ਆਪਾਂ ਪੰਜਾਬ ਨੂੰ ਕੀਤਾ ਹੈ ਜੀ ਸਿਰਫ ਔਰ ਸਿਰਫ ਉਹਦੇ ਭੰਗੜੇ ਵਾਸਤੇ, ਉਹਦੇ ਗਿੱਧੇ ਵਾਸਤੇ, ਉਹਦੀ ਜਿਹੜੀ ਗ੍ਰੀਨਰੀ ਹੈ ਉਹਦੇ ਵਾਸਤੇ। ਲੇਕਿਨ ਜਿਹੜੀ ਪੰਜਾਬ ਦਾ ਫੂਡ ਹੈਗਾ ਨਾ, ਉਹ ਜਿੱਦਾਂ ਮੈਂ ਕਿਹਾ ਕਿ ਉਹ ਆਪਣੀ ਇੱਕ ਵੱਖਰੀ ਹੀ ਪਹਿਚਾਣ ਰੱਖਦਾ, ਜਿਹਨਾਂ ਪੰਜਾਬੀਆਂ ਦਾ ਦਿਲ

ਦਾ ਹੁੰਦਾ ਉਨੀ ਹੀ ਉਹਨਾਂ ਦੀ ਥਾਲੀ ਵੀ ਜਿਹੜੀ ਹੈਗੀ ਆ ਉਹ ਵੱਡੀ ਹੁੰਦੀ ਹੈ। ਸੋ ਇੱਦਾਂ ਦੇ ਹੀ ਕੁਛ ਫੂਡ ਜਿਹੜੇ ਹੈਗੇ ਪੰਜਾਬੀਆਂ ਦੇ ਬੜੇ ਜ਼ਿਆਦਾ ਫੇਮਸ ਹੈਗੇ, ਉਹਨਾਂ 'ਚੋਂ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਜੀ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ। ਮਤਲਬ ਪੰਜਾਬ ਦੀ ਜਿਹੜੀ ਰੂਹ ਹੈ ਨਾ, ਤੁਸੀਂ ਉਹਨੂੰ ਇਹ ਕਹਿ ਸਕਦੇ ਹੋ। ਅਤੇ ਜਦੋਂ ਵੀ ਸਭ ਤੋਂ ਪਹਿਲਾਂ ਅਗਰ ਕਿਸੇ ਪੰਜਾਬੀ ਖਾਣੇ ਦੀ ਗੱਲ ਹੁੰਦੀ ਹੈ ਤਾਂ ਮਤਲਬ ਕਿਤੇ ਵੀ ਕੋਈ ਬੰਦਾ ਹੋਊਗਾ ਨਾ ਕਹੂਗਾ ਕਿ ਬਈ ਤੁਸੀਂ ਪੰਜਾਬ ਤੋਂ, ਯਾਰ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਤਾਂ ਖਿਲਾ ਦਿਉ ਨਾ। ਸਰਦੀਆਂ ਦਾ ਮੌਸਮ, ਖੇਤਾਂ ਵਿੱਚ ਲਹਿਰਾਂਦੀ ਸਰ੍ਹੋਂ ਅਤੇ ਘਰਾਂ ਵਿੱਚ ਪੱਕਦਾ ਸਾਗ, ਮਤਲਬ ਕਿਆ ਬਾਤ ਹੈ। ਪੰਜਾਬ ਦੀ ਜਿਹੜੀ ਪੁਰਾਣੀ ਪਰੰਪਰਾ ਨਾ, ਇਹ ਉਸੇ ਚੀਜ਼ ਦਾ ਹਿੱਸਾ ਹੈਗੀ ਹੈ। ਅਤੇ ਸਾਗ ਨੂੰ ਬਣਾਉਣਾ ਕਿੱਦਾਂ, ਦੇਖੋ ਕਹਿੰਦੇ ਨਾ ਕਿ ਹੌਲੀ ਹੌਲੀ ਜਿਹੜੀ ਚੀਜ਼ ਤੱਪੀ ਹੁੰਦੀ ਨਾ ਉਹ ਹਮੇਸ਼ਾ ਕੁਛ ਆਪਣਾ ਅਲੱਗ ਹੀ ਮੈਜਿਕ ਕਰਦੀ ਹੈ। ਅਤੇ ਹੌਲੀ ਹੌਲੀ ਜਿਹੜਾ ਸਾਗ ਜਿਹੜਾ ਉਹ ਬਣਿਆ ਹੁੰਦਾ ਨਾ ਉਹ ਆਪਣੇ ਆਪ ਨਾਲ ਹੀ ਬਹੁਤ ਜ਼ਿਆਦਾ ਸਵਾਦ ਹੁੰਦਾ। ਅਤੇ ਉੱਤੋਂ ਪੈ ਜਾਏ ਕਿਤੇ ਸਾਗ ਦੇ ਵਿੱਚ ਦੇਸੀ ਘਿਓ ਜਾਂ ਮੱਖਣ ਦੀ ਡਲੀ ਅਤੇ ਨਾਲ ਮਿਲ ਜਾਏ ਗੁੜ ਦਾ ਟੁਕੜਾ, ਓਏ ਹੋਏ ਹੋਏ ਹੋਏ ਹੋਏ, ਮਤਲਬ ਮੂੰਹ ਦੇ ਵਿੱਚ ਪਾਣੀ। ਸੀਰੀਅਸਲੀ ਕਿਹਾ ਜਾਂਦਾ ਨਾ ਕਿ ਕਿਸੇ ਵਿਦੇਸ਼ੀ ਨੂੰ ਅਗਰ ਤੁਸੀਂ ਪੰਜਾਬ ਦਾ ਅਸਲੀ ਸਵਾਦ ਚਖਾਉਣਾ ਚਾਹੁੰਦੇ ਹੋ ਨਾ ਤਾਂ ਉਹਨੂੰ ਬਈ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਨਾਲ ਇੱਕ ਲੱਸੀ ਦਾ ਗਲਾਸ ਪਿਲਾ ਦਿਉ। ਮਤਲਬ ਉਹ ਜ਼ਿੰਦਗੀ ਭਰ ਚਾਹੇ ਕੁਛ ਵੀ ਐਕਸਪੀਰੀਅੰਸ ਕਰ ਲਏ, ਇਸ ਐਕਸਪੀਰੀਅੰਸ ਨੂੰ ਉਹ ਆਪਣੇ ਪਹਿਲੇ ਐਕਸਪੀਰੀਅੰਸ ਦੇ ਵਿੱਚ ਰੱਖੇਗਾ ਹੀ ਰੱਖਾ। ਅਤੇ ਇਸ ਤੋਂ ਇਲਾਵਾ ਇੱਕ ਹੋਰ ਬੜਾ ਜਿਹੜਾ ਫੇਮਸ ਫੂਡ ਹੈਗਾ ਉਹ ਹੈਗਾ ਜੀ ਅੰਮ੍ਰਿਤਸਰੀ ਕੁਲਚਾ, ਜਿਹੜੀ ਕਿ ਬੇਸਿਕਲੀ ਅੰਮ੍ਰਿਤਸਰ ਦੀ ਸ਼ਾਨ ਹੈ। ਮਤਲਬ ਭਾਵੇਂ ਉਹ ਅੰਮ੍ਰਿਤਸਰ 'ਚ ਵਿਕੇ, ਭਾਵੇਂ ਉਹ ਜਲੰਧਰ ਵਿਕੇ, ਭਾਵੇਂ ਉਹ ਲੁਧਿਆਣੇ ਵਿਕੇ, ਭਾਵੇਂ ਉਹ ਚੰਡੀਗੜ੍ਹ ਵਿਕੇ, ਭਾਵੇਂ ਉਹ ਦਿੱਲੀ ਵਿਕੇ, ਭਾਵੇਂ ਉਹ ਮੁੰਬਈ ਵਿਕੇ, ਭਾਈ ਉਹ ਵਿਕੇਗਾ ਅੰਮ੍ਰਿਤਸਰੀ ਕੁਲਚੇ ਦੇ ਨਾਮ ਤੋਂ ਹੀ। ਬਈ ਕਿਆ ਬਾਤ ਹੈ, ਜਿੰਨਾ ਮਤਲਬ ਨਾਮ ਸੋਹਣਾ ਉਨੀ ਹੀ ਇਸਦੀ ਖੁਸ਼ਬੂ ਜਿਹੜੀ ਹੈਗੀ ਆ ਉਹ ਹੋਰ ਜ਼ਿਆਦਾ ਸੋਹਣੀ ਹੋ ਜਾਂਦੀ ਹੈ। ਭਾਵੇਂ ਆਲੂ ਵਾਲਾ ਹੋਵੇ, ਭਾਵੇਂ ਪਨੀਰ ਵਾਲਾ ਹੋਵੇ, ਭਾਵੇਂ ਪਿਆਜ਼ ਅਤੇ ਮਸਾਲਿਆਂ ਨਾਲ ਭਰਿਆ ਕੁਲਚਾ ਹੋਵੇ, ਬੇਸਿਕਲੀ ਤੰਦੂਰ ਦੇ ਵਿੱਚ ਪਕਾਇਆ ਜਾਂਦਾ ਹੈ ਅਤੇ ਉੱਤੇ ਮੱਖਣ ਲਾ ਕੇ ਇਸਨੂੰ ਛੋਲਿਆਂ ਅਤੇ ਚਟਨੀ ਦੇ ਨਾਲ ਪਰੋਸਿਆ ਜਾਂਦਾ। ਆਹਾ, ਮਤਲਬ ਸਾਡਾ ਵੀਕਐਂਡ ਤਾਂ ਇਸੀ ਦੇ ਨਾਲ ਜੁੜਿਆ ਹੁੰਦਾ ਹੈ ਕਿ ਨਹੀਂ ਹੈ। ਸੋ ਅੱਜ ਦੇ ਟਾਈਮ ਦੇ ਵਿੱਚ ਮੈਂ ਜਿੱਦਾਂ ਕਿਹਾ ਕਿ ਅੰਮ੍ਰਿਤਸਰੀ ਕੁਲਚਾ ਸਿਰਫ ਔਰ ਸਿਰਫ ਅੰਮ੍ਰਿਤਸਰ ਜਾਂ ਪੰਜਾਬ ਤੱਕ ਲਿਮਿਟਡ ਨਹੀਂ ਰਹਿ ਗਿਆ, ਬਲਕਿ ਆਲ ਓਵਰ ਇੰਡੀਆ, ਆਲ ਓਵਰ ਇੰਡੀਆ ਹੀ ਨਹੀਂ ਬਲਕਿ ਆਲ ਓਵਰ ਵਰਲਡ, ਜਿਹਦੇ ਵਿੱਚ ਕੈਨੇਡਾ, ਇੰਗਲੈਂਡ, ਅਮੈਰੀਕਾ ਅਤੇ ਆਸਟ੍ਰੇਲੀਆ ਦੇ ਜਿੰਨੇ ਪੰਜਾਬੀ ਰੈਸਟੋਰੈਂਟ ਹੈ ਨਾ ਉਹਨਾਂ ਦੀ ਜਿਹੜੀ ਟੌਪ ਫੂਡ ਡਿਸ਼ ਹੈਗੀ ਉਹਦੇ ਵਿੱਚ ਇਹ ਸ਼ੁਮਾਰ ਕਰਦਾ ਹੀ ਕਰਦਾ ਹੈ। ਅਤੇ ਤੀਜੀ ਇੰਪੋਰਟੈਂਟ ਡਿਸ਼ ਜਿੰਨੇ ਕਿ ਪੰਜਾਬੀਆਂ ਦਾ ਸ਼ਾਨ ਹੈ, ਮਤਲਬ ਕਹਿੰਦੇ ਆ ਨਾ ਕਿ ਬਈ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਜਾਂ ਤੁਸੀਂ ਸੌਂ ਨਹੀਂ ਪਾ ਰਹੇ, ਤੁਸੀਂ ਬੇਹੋਸ਼ ਹੋਣਾ ਚਾਹੁੰਦੇ, ਬਈ ਤੁਸੀਂ ਕਲੋਰੋਫੋਮ ਲਗਾ ਲਓ, ਤੁਹਾਨੂੰ ਕੀ ਪਤਾ ਨੀਂਦ ਆ ਜਾਏ, ਜਾਂ ਤੁਹਾਨੂੰ ਨੀਂਦ ਦੀ ਗੋਲੀਆਂ ਜਿਹੜੀਆਂ ਹੈਗੀਆਂ ਉਹ ਖਾ ਲਓ, ਨਾ ਨਾ ਨਾ, ਪੰਜਾਬੀਆਂ ਦਾ ਸਟਾਈਲ ਥੋੜ੍ਹਾ ਜਿਹਾ ਅਲੱਗ ਹੈ ਜੀ। ਉਹ ਕਿਸ ਤਰੀਕੇ ਦਾ, ਤੁਸੀਂ ਖਾ ਲਓ ਜੀ ਕੁਛ ਵੀ ਪਾ ਰਹਾ ਜਾ, ਭਾਵੇਂ ਆਲੂ ਦੇ ਪਰਾਂਠੇ ਖਾ ਲਏ, ਭਾਵੇਂ ਤੁਸੀਂ ਅੰਮ੍ਰਿਤਸਰੀ ਕੁਲਚਾ ਖਾ ਲਿਆ, ਜਾਂ ਤੁਸੀਂ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਖਾ ਲਿਆ। ਉਸ ਤੋਂ ਬਾਅਦ ਦੀ ਜਿਹੜੀ ਕਲੋਰੋਫੋਮ ਹੈਗੀ ਨਾ ਉਹ ਹੈਗੀ ਹੈ ਜੀ ਲੱਸੀ। ਹਾਂਜੀ, ਮਤਲਬ ਪੰਜਾਬੀਆਂ ਦੀ ਜਾਨ, ਪੰਜਾਬੀਆਂ ਦੀ ਸ਼ਾਨ ਜਿਹੜੀ ਲੱਸੀ ਹੈਗੀ ਹੈ ਨਾ, ਉਹ ਕਹਿੰਦੇ ਨਾ ਕਿ ਰੋਟੀ ਖਾ ਕੇ ਲੱਸੀ ਨਹੀਂ ਪੀਤੀ ਤਾਂ ਫਿਰ ਕੀ ਖਾਧਾ ਤੁਸੀਂ। ਅਤੇ ਮਿੱਠੀ ਲੱਸੀ ਹੋ ਜਾਏ, ਭਾਵੇਂ ਨਮਕੀਨ ਲੱਸੀ ਹੋ ਜਾਏ ਜਾਂ ਮਲਾਈ ਵਾਲੀ ਲੱਸੀ ਹੋ ਜਾਏ, ਕਿਸੇ ਵੀ ਰੂਪ ਦੇ ਵਿੱਚ ਹੋ ਜਾਏ, ਬਈ ਇਹ ਪੰਜਾਬੀਆਂ ਦੀ ਪਸੰਦੀਦਾ ਸ਼ਾਨ ਜਿਹੜੀ ਹੈਗੀ ਹੈ ਉਹ ਹੈ। ਬੇਸਿਕਲੀ ਹੁਣ ਤਾਂ ਚਲੋ ਚਾਹ ਦਾ ਟ੍ਰੈਂਡ ਹੋ ਗਿਆ, ਚਾਹ ਜਿਹੜੀ ਹੈਗੀ ਬੜੀ ਜ਼ਿਆਦਾ ਇੰਟਰਨੈਟ ਨੇ ਗਲੋਰੀਫਾਈ ਕਰ ਦਿੱਤੀ ਹੈ, ਲੇਕਿਨ ਬਈ ਪਹਿਲਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ, ਘਰ ਦੇ ਵਿੱਚ ਕੋਈ ਵੀ ਮਹਿਮਾਨ ਆਉਂਦਾ ਸੀ ਨਾ ਉਸਨੂੰ ਚਾਹ ਨਹੀਂ ਔਫਰ ਕਰਦੇ ਸੀ, ਉਸਨੂੰ ਜਾਂ ਚਾਹ ਜਾਂ ਕੋਲਡ ਡਰਿੰਕ ਬਿਲਕੁਲ ਔਫਰ ਨਹੀਂ ਕਰਨਾ, ਉਸਨੂੰ ਅਗਰ ਉਸ ਔਫਰ ਕੀਤਾ ਜਾਂਦਾ ਸੀਗਾ ਅਤੇ ਲੱਸੀ ਅਤੇ ਉਹ ਵੀ ਛੋਟੇ ਮੋਟੇ ਗਲਾਸ ਨਹੀਂ, ਬਈ ਪੂਰਾ ਵੱਡਾ ਲੱਸੀ ਵਾਲਾ ਗਲਾਸ। ਮਤਲਬ ਅੱਜ ਵੀ ਤੁਸੀਂ ਕਈ ਢਾਬਿਆਂ 'ਤੇ ਜਾਓਗੇ ਤਾਂ ਲੱਸੀ ਜਿਹੜੀ ਹੈਗੀ ਨਾ ਉਹ ਇਸੀ ਗਲਾਸ ਦੇ ਵਿੱਚ ਦਿੱਤੀ ਜਾਂਦੀ ਹੈ, ਅਤੇ ਇਸ ਦੇ ਵਿੱਚ ਲੱਸੀ ਪੀਣ ਦਾ ਜਿਹੜਾ ਸਵਾਦ ਹੈ, ਪਤਾ ਨਹੀਂ ਕੀ ਯਾਰ ਉਸ ਗਲਾਸ ਦੇ ਵਿੱਚ ਕੀ ਮੈਜਿਕ ਹੈਗਾ ਅਤੇ ਉਹ ਕੀ ਸਵਾਦ ਹੈਗਾ, ਆਹ ਹਾ ਹਾ, ਮਜ਼ਾ ਹੀ ਆ ਜਾਂਦਾ ਹੈ ਕਿ ਨਹੀਂ ਹੈ। ਬਈ ਪੰਜਾਬੀ ਖਾਣੇ ਦੀ ਗੱਲ ਕਰਕੇ ਨਾ ਚਿਹਰੇ ਉੱਤੇ ਐਡੀ ਮੁਸਕਰਾਹਟ ਆ ਜਾਂਦੀ, ਦਿਲ ਦੇ ਵਿੱਚ ਐਡੀ ਖੁਸ਼ੀ ਆ ਜਾਂਦੀ ਕਿ ਹੱਦ ਨਹੀਂ ਹੈਗੀ ਆ, ਅਤੇ ਸੋਚੋ ਖਾ ਕੇ ਕਿੱਡਾ ਸਵਾਦ ਆਉਂਦਾ ਹੋਏਗਾ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇਗਾ ਮੇਰੇ ਨਾਲ 8:30 ਵਜੇ ਤੱਕ। ਇਹ ਮੇਰਾ ਪੰਜਾਬ ਦੇ ਵਿੱਚ, ਤਦ ਤੱਕ ਇੰਜੋਏ ਕਰੋ ਅਗਲਾ ਪਿਆਰਾ ਜੋ ਟਰੈਕ।

ਸੋ ਇਸ ਤੋਂ ਇਲਾਵਾ ਅਗਰ ਪੰਜਾਬੀਆਂ ਦੇ ਖਾਣੇ ਦੀ ਗੱਲ ਕੀਤੀ ਜਾਵੇ ਤਾਂ ਕੜੀ ਪਕੌੜਾ ਜਿਹੜਾ ਹੈਗਾ ਨਾ ਉਹ ਵੀ ਕਾਫੀ ਜ਼ਿਆਦਾ ਪਸੰਦ ਕੀਤਾ, ਮਤਲਬ ਘਰਾਂ ਦੀ ਜਿਹੜੀ ਖਾਸ ਡਿਸ਼ ਹੈ ਜਿਹੜਾ ਕੜੀ ਨੂੰ ਕੜੀ ਬਣਾਉਂਦੀ, ਕੜੀ ਦਾ ਜਿਹੜਾ ਸਵਾਦ ਹੈ ਉਹ ਦੋ ਗੁਣਾ ਕਰ ਦਿੰਦੀ ਹੈ। ਸੋ ਪੰਜਾਬੀਆਂ ਦਾ ਇਹ ਮਨਪਸੰਦ ਜਿਹੜਾ ਖਾਣਾ ਹੈਗਾ ਉਹਦੇ ਵਿੱਚੋਂ ਇੱਕ ਕਾਊਂਟ ਕੀਤਾ ਜਾਂਦਾ ਹੀ ਕਹਿੰਦਾ। ਦਹੀਂ ਅਤੇ ਬੇਸਣ ਦੇ ਨਾਲ ਬਣੀ ਕੜੀ ਦੇ ਵਿੱਚ ਜਦੋਂ ਪਕੌੜੇ ਪਾਏ ਜਾਂਦੇ ਨਾ ਅਤੇ ਜਦੋਂ ਇਹਨੂੰ ਚਾਵਲਾਂ ਦੇ ਨਾਲ ਖਾਧਾ ਜਾਂਦਾ ਬਈ ਇਸ ਦਾ ਸਵਾਦ ਕਿਤੇ ਨਾ ਕਿਤੇ ਹੋਰ ਵੱਧ ਹੀ ਜਾਂਦਾ। ਐਤਵਾਰ ਦਾ ਜਿਹੜਾ ਦੁਪਹਿਰ ਦੇ ਖਾਣੇ ਵਿੱਚ ਹੈ ਨਾ ਉਹ ਪੰਜਾਬੀਆਂ ਦੇ ਖਾਣੇ ਦੇ ਵਿੱਚ ਮਤਲਬ ਜਾਂ ਤਾਂ ਵੀਰਵਾਰ ਨੂੰ ਜਾਂ ਐਤਵਾਰ ਦਾ ਲੰਚ ਬਈ ਇਹ ਕੜੀ ਚੌਲ ਹੈਗਾ ਹੀ ਹੈਗਾ। ਇਸ ਤੋਂ ਇਲਾਵਾ ਜੀ ਰਾਜਮਾਂਹ ਚੌਲ ਜਿਹੜੇ ਹੈਗੇ ਆ ਉਹ ਵੀ ਸਦਾਬਹਾਰ ਅਤੇ ਸ਼ਾਨਦਾਰ ਉਹ ਜਿਹੜੇ ਹੈਗੇ ਕਾਫੀ ਜ਼ਿਆਦਾ ਮਤਲਬ ਪਸੰਦ ਕੀਤੇ ਜਾਂਦੇ ਹੈਗੇ ਆ। ਮਤਲਬ ਚੰਗੀ ਤਰ੍ਹਾਂ ਪੱਕੇ ਹੋਏ ਰਾਜਮਾਂਹ ਹੋਣ ਨਾਲ ਗਰਮ ਗਰਮ ਚਾਵਲ ਹੋਣ ਅਤੇ ਹਰ ਉਮਰ ਦੇ ਜਿਹੜੇ ਲੋਕ ਹੈ ਇਸਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹੈਗੇ ਆ। ਸਵਾਦ ਦੇ ਨਾਲ ਨਾਲ ਪ੍ਰੋਟੀਨ ਜਿਹੜਾ ਹੈਗਾ ਆ ਡਾਇਟ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਦਿੰਦੇ, ਲੇਕਿਨ ਕਹਿੰਦੇ ਨੇ ਕਿ ਬਈ ਟਾਈਮ ਜਿਹੜਾ ਹੈਗਾ ਉਹ ਰਾਜਮਾਂਹ ਚਾਵਲ ਖਾਂਦਾ ਬਿਲਕੁਲ ਸਹੀ ਹੋਣਾ ਚਾਹੀਦਾ ਹੈਗਾ ਅਤੇ ਰਾਤ ਨੂੰ ਖਾ ਲਓਗੇ ਤਾਂ ਬਈ ਬਹੁਤ ਦਿੱਕਤ ਕਰੇਗੀ ਗੈਸ ਦੇ। ਸੋ ਮੇਸ਼ੋਰ ਕਰੋ ਕਿ ਬਈ ਜਦੋਂ ਰਾਜਮਾਂਹ ਚਾਵਲ ਖਾਣੇ ਆ ਤਾਂ ਬ੍ਰੇਕਫਾਸਟ ਵਿੱਚ ਖਾਓ ਜਾਂ ਲੰਚ ਦੇ ਵਿੱਚ ਖਾਓ। ਇਸ ਤੋਂ ਇਲਾਵਾ ਪੰਜਾਬੀਆਂ ਦੀ ਜਿਹੜੀ ਐਨਰਜੀ ਦਾ ਰੀਜ਼ਨ ਜਿਹੜੀ ਹੈਗੀ ਉਹ ਹੈਗੀ ਜੀ ਪਿੰਨੀ, ਤਾਕਤ ਦਾ ਖਜ਼ਾਨਾ ਜਿਹਨੂੰ ਕਹਿ ਸਕਦੇ ਹਾਂ। ਸਰਦੀਆਂ ਆਉਂਦੀਆਂ ਅਤੇ ਪੰਜਾਬੀਆਂ ਦੇ ਲਗਭਗ ਲਗਭਗ ਹਰ ਘਰ ਦੇ ਵਿੱਚ ਪਿੰਨੀਆਂ ਬੰਨੀਆਂ ਸ਼ੁਰੂ ਹੋ ਹੀ ਜਾਂਦੀਆਂ। ਘਿਓ, ਆਟਾ, ਗੁੜ ਅਤੇ ਸੁੱਕੇ ਜਿੰਨੇ ਆਪਣੇ ਡਰਾਈ ਫਰੂਟ ਹੈਗੇ ਆ ਨਾ ਉਹਨਾਂ ਨੂੰ ਮਿਕਸ ਕਰਕੇ ਜਿਹੜੀ ਪਿੰਨੀ ਹੈ ਨਾ ਉਸ ਤਰਫ ਸਿਰਫ ਮਿਠਾਈ ਨਹੀਂ ਰਹਿ ਜਾਂਦੀ, ਬਲਕਿ ਉਹ ਕਹਿੰਦੇ ਨਾ ਕਿ ਪੰਜਾਬੀਆਂ ਦੀ ਐਨਰਜੀ, ਪੰਜਾਬੀਆਂ ਦੀ ਤਾਕਤ, ਪੰਜਾਬੀਆਂ ਦੀ ਖੁਸ਼ ਦਿਲੀ ਦਾ ਰੀਜ਼ਨ ਹੈਗੀ ਉਹ ਬਣ ਜਾਂਦੀ ਆ। ਬਾਈ ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਦਾਦੀਆਂ ਨਾਨੀਆਂ ਉਹ ਕਹਿੰਦੇ ਸੀ ਕਿ ਬਈ ਇੱਕ ਪਿੰਨੀ ਖਾ ਲਓ ਅੱਧਾ ਦਿਨ ਤਾਂ ਤੁਹਾਨੂੰ ਭੁੱਖ ਹੀ ਨਹੀਂ ਲੱਗਦੀ। ਮਤਲਬ ਕੀ ਬਾਕੀ ਸਭ ਚੀਜ਼ਾਂ, ਕੀ ਹੋਰ ਕੀ ਸ਼ੋਰ, ਸਭ ਛੱਡੋ, ਬਸ ਇੱਕ ਪਿੰਨੀ ਨੇ ਆਪਣਾ ਮੈਜਿਕ ਜਿਹੜਾ ਹੈਗਾ ਉਹ ਕਰ ਦੇਣਾ। ਇਸ ਤੋਂ ਇਲਾਵਾ ਢਾਬਿਆਂ ਦੀ ਜਾਨ ਜਿਹੜੀ ਕਾਊਂਟ ਕੀਤੀ ਜਾਂਦੀ ਉਹ ਹੈਗੀ ਜੀ ਮਾਂਹ ਦੀ ਦਾਲ, ਮਤਲਬ ਜਿਹਨੂੰ ਦਾਲ ਮੱਖਣੀ ਵੀ ਕਹਿੰਦੀ ਆ। ਉਹ ਜਿੰਨੇ ਪੰਜਾਬੀ ਢਾਬੇ ਤੁਸੀਂ ਕੁਛ ਵੀ ਆਰਡਰ ਕਰੋ, ਵੈਜੀਟੇਰੀਅਨ ਔਰ ਨੋਨ ਵੈਜੀਟੇਰੀਅਨ, ਬਈ ਦਾਲ ਮੱਖਣੀ ਜਿਹੜੀ ਹੈਗੀ ਉਹ ਪੈਟ ਆਰਡਰ ਜਿਹੜਾ ਹੈਗਾ ਉਹ ਹੋਣਾ ਹੀ ਹੋਣਾ ਹੈਗਾ। ਅਤੇ ਦੱਸਦੀ ਹੈ ਕਿ ਸਭ ਤੋਂ ਜ਼ਿਆਦਾ ਅਗਰ ਇੰਡੀਅਨ ਫੂਡ ਦੇ ਵਿੱਚੋਂ ਆਲ ਓਵਰ ਵਰਲਡ ਦੇ ਵਿੱਚ ਕੁਛ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈਗਾ ਨਾ ਉਹ ਹੈਗਾ ਜੀ ਪੰਜਾਬੀ ਫੂਡ। ਸੋ ਇੱਕ ਸਵਾਲ ਜਾਂਦੇ ਜਾਂਦੇ ਮੈਂ ਤੁਹਾਡੇ ਸਾਰਿਆਂ ਤੋਂ ਪੁੱਛਣਾ ਚਾਹੂੰਗਾ, ਜੇ ਤੁਹਾਨੂੰ ਲੱਗਦਾ ਕਿ ਕਿਸੇ ਪੰਜਾਬੀ ਫੂਡ ਨੂੰ ਅਸੀਂ ਪੰਜਾਬ ਦਾ ਰਾਸ਼ਟਰੀ ਖਾਣਾ ਘੋਸ਼ਿਤ ਕਰ ਸਕਦੇ ਹਾਂ ਉਹ ਕਿਹੜਾ ਹੋ ਸਕਦਾ, ਤੁਸੀਂ ਮੈਨੂੰ ਦੱਸੋ 9855101027। ਅਤੇ ਮੈਂ ਦਿਲਚਾਤਾ ਦੇ ਵਿੱਚ ਤੁਹਾਡਾ ਮੈਸੇਜ ਜ਼ਰੂਰ ਪੜਾਂਗਾ ਕਿ ਬਈ ਤੁਹਾਨੂੰ ਕੀ ਲੱਗਦਾ ਕਿ ਕਿਹੜਾ ਪੰਜਾਬੀ ਖਾਣਾ ਜਿਹੜਾ ਹੈਗਾ ਉਹ ਪੰਜਾਬ ਦਾ ਰਾਸ਼ਟਰੀ ਜਿਹੜਾ ਪੰਜਾਬ ਦਾ ਪੰਜਾਬੀ ਖਾਣੇ ਦਾ ਜਿਹੜਾ ਰਾਸ਼ਟਰੀ ਫੂਡ ਜਿਹੜਾ ਹੈਗਾ ਉਹ ਅਨਾਊਂਸ ਕੀਤਾ ਜਾ ਸਕਦਾ ਹੈਗਾ। ਅਤੇ ਇਸ ਚੀਜ਼ ਨਾਲ ਮੈਂ ਇਹ ਮੇਰਾ ਪੰਜਾਬ ਨੂੰ ਸਮੇਟਣ ਦੀ ਜਿਹੜੀ ਇਜਾਜ਼ਤ ਹੈ ਉਹ ਚਾਹੁੰਗਾ, ਕਿ ਵਕਤ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਮੈਨੂੰ ਕਿ ਮੈਂ ਤੁਹਾਡੇ ਨਾਲ ਹੋਰ ਗੱਲਾਂ, ਬਈ ਕਿੰਨਾ ਖਾਣੇ ਨੂੰ ਲੈ ਕੇ ਤਾਂ ਮੈਂ ਨਾ ਤੁਸੀਂ ਪੂਰੀ ਰਾਤ ਗੱਲਾਂ ਕਰ ਲਓ। ਆਈ ਐਮ ਲਵ ਟੂ ਡੂ ਦਿਸ ਥਿੰਗ, ਲੇਕਿਨ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ, ਮਿਲਦੇ ਹਾਂ ਜੀ ਇਸ ਪ੍ਰੋਗਰਾਮ ਦੇ ਉਸ ਪਾਰ ਸਪੋਰਟੀ ਸੰਡੇ ਦੇ ਵਿੱਚ ਹੋਰ ਪਿਆਰੀ ਜਿਹੀ ਗੱਲਾਂ ਬਾਤਾਂ। ਤੁਸੀਂ ਇੰਜੋਏ ਕਰੋ ਪਿਆਰੇ ਜਿਹਾ ਟਰੈਕ ਐਮੀ ਵਰਕ ਦੇ ਵਾਸਤੇ।

ਸੋ ਜੀ ਡਬਲ ਫੀਵਰ ਜਿਹੜਾ ਹੈਗਾ ਉਹ ਆਨ ਹੋ ਚੁੱਕਿਆ ਹੈਗਾ ਅਤੇ ਫੀਫਾ ਵਰਲਡ ਕੱਪ ਨੇ ਆਪਣੀ ਨੌਕ ਨੌਕ ਐਂਟਰੀ ਜਿਹੜੀ ਹੈਗੀ ਉਹ ਕਰ ਲਈ ਹੈਗੀ ਹੈ ਅਤੇ ਉਸਦੇ ਨਾਲ ਹੀ ਵੂਮੈਨ ਟੀ ਟਵੈਂਟੀ ਵਰਲਡ ਕੱਪ ਉਹਨੇ ਵੀ ਅੱਜ ਇੰਡੀਆ ਦੀ ਜਿਹੜੀ ਜਰਨੀ ਹੈਗੀ ਉਸ ਨੂੰ ਸ਼ੁਰੂਆਤ ਕਰ ਦਿੱਤੀ ਹੈ। ਸੋ ਸਪੋਰਟਸ ਸੰਡੇ ਦੇ ਵਿੱਚ ਸਪੋਰਟਸ ਦੇ ਨਾਲ ਜੁੜੀਆਂ ਬਹੁਤ ਸਾਰੀ ਗੱਲਾਂ ਬਾਤਾਂ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ ਹੈਗਾ ਅਤੇ ਅਗਲੇ ਅੱਧੇ ਘੰਟੇ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ। ਤੁਸੀਂ ਕੀ ਕਰਨਾ ਹੈ, ਕੁਛ ਨਹੀਂ ਕਰਨਾ ਹੈ, ਪਿਆਰਾ ਜੋ ਟਰੈਕ ਇੰਜੋਏ ਕਰੋ, ਟਰੈਕ ਦੇ ਉਸ ਪਾਰ ਮਿਲਦੇ ਹਾਂ ਜੀ ਸਪੋਰਟਸ ਸੰਡੇ ਦੇ ਵਿੱਚ ਬਹੁਤ ਸਾਰੀ ਸਪੋਰਟਸ ਦੇ ਨਾਲ ਜੁੜੀ ਗੱਪਸ਼ਪ ਦੇ ਨਾਲ।

ਬਿਲਕੁਲ ਜੀ, ਇਸ ਟਾਈਮ ਫੀਫਾ ਵਰਲਡ ਕੱਪ ਨੇ ਵੀ ਇੰਡੀਆ ਨੂੰ ਚੁਰਾ ਲਿਆ ਹੈਗਾ। ਬਿਲਕੁਲ ਜੀ, ਇਸ ਟਾਈਮ ਫੀਫਾ ਵਰਲਡ ਕੱਪ ਦਾ ਜਿਹੜਾ ਖੁਮਾਰ ਹੈ ਉਹ ਕੁਛ ਇਸ ਤਰੀਕੇ ਦੇ ਨਾਲ ਚੱਲ ਰਿਹਾ ਕਿ ਐਵਰੀਵੇਅਰ ਮਤਲਬ ਸਿਰਫ ਔਰ ਸਿਰਫ ਫੀਫਾ ਦਾ ਜਿਹੜਾ ਖੁਮਾਰ ਹੈ ਉਹ ਰਾਤ ਨੂੰ ਮਤਲਬ ਦੋ ਅਮੈਰੀਕਾ ਅਤੇ ਕੈਨੇਡਾ ਜਿਹੜਾ ਹੈਗਾ ਆ ਉਹ ਇਸ ਨੂੰ ਯੂਨਾਈਟਡਲੀ ਹੋਸਟ ਕਰ ਰਹੇ ਹੈਗੇ ਆ, ਅਤੇ ਹਰ ਸਾਈਡ ਜਿਹੜੇ ਮੈਚਿਸ ਦੀ ਜਿਹੜੀ ਟਾਈਮਿੰਗ ਹੈਗੀ ਉਹ ਲੇਟ ਨਾਈਟ ਹੈਗੀ ਆ। ਲੇਕਿਨ ਇੰਡੀਆ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਫੀਵਰ ਇੰਨਾ ਕਿ ਲੋਕ ਦੇਰ ਰਾਤ ਤੱਕ ਵੀ ਜਾ ਕੇ ਮੈਚਿਸ ਜਿਹੜਾ ਹੈਗਾ ਉਹ ਦੇਖਣ ਵਾਸਤੇ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠੇ ਹੈਗੇ ਆ। ਦੱਸ ਦਈਏ ਕਿ ਸਪੈਸੀਫਿਕਲੀ ਅਗਰ ਤੁਸੀਂ ਕੇਰਲ ਦੇ ਵਿੱਚ ਦੇਖੋਗੇ ਤਾਂ ਹਰ ਗਲੀ ਦੇ ਵਿੱਚ ਕਟਆਊਟ ਜਿਹੜੇ ਹੈਗੇ ਉਹ ਲਗਾਏ ਗਏ ਆ, ਵੱਡੀ ਸਕਰੀਨਸ ਜਿਹੜੀਆਂ ਹੈਗੀਆਂ ਉਹ ਇੰਸਟਾਲ ਕੀਤੀਆਂ ਗਈਆਂ ਤਾਂ ਕਿ ਹਰ ਇੱਕ ਮੈਚ ਨੂੰ ਜਿਹੜਾ ਹੈਗਾ ਉਹ ਫੁੱਟਬਾਲ ਪ੍ਰੇਮੀਆਂ ਦੇ ਨਾਲ ਜੋੜਿਆ ਜਾ ਸਕੇ। ਇਸ ਤੋਂ ਇਲਾਵਾ 13,500 ਕਿਲੋਮੀਟਰ ਦੂਰ ਚੱਲ ਰਿਹਾ ਵਰਲਡ ਕੱਪ, ਲੇਕਿਨ ਕੇਰਲ ਦੇ ਵਿੱਚ ਇਸਦਾ ਫੀਵਰ ਜਿਹੜਾ ਹੈਗਾ ਉਹ ਇੱਕਦਮ ਟੌਪ ਹਾਈ ਦੇ ਉੱਤੇ ਹੈਗਾ। ਅਤੇ ਇਸ ਟਾਈਮ ਸਭ ਤੋਂ ਜ਼ਿਆਦਾ ਅਗਰ ਕਿਸੇ ਖਿਲਾੜੀ ਦੀ ਜਾਂ ਕਿਸੇ ਇੱਕ ਕਹਿੰਦੇ ਆ ਨਾ ਕਿ ਨਵੇਂ ਹੀਰੋ ਜਿਹੜੇ ਹੈਗੇ ਹਰ ਸਪੋਰਟ ਦੇ ਵਿੱਚ ਹਮੇਸ਼ਾ ਉੱਭਰਦੇ ਹੈਗੇ, ਉਹਦੇ ਵਿੱਚੋਂ ਕਤਰ ਦੀ ਟੀਮ ਦੇ ਵਿੱਚੋਂ ਖੇਡਣ ਵਾਲਾ ਪਹਿਲਾ ਮਲਿਆਲੀ ਫੁੱਟਬਾਲ ਤਹਿਸੀਨ ਮੁਹੰਮਦ ਜਿਹੜਾ ਹੈਗਾ ਜਿਹੜਾ ਕਿ ਕੇਰਲ ਦੇ ਹੀ ਵਲਪਟਨਮ ਪਿੰਡ ਤੋਂ ਹੈਗਾ, ਉਹ ਇਸ ਕਰਕੇ ਕੇਰਲ ਨੂੰ ਹੋਰ ਵੀ ਜ਼ਿਆਦਾ ਐਕਸਾਈਟਮੈਂਟ ਹੈ ਕਿ ਬਈ ਸਾਡੇ ਸ਼ਹਿਰ ਦਾ ਸਾਡੇ ਸਟੇਟ ਦਾ ਜੋ ਮੁੰਡਾ ਹੈਗਾ ਉਹ ਐਡੀ ਵੱਡੀ ਟੀਮ ਦੇ ਵਿੱਚ ਉਹ ਖੇਡ ਰਿਹਾ ਹੈਗਾ, ਤਾਂ ਉਸਨੂੰ ਐਕਸਾਈਟਮੈਂਟ ਨੂੰ ਹੋਰ ਜ਼ਿਆਦਾ ਬਣਾ ਦਿੰਦਾ ਹੈਗਾ। ਦੱਸ ਦਈਏ ਕਿ ਬਹੁਤ ਸਾਰੀ ਟੀਮਾਂ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਇਸ ਟਾਈਮ ਬਹੁਤ ਜ਼ਿਆਦਾ ਐਂਟੀਸਪੇਸ਼ਨ ਹੈਗੀ ਕਿ ਇਹ ਵਰਲਡ ਕੱਪ ਜਿਹੜੀਆਂ ਹੈਗੀਆਂ ਉਹ ਜਿੱਤ ਕੇ ਜਾਣਗੀਆਂ। ਲੇਕਿਨ ਵੈਸਟ ਬੰਗਾਲ ਜਿਹੜਾ ਹੈਗਾ ਉਹ ਜਿਹੜਾ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਕਿ ਫੁੱਟਬਾਲ ਦਾ ਜਿਹੜਾ ਘਰ ਹੈ ਉਹ ਕਿਹਾ ਜਾਂਦਾ ਹੈਗਾ, ਉੱਥੇ ਫੀਫਾ ਦੀ ਗਲੀਆਂ ਜਿਹੜੀਆਂ ਹੈਗੀਆਂ ਉਹ ਪੂਰੇ ਤਰੀਕੇ ਦੇ ਨਾਲ ਸਾਚੀਆਂ। ਸਪੈਸੀਫਿਕਲੀ ਜਿਹੜੀ ਆਰਡਰਸ ਫੋਰ ਜਰਸੀ ਹੈ, ਮਤਲਬ ਅਸੀਂ ਜਿਹੜੀ ਫੈਨ ਜਰਸੀਜ਼ ਆਪਾਂ ਪਾਉਂਦੇ ਹੈਗੇ ਹਾਂ, ਫੈਨਸ ਐਡੇ ਜ਼ਿਆਦਾ ਕ੍ਰੇਜ਼ੀ ਹੈ ਵੈਸਟ ਬੰਗਾਲ ਦੇ ਵਿੱਚ ਕਿ ਦੇ ਆਰ ਸਪੈਸੀਫਿਕਲੀ ਆਰਡਰਿੰਗ ਦੇ ਜਰਸੀਜ਼ ਫਰੋਮ ਥਾਈਲੈਂਡ, ਆਊਟ ਆਫ ਇੰਡੀਆ ਤੋਂ ਜਿਹੜੀ ਓਰੀਜਨਲ ਜਰਸੀਜ਼ ਹੈ ਉਸਨੂੰ ਮੰਗਵਾਉਣ ਵਾਸਤੇ ਮਤਲਬ ਉਹ ਕੀਤਾ ਜਾ ਰਿਹਾ ਹੈਗਾ। ਜਿਹੜੀ ਗ੍ਰਾਹਮ ਸਟਰੀਟ ਹੈ ਕੋਲਕਾਤਾ ਦੀ, ਉਹਨੂੰ ਬੇਸਿਕਲੀ 100 ਮੀਟਰ ਲੰਬੀ ਫੀਫਾ ਗਲੀ ਜਿਹੜੀ ਹੈਗੀ ਆ ਉਹ ਬਣਾ ਦਿੱਤਾ ਗਿਆ। ਝੰਡਿਆਂ ਦੇ ਉੱਤੇ ਹਰ ਖਿਲਾੜੀ ਦੀ ਤਸਵੀਰ ਜਿਹੜੀ ਹੈਗੀ ਆ ਉਹ ਲੱਗੀ ਹੋਈ ਤਾਂ ਐਨ ਤੁਹਾਨੂੰ ਫੁੱਟਬਾਲ ਫੀਵਰ, ਫੁੱਟਬਾਲ ਕਰੇਜ਼ ਜਿਹੜਾ ਹੈਗਾ ਉਹ ਕੋਲਕਾਤਾ ਦੇ ਵਿੱਚ ਪੂਰਾ ਦਾ ਪੂਰਾ ਦੇਖਣ ਨੂੰ ਮਿਲੇਗਾ ਹੀ ਮਿਲੇਗਾ। ਦੱਸ ਦਈਏ ਕਿ ਡੀ ਬੀ ਰੋਇ ਮਾਰਕੀਟ ਜਿਹੜੀ ਕਿ 72 ਸਾਲ ਪੁਰਾਣੀ ਏਸ਼ੀਆ ਦੀ ਸਭ ਤੋਂ ਵੱਡੀ ਸਪੋਰਟ ਮਾਰਕੀਟ ਹੈ, ਉੱਥੇ ਹਰ ਦੁਕਾਨ ਦੇ ਉੱਤੇ ਤੁਹਾਨੂੰ ਸਿਰਫ ਔਰ ਸਿਰਫ ਅਗਰ ਕੁਛ ਇਸ ਟਾਈਮ ਨਜ਼ਰ ਆ ਰਿਹਾ ਹੋਏਗਾ ਤਾਂ ਉਹ ਹੈਗਾ ਜੀ ਫੀਫਾ ਵਰਲਡ ਕੱਪ। ਇਸ ਤੋਂ ਇਲਾਵਾ ਪੂਰਵੋਤਰ ਦੇ ਵਿੱਚ ਘਰ ਦੇ ਵਿੱਚ ਮਿੰਨੀ ਸਟੇਡੀਅਮ ਤੋਂ ਲੈ ਕੇ ਸਵੇਰ ਤੱਕ ਜਾਗ ਰਿਹਾ ਫੈਨਸ। ਮਤਲਬ ਤੁਸੀਂ ਫਿਗਰ ਆਊਟ ਕਰੋਗੇ ਕਿ ਪੂਰੇ ਭਾਰਤ ਦੇ ਵਿੱਚ ਇਸ ਟਾਈਮ ਜਰਸੀਜ਼ ਨੂੰ ਲੈ ਕੇ ਸਮਾਰਟ ਟੀਵੀਜ਼ ਦਾ ਵੱਡੀ ਸਕਰੀਨ ਦਾ ਜਿਹੜਾ ਬਿਜ਼ਨਸ ਬੂਮ ਹੈ ਫੀਫਾ ਵਰਲਡ ਕੱਪ ਕਰਕੇ ਉਹ ਕਾਫੀ ਜ਼ਿਆਦਾ ਹਾਈ ਹੈ। ਸਪੈਸੀਫਿਕਲੀ ਗਲੀਆਂ ਦੇ ਵਿੱਚ ਪੇਂਟਿੰਗ, ਵਿਸ਼ਾਲ ਕਟਆਊਟਸ ਲਗਾਉਣਾ ਕਲੱਬਾਂ 'ਚ ਜਾਂ ਸਕਰੀਨਿੰਗ ਆਊਟ ਕਰਨਾ, ਇਹ ਜਿਹੜੇ ਨਵੇਂ ਟ੍ਰੈਂਡਸ ਜਿਹੜੇ ਹੈਗੇ ਫੀਫਾ ਵਰਲਡ ਕੱਪ ਨੇ ਉਹ ਇੰਟਰੋਡਿਊਸ ਕਰਤੇ ਹੈਗੇ ਆ। ਮੈਸੀ, ਰੋਨਾਲਡੋ, ਨੇਮਾਰ ਤੇ ਕਾਫੀ ਜ਼ਿਆਦਾ ਪਸੰਦ ਕੀਤੇ ਜਾ ਹੀ ਰਹੇ ਸੀਗੇ। ਇਸ ਤੋਂ ਇਲਾਵਾ ਐਮ ਬਾਬੇ, ਮਲਿਆਲੀ ਖਿਡਾਰੀ ਤਹਿਸੀਰ ਵੀ ਜਿਹੜੇ ਹੈਗੇ ਇਸ ਟਾਈਮ ਇੰਡੀਆ ਦੇ ਵਿੱਚ ਵਰਲਡ ਕੱਪ ਦੇ ਦੌਰਾਨ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹਨ। ਸਭ ਤੋਂ ਜ਼ਿਆਦਾ ਗੱਲ ਹੈ ਕਿ ਭਾਵੇਂ ਉਹ 7 ਸਾਲ ਦਾ ਬੱਚਾ ਹੋਵੇ, ਭਾਵੇਂ ਉਹ 93 ਸਾਲ ਜਾਂ 100 ਸਾਲ ਦੇ ਬਜ਼ੁਰਗ ਹੋਣ, ਹਰ ਕਿਸੇ ਦੇ ਵਿੱਚ ਫੁੱਟਬਾਲ ਜਿਹੜਾ ਹੈਗਾ ਉਹ ਇੱਕ ਰਿਲੀਜਨ ਦੀ ਤਰ੍ਹਾਂ ਇੱਕ ਇਮੋਸ਼ਨ ਬਣ ਕੇ ਜਿਹੜਾ ਹੈਗਾ ਉਹ ਟਰੈਵਲ ਕਰ ਰਿਹਾ ਹੈ। ਸੋ ਉਹ ਦੱਸਾਂਗਾ ਕਿ ਹੋਰ ਫੀਫਾ ਵਰਲਡ ਕੱਪ ਦੀ ਕਿਹੜੀ ਕਿਹੜੀ ਮੈਜਿਕ ਸਟੋਰੀਜ਼ ਹੈ। ਅਗਲੇ ਚੌਂਕ ਦੇ ਵਿੱਚ ਦੱਸਾਂਗਾ ਕਿ ਕਿਹੜੇ ਫੁੱਟਬਾਲਰਸ ਹੈਗੇ ਆ ਜਿਹੜੇ ਕਿ ਇਸ ਵਰਲਡ ਕੱਪ ਤੋਂ ਬਾਅਦ ਸ਼ਾਇਦ ਦੁਬਾਰਾ ਤੁਹਾਨੂੰ ਫੁੱਟਬਾਲ ਖੇਡਦੇ ਹੋਏ ਨਜ਼ਰ ਨਾ ਆਉਣ, ਆਈਦਰ ਇਸ ਫੁੱਟਬਾਲ ਤੋਂ ਬਾਅਦ ਰਿਟਾਇਰਮੈਂਟ ਅਨਾਊਂਸ ਕਰ ਦੇਣ ਜਾਂ ਅਗਲੇ ਵਰਲਡ ਕੱਪ ਦੇ ਬਾਅਦ ਤੱਕ ਸ਼ਾਇਦ ਨਹੀਂ, ਪੱਕਾ ਹੀ ਹੈ ਮੈਨੂੰ ਲੱਗਦਾ ਕਿ ਉਹ ਨਹੀਂ ਨਜ਼ਰ ਆਉਣਗੇ। ਲੇਕਿਨ ਥੋੜ੍ਹਾ ਜਿਹਾ ਦਿਨ ਟੁੱਟੇਗਾ, ਲੇਕਿਨ ਦੱਸਾਂਗਾ ਕਿਹੜੇ ਕਿਹੜੇ ਖਿਲਾੜੀ ਹੋ ਸਕਦੇ ਜਿਨ੍ਹਾਂ ਦਾ ਇਹ ਆਖਰੀ ਫੁੱਟਬਾਲ ਵਰਲਡ ਕੱਪ ਹੋ ਸਕਦਾ। ਤਦ ਤੱਕ ਤੁਸੀਂ ਇੰਜੋਏ ਕਰੋ ਪਿਆਰਾ ਜਿਹਾ ਟ੍ਰੈਕ।

ਕਿੱਦਾਂ ਦੇ ਲੱਗੇ ਕਿ ਹੈਡਲਾਈਨ ਜਿਹੜੀ ਸੁਣ ਕੇ ਲੱਗੇ ਕਿ ਯਾਰ 10 ਦਿੱਗਜੋਂ ਕਾ ਹੋ ਸਕਤਾ ਹੈ ਯੇ ਆਖਰੀ ਵਰਲਡ ਕੱਪ। ਮਤਲਬ ਡੈਫੀਨੇਟਲੀ ਨਾ ਅਸੀਂ ਫੁੱਟਬਾਲ ਕਹਿੰਦੇ ਨਾ ਕਿ ਹਰ ਸਪੋਰਟਸ ਦਾ ਇੱਕ ਸਟਾਰ ਹੁੰਦਾ ਹੈਗਾ, ਫੁੱਟਬਾਲ ਦੇ ਵਿੱਚ ਕਈ ਇੱਦਾਂ ਦੇ ਸਟਾਰਸ ਹੈਗੇ ਜਿਹੜੇ ਕਿ ਸਾਨੂੰ ਦੋ ਇੰਡੀਆ ਦੇ ਵਿੱਚ ਫੁੱਟਬਾਲ ਉਹਨਾਂ ਦਾ ਤਾਂ ਨਹੀਂ ਖੇਡਿਆ ਜਾਂਦਾ, ਲੇਕਿਨ ਇੰਟਰਨੈਸ਼ਨਲ ਸਟਾਰਸ ਨੇ ਸਾਨੂੰ ਫੁੱਟਬਾਲ ਦੇ ਨਾਲ ਕਾਫੀ ਹੱਦ ਤੱਕ ਜੋੜਿਆ ਹੋਇਆ ਹੈ। ਸੋ ਫੀਫਾ ਵਰਲਡ ਕੱਪ 2026 ਜਿਹੜਾ ਹੈਗਾ ਵਨ ਆਫ ਦਾ ਹਿਸਟੋਰੀਕਲ ਸਭ ਤੋਂ ਵੱਡਾ ਟੂਰਨਾਮੈਂਟ ਜਿਹੜਾ ਹੈਗਾ ਉਹ ਹੋਣ ਜਾ ਰਿਹਾ, ਲੇਕਿਨ ਇਸ ਟੂਰਨਾਮੈਂਟ ਦੇ ਨਾਲ ਹੀ ਜਿਹੜੀ ਗੋਲਡਨ ਐਰਾ ਆਫ ਫੁੱਟਬਾਲ ਹੈਗੀ ਨਾ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਖਤਮ ਹੋਣ ਜਾ ਰਹੀ ਹੈਗੀ ਆ। ਸੋ ਇਹ ਵਰਲਡ ਕੱਪ ਕਾਫੀ ਖਿਲਾੜੀਆਂ ਦਾ ਜਿਹੜਾ ਹੈ ਉਹ ਅੰਤਿਮ ਵਰਲਡ ਕੱਪ ਜਿਹੜਾ ਹੈਗਾ ਉਹ ਹੋਣ ਵਾਲਾ ਹੋਏਗਾ, ਅਤੇ ਉਸ ਤੋਂ ਬਾਅਦ ਸ਼ਾਇਦ ਉਹ ਪ੍ਰੀ ਰਿਟਾਇਰਮੈਂਟ ਲੈਣ ਕਲੱਬਸ ਵਾਸਤੇ ਜ਼ਰੂਰ ਖੇਡਣ, ਲੇਕਿਨ ਆਪਣੀ ਕੰਟਰੀ ਵਾਸਤੇ ਸ਼ਾਇਦ ਉਹ ਦੁਬਾਰਾ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ। ਕੁਛ ਤਾਂ ਸਪਨਾ ਪੂਰਾ ਹੋਏਗਾ, ਕੁਛ ਅਧੂਰੇ ਸਪਨੇ ਲੈ ਕੇ ਇਸ ਨੂੰ ਅਲਵਿਦਾ ਕਹਿਣਗੇ। ਸੋ ਦੱਸ ਦਈਏ ਕਿ ਸਭ ਤੋਂ ਇੰਪੋਰਟੈਂਟ ਪਲੇਅਰ ਜਿਹੜੇ ਹੈਗੇ ਆ ਉਹ ਹੈਗੇ ਆ ਜੀ ਲਿਓਨਲ ਮੈਸੀ। ਜੀ ਹਾਂ, ਅਰਜਨਟੀਨਾ ਦਾ ਇਹ ਸਟਾਰ ਖਿਲਾੜੀ ਜਲਦ ਹੀ 40 ਸਾਲ ਤੋਂ ਇੱਕ ਸਾਲ ਘੱਟ ਹੋ ਜਾਏਗਾ, ਮਤਲਬ 39 ਸਾਲ ਦਾ ਜਿਹੜਾ ਹੈਗਾ ਉਹ ਹੋ ਜਾਏਗਾ, ਅਤੇ ਰਿਕਾਰਡ 6ਵਾਂ ਵਰਲਡ ਕੱਪ ਜਿਹੜਾ ਹੈ ਉਹ ਖੇਲਣ ਜਾ ਰਿਹਾ 2022 ਦੇ ਵਿੱਚ। ਦੋ ਉਹਨਾਂ ਨੇ ਅਰਜਨਟੀਨਾ ਨੂੰ ਚੈਂਪੀਅਨ ਬਣਾ ਕੇ ਆਪਣਾ ਕਰੀਅਰ ਦਾ ਸਭ ਤੋਂ ਇੰਪੋਰਟੈਂਟ ਡ੍ਰੀਮ ਜਿਹੜਾ ਸੀਗਾ ਉਹ ਪੂਰਾ ਕਰ ਲਿਆ, ਲੇਕਿਨ ਹਾਲੇ ਅਰਜਨਟੀਨਾ ਜੋ ਲਾਸਟ ਟਾਈਮ ਅਮੈਰੀਕਾ ਖੇਡਣ ਗਈ ਸੀਗੀ ਤਾਂ ਉਹਨਾਂ ਨੂੰ ਉਸ ਟਾਈਮ ਡਿਸਕੁਆਲੀਫਾਈ ਕਰ ਦਿੱਤਾ ਗਿਆ ਸੀਗਾ, ਅਤੇ ਮੈਸੀ ਚਾਹੁੰਗੇ ਕਿ ਉਹ ਪੁਰਾਣੀ ਯਾਦਾਂ ਨੂੰ ਕਿਤੇ ਨਾ ਕਿਤੇ ਇਸ ਵਰਲਡ ਕੱਪ ਦੇ ਜ਼ਰੀਏ ਸਵਰਨਿਮ ਬਣਾਇਆ ਜਾਵੇ। ਇਸ ਤੋਂ ਇਲਾਵਾ ਕ੍ਰਿਸਟੀਆਨੋ ਰੋਨਾਲਡੋ ਪੁਰਤਗਾਲ ਦਾ ਇਹ ਸਟਾਰ ਖਿਲਾੜੀ 41 ਸਾਲ ਦੀ ਉਮਰ ਦੇ ਵਿੱਚ ਇਹ ਵੀ ਆਪਣਾ ਜਿਹੜਾ 6th ਵਰਲਡ ਕੱਪ ਹੈ ਉਹ ਖੇਲਣ ਦੀ ਪੂਰੀ ਤਿਆਰੀ ਕਰ ਚੁੱਕੇ ਹੈ, ਅਤੇ ਅਗਰ ਪੁਰਤਗਾਲ ਇਸ ਸਾਲ ਜਿੱਤਦਾ ਤਾਂ ਰੋਨਾਲਡੋ ਆਪਣੇ ਟਾਈਮ ਦੇ ਵਿੱਚ ਸਭ ਤੋਂ ਉਮਰ ਦਰਾਜ ਖਿਲਾੜੀ ਜਿਹੜੇ ਹੈਗੇ ਆ ਉਹ ਟਰੋਫੀ ਉਠਾਉਣ ਵਾਲੇ ਬਣ ਜਾਣਗੇ। ਅਤੇ ਕੀ ਰੋਨਾਲਡੋ ਆਪਣਾ ਸਪਨਾ ਪੂਰਾ ਕਰ ਪੈਸਾ, ਉਹਨਾਂ ਦੀ ਫਿਟਨੈਸ ਦੇਖ ਕੇ ਮੈਂ ਬਹੁਤ ਹਾਈਲੀ ਐਂਟੀਸਪੇਟ ਕਰ ਰਿਹਾ ਕਿ ਬਈ ਹੀ ਡਿਜ਼ਰਵਸ ਦਿਸ ਟਰੋਫੀ, ਅਤੇ ਉਹਨਾਂ ਨੂੰ ਟਰੋਫੀ ਜਿਹੜੀ ਹੈਗੀ ਉਹ ਮਿਲਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੈਕਸੀਕੋ ਦੇ ਹੀ ਜਿਹੜੇ ਇੱਕ ਇੰਪੋਰਟੈਂਟ ਖਿਲਾੜੀ ਹੈਗੇ ਆ ਗੁਇਲੈਨਮੋ ਓਕੋਆ, ਜਿਹੜੇ ਕਿ 40 ਵਰਸ਼ ਦੇ ਗੋਲਕੀਪਰ, ਅਤੇ ਉਹਨਾਂ ਦਾ ਵੀ ਛਟਾ ਵਰਲਡ ਕੱਪ ਜਿਹੜਾ ਹੈਗਾ ਉਹ ਹੈਗਾ, 152 ਇੰਟਰਨੈਸ਼ਨਲ ਮੈਚ ਖੇਲ ਚੁੱਕਿਆ, ਅਤੇ ਮੁੱਖ ਗੋਲਕੀਪਰ ਐਂਜਲ ਮੌਨ ਜਦੋਂ ਮਾਲਗੋਨ ਚੋਟਿਲ ਹੋਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਇਹ ਮੌਕਾ ਜਿਹੜਾ ਸੀਗਾ ਉਹ ਮਿਲਿਆ ਸੀਗਾ, ਅਤੇ ਇਸ ਤੋਂ ਬਾਅਦ

ਸ਼ਾਇਦ ਉਹ ਦੁਬਾਰਾ ਸਾਨੂੰ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ। ਇਸ ਤੋਂ ਇਲਾਵਾ ਮੈਨੂਅਲ ਨਿਓਰ ਜਿਹੜੇ ਜਰਮਨੀ ਦੇ ਹੈਗੇ 40 ਸਾਲ ਦਾ, ਇਹ ਗੋਲਕੀਪਰ ਨੇ ਸੰਨਿਆਸ ਅਨਾਊਂਸ ਕਰ ਚੁੱਕਾ ਸੀਗਾ, ਲੇਕਿਨ ਸੰਨਿਆਸ ਤੋਂ ਬਾਅਦ ਕਹਿੰਦੇ ਨੇ ਕਿ ਗੇਮ ਇੱਦਾਂ ਦੀ ਚੀਜ਼ ਹੈ ਜਿਹੜੀ ਇਨਸਾਨ ਦੇ ਅੰਦਰੋਂ ਕਦੀ ਬਾਹਰ ਨਹੀਂ, ਉਹਨੇ ਆਪਣੇ ਸੰਨਿਆਸ ਤੋਂ ਵਾਪਸੀ ਜਿਹੜੀ ਹੈਗੀ ਆ ਉਹ ਕੀਤੀ ਹੈਗੀ ਆ। ਅਤੇ ਮਾਰਕ ਆਂਦਰੇ ਜਿਹੜੇ ਹੈਗੇ ਆ ਉਹ ਵੀ ਜਿਹੜੇ ਹੈਗੇ ਆ ਉਹ ਚੋਟ ਲੱਗਣ ਦੇ ਕਰਕੇ ਇਸ ਚੀਜ਼ ਨੂੰ ਉਹਨਾਂ ਵਾਸਤੇ ਪਲੇਸ ਜਿਹੜੀ ਸੀਗੀ ਉਹ ਬਣਾਉਣ ਦੇ ਵਿੱਚ ਕਾਮਯਾਬ ਰਹੇ। ਇਸ ਤੋਂ ਇਲਾਵਾ ਕ੍ਰੋਏਸ਼ੀਆ ਦੇ ਲੁਕਾ ਮੋਡਰਿਚ ਜਿਹੜੇ ਹੈਗੇ 40 ਵਰਸ਼ ਦਾ ਜਿਹੜਾ ਮਿਡਫੀਲਡਰ ਹੈ, ਰੋਨਾਲਡੋ ਤੋਂ ਬਾਅਦ ਵਰਲਡ ਕੱਪ ਖੇਡਣ ਵਾਲੇ ਦੂਸਰੇ ਸਭ ਤੋਂ ਉਮਰ ਦਰਾਜ਼ ਆਊਟ ਫੀਲਡ ਖਿਲਾੜੀ ਜਿਹੜੇ ਹੈਗੇ ਆ ਉਹ ਪਹੁੰਚ ਜਾਣਗੇ। ਇਹ ਉਹਨਾਂ ਦਾ 5ਵਾਂ ਵਰਲਡ ਕੱਪ ਹੈ ਅਤੇ ਇਹ ਉਹਨਾਂ ਦਾ ਆਖਰੀ ਵੀ ਹੋ ਸਕਦਾ ਹੈਗਾ। ਨੇਮਾਰ ਬ੍ਰਾਜ਼ੀਲ ਦੇ 79 ਗੋਲ ਦੇ ਨਾਲ ਬ੍ਰਾਜ਼ੀਲ ਦੇ ਆਲ ਟਾਈਮ ਟੋਪ ਸਕੋਰਰ 34 ਵਰਸ਼ ਨੇਮਾਰ ਅਕਤੂਬਰ 2023 ਦੇ ਵਿੱਚ ਗੰਭੀਰ ਚੋਟ ਲੱਗ ਗਈ ਸੀ, ਉਸ ਤੋਂ ਬਾਅਦ ਉਹਨਾਂ ਨੇ ਕੋਈ ਇੰਟਰਨੈਸ਼ਨਲ ਮੈਚ ਨਹੀਂ ਖੇਡਿਆ ਹੈਗਾ ਅਤੇ ਇਸ ਵਰਲਡ ਕੱਪ ਦੇ ਵਿੱਚ ਨਜ਼ਰ ਜ਼ਰੂਰ ਆ ਰਹੇ, ਲੇਕਿਨ ਕਹਿ ਸਕਦੇ ਆ ਕਿ ਇਹ ਸ਼ਾਇਦ ਉਹਨਾਂ ਦਾ ਆਖਰੀ ਵਰਲਡ ਕੱਪ ਹੋਵੇ। ਇਸ ਤੋਂ ਇਲਾਵਾ ਵਰਜ਼ਲ ਵਾਨ ਡਾਇਕ ਨੀਦਰਲੈਂਡ ਤੋਂ, ਕੈਵਿਨ ਡੀ ਬਰੂਇਨ ਬੈਲਜੀਅਮ ਤੋਂ, ਜੇਮਸ ਰੋਡਿਕਸ ਕੋਲੰਬੀਆ ਤੋਂ ਅਤੇ ਸਾਡੀਓ ਮਾਨ ਸੈਨੇਗਲ ਤੋਂ। ਹੋ ਸਕਦਾ ਕਿ ਇਹ ਬਾਕੀ ਖਿਲਾੜੀਆਂ ਦਾ ਵੀ ਆਖਰੀ ਵਰਲਡ ਕੱਪ ਖੇਡਦੇ ਹੋਏ ਨਜ਼ਰ ਆਉਣ। ਸੋ ਗੱਲਾਂਬਾਤ ਫੀਫਾ ਵਰਲਡ ਕੱਪ ਦੇ ਨਾਲ ਨਾਲ ਮੈਂ ਹੋਰ ਕਰਾਂਗਾ ਜੀ ਆਈਸੀਸੀ T20 ਵੂਮੈਨ ਵਰਲਡ ਕੱਪ ਦੀ ਵੀ ਕੀ ਚੱਲ ਰਿਹਾ, ਕਿਉਂਕਿ ਇੰਡੀਆ ਅੱਜ ਪਾਕਿਸਤਾਨ ਦੇ ਨਾਲ ਖੇਡ ਰਿਹਾ ਤਾਂ ਥੋੜ੍ਹੀ ਜਿਹੀ ਹਾਈ ਐਂਟੀਸਪੇਸ਼ਨ ਜਿਹੜੀ ਹੈਗੀ ਇਸ ਮੈਚ ਨੂੰ ਲੈ ਕੇ ਹਮੇਸ਼ਾ ਹੀ ਰਹਿੰਦੀ। ਇੰਡੀਆ ਪਾਕਿਸਤਾਨ ਕਿਤੇ ਵੀ ਖੇਲੇ, ਕਿਸੇ ਵੀ ਸਪੋਰਟ ਦੇ ਵਿੱਚ ਖੇਲੇ, ਹਮੇਸ਼ਾ ਹਾਈਲੀ ਐਂਟੀਸਪੇਟਿਡ ਰਹਿੰਦਾ ਹੀ ਰਹਿੰਦਾ ਹੈ।

ਸੋ T20 ਵਰਲਡ ਕੱਪ ਦੇ ਵਿੱਚ ਇੰਡੀਆ ਅੱਜ ਪਾਕਿਸਤਾਨ ਦੇ ਨਾਲ ਮੈਚ ਖੇਡ ਰਿਹਾ ਅਤੇ ਇੰਡੀਆ ਨੇ ਟੌਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਡਿਸਾਈਡ ਕੀਤਾ ਅਤੇ ਉਹਨਾਂ ਨੇ 20 ਓਵਰਾਂ ਦੇ ਵਿੱਚ 8.5 ਦੇ ਰਨ ਰੇਟ ਦੇ ਨਾਲ 6 ਵਿਕਟ ਗਵਾ ਕੇ 170 ਰਨ ਬਣਾਏ ਅਤੇ ਪਾਕਿਸਤਾਨ ਨੂੰ ਟਾਰਗੇਟ ਦਿੱਤਾ ਜੀ ਹੁਣ 20 ਓਵਰਾਂ 'ਚ 171 ਰਨ ਚੇਸ ਕਰਨ ਦਾ ਅਤੇ ਅਗਰ ਆਪਾਂ ਵਿਨ ਪ੍ਰੋਬੇਬਿਲਟੀ ਦੇਖੀਏ ਤਾਂ ਇੰਡੀਆ ਦੀ 92% ਅਤੇ ਪਾਕਿਸਤਾਨ ਦੀ 8% ਹੈਗੀ ਆ ਬਈ ਭਾਵੇਂ ਪਾਕਿਸਤਾਨ ਦੀ 8% ਹੋਵੇ ਜਾਂ 0.8% ਹੋਵੇ ਲੇਕਿਨ ਇੰਡੀਆ ਪਾਕਿਸਤਾਨ ਮੈਚ ਇੱਕ ਆਪਣੀ ਹੀ ਜਿਹੜੀ ਐਨਰਜੀ ਉਹ ਕੈਰੀ ਕਰਦਾ ਹੈਗਾ ਅਤੇ ਮੈਨੂੰ ਲੱਗਦਾ ਕਿ RCB ਵਾਲੇ ਜਿਹੜੇ ਹੈਗੇ ਨਾ ਉਹ ਪਾਕਿਸਤਾਨ ਵਾਲੇ ਮੈਚ ਬਹੁਤ ਪਰਸਨਲ ਲੈਂਦੇ ਹੈਗੇ ਆ ਪਹਿਲਾਂ ਵਿਰਾਟ ਕੋਹਲੀ ਸੀਗੇ ਉਹਨਾਂ ਵਾਸਤੇ ਪਾਕਿਸਤਾਨ ਦਾ ਵਾਲਾ ਮੈਚ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਹਾਈ ਐਨਰਜੀ ਮੈਚ ਹੁੰਦਾ ਸੇਮ ਜਿਹੜਾ ਹੈਗਾ ਸਮ੍ਰਿਤੀ ਮੰਦਾਨਾ ਵਾਸਤੇ ਵੀ ਅਗਰ ਤੁਸੀਂ ਉਹਨਾਂ ਦਾ ਇੰਡੀਆ ਪਾਕਿਸਤਾਨ ਮੈਚ ਦਾ ਰਿਕਾਰਡ ਉਠਾ ਕੇ ਦਿਓ ਤਾਂ ਲਗਭਗ ਹਰ ਮੈਚ ਦੇ ਵਿੱਚ ਉਹਨਾਂ ਨੇ ਪਰਫਾਰਮ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੀਤਾ ਹੈ ਅਤੇ ਅੱਜ ਵੀ ਸ਼ਿਫਾਲੀ ਵਰਮਾ ਦੇ ਵਿਕਟ ਜਲਦੀ ਗਵਾਉਣ ਤੋਂ ਬਾਅਦ ਸਮ੍ਰਿਤੀ ਮੰਦਾਨਾ ਨੇ ਆਪਣੇ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਮਿਲ ਕੇ ਇੱਕ ਬਿਹਤਰੀਨ ਇਨਿੰਗਸ ਖੇਲਦੇ ਹੋਏ 44 ਗੇਂਦਾਂ ਵਿੱਚ 2 ਛੱਕੇ ਅਤੇ 9 ਚੌਕੇ ਲਗਾ ਕੇ 68 ਰਨ ਦੀ ਪਾਰੀ ਜਿਹੜੀ ਹੈਗੀ ਆ ਉਹ ਖੇਲੀ ਹੈ ਹਾਲਾਂਕਿ ਸ਼ਿਫਾਲੀ ਵਰਮਾ ਸਿਰਫ 5 ਗੇਂਦਾਂ 6 ਰਨ ਅਤੇ ਜੈਮੀਮਾ ਰੋਡਰਿਕਸ ਜਿਹੜੀ ਹੈਗੀ ਉਹ 7 ਗੇਂਦਾਂ 'ਚ 1 ਰਨ ਬਣਾ ਕੇ ਆਊਟ ਹੋ ਗਏ ਲੇਕਿਨ ਇਸ ਤੋਂ ਬਾਅਦ ਕਪਤਾਨ ਔਰ ਉਪ ਕਪਤਾਨ ਦੋਨੋਂ ਨੇ ਮਿਲ ਕੇ ਬਈ ਪੂਰੀ ਦੀ ਪੂਰੀ ਜਿਹੜੀ ਮਹਿਫਲ ਉਹ ਸਜਾ ਲਈ ਸੀ ਉਸ ਤੋਂ ਬਾਅਦ ਭਾਰਤੀ ਫੁੱਲਮਲੀ ਜੀ ਸੀ ਉਹ ਵੀ 3 ਗੇਂਦਾਂ 'ਚ 1 ਰਨ ਬਣਾ ਕੇ ਆਏ ਲੇਕਿਨ ਉਸ ਤੋਂ ਬਾਅਦ ਇੰਡੀਅਨ ਵੂਮਨ ਕ੍ਰਿਕਟ ਟੀਮ ਦੇ ਵਿਕਟ ਕੀਪਰ ਰਚਾ ਘੋਸ਼ ਆਏ ਉਹਨਾਂ ਨੇ 17 ਗੇਂਦਾਂ ਦੇ ਵਿੱਚ 200 ਦੇ ਸਟ੍ਰਾਈਕ ਰੇਟ ਨਾਲ 34 ਰਨ ਬਣਾ ਕੇ ਇੰਡੀਆ ਨੂੰ ਇੱਕ ਜਿਹੜੇ ਸਨਮਾਨਜਨਕ ਸਕੋਰ ਹੈ ਉੱਥੇ ਤੱਕ ਪਹੁੰਚਾਉਣ ਵਿੱਚ ਪੂਰੀ ਪੂਰੀ ਮਦਦ ਕੀਤੀ ਹੈਗੀ ਆ ਸੋ ਇੰਡੀਆ ਆਪਣਾ ਮੈਜਿਕ ਜਿਹੜਾ ਹੈਗਾ ਉਹ ਕ੍ਰੀਏਟ ਕਰ ਪਾਉਂਦਾ ਜਾਂ ਨਹੀਂ ਕਰ ਪਾਉਂਦਾ ਉਹ ਅਗਲੇ 1.5 ਘੰਟੇ ਦੇ ਵਿੱਚ ਕਲੀਅਰ ਹੋ ਜਾਏਗਾ ਹੀ ਜਾਏਗਾ ਲੇਕਿਨ ICC T20 ਵਰਲਡ ਕੱਪ ਬਾਰੇ ਅਗਰ ਆਪਾਂ ਗੱਲ ਕਰ ਹੀ ਰਹੇ ਹਾਂ ਤਾਂ ਇੱਕ ਹੋਰ ਗੱਲ ਜਿਹੜੀ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੈਗੀ ਹੈ ਉਹ ਹੈਗੀ ਹੈ ਕਿ ਪਹਿਲੀ ਵਾਰੀ T20 ਵਰਲਡ ਕੱਪ ਦੇ ਵਿੱਚ 5 ਇੰਪੋਰਟੈਂਟ ਗੇਮ ਚੇਂਜਰ ਖਿਲਾੜੀ ਜਿਹੜੇ ਹੈਗੇ ਉਹ ਖੇਲਦੇ ਹੋਏ ਨਜ਼ਰ ਆਉਣਗੇ ਇਹਨਾਂ ਵਿੱਚੋਂ ਭਾਰਤ ਦੀ ਤੇਜ਼ ਗੇਂਦਬਾਜ਼ ਜਿਹੜੀ ਕ੍ਰਾਂਤੀ ਗੌੜ ਹੈ ਜਿਹੜੀ ਕਿ ਪਿਛਲੇ 1 ਸਾਲ ਤੋਂ ਆਪਣੀ ਇੱਕ ਅਲੱਗ ਹੀ ਪਹਿਚਾਣ ਜਿਹੜੀ ਹੈਗੀ ਉਹ ਬਣਾਉਣ ਦੇ ਵਿੱਚ ਕਾਮਯਾਬ ਰਹੇ ਹੈ ਇਸ ਤੋਂ ਇਲਾਵਾ ਇੰਗਲੈਂਡ ਦੀ ਜਿਹੜੀ ਈਸੀ ਵੋਂਗ ਹੈ ਉਹ ਵੀ ਕਾਫੀ ਜ਼ਿਆਦਾ ਆਪਣੀ ਜਿਹੜੀ ਪਹਿਚਾਣ ਹੈ ਪਿਛਲੇ ਕੁਛ ਇੱਕ ਟਾਈਮ ਤੋਂ ਬਣਾਉਣ ਦੇ ਵਿੱਚ ਕਾਮਯਾਬ ਰਹੇ ਉਹਨਾਂ ਨੇ ਆਪਣੀ ਇੱਕ ਅਲੱਗ ਹੀ ਪਹਿਚਾਣ ਬਣਾਈ ਲਗਭਗ ਉਹਨਾਂ ਨੇ ਜਿੰਨੇ ਮੈਚਸ ਖੇਲਿਆ ਉਹਨਾਂ ਦੇ ਵਿੱਚ ਉਹਨਾਂ ਨੇ ਹਰ ਓਵਰ ਦੇ ਵਿੱਚ 8 ਤੋਂ ਘੱਟ ਰਨ ਹੀ ਦਿੱਤੇ ਹੈਗੇ ਆ ਇਸ ਤੋਂ ਇਲਾਵਾ ਸਾਊਥ ਅਫਰੀਕਾ ਦੀ ਜਿਹੜੀ ਕਾਇਲਾ ਰੈਂਕੇ ਹੈ ਅੰਡਰ 19 ਦੀ ਕਪਤਾਨ ਵੀ ਰਹਿ ਚੁੱਕੇ ਹੈਗੇ ਉਹ ਵੀ ਇਸ ਵਾਰੀ ਕਾਫੀ ਜ਼ਿਆਦਾ ਨਜ਼ਰਾਂ ਦੇ ਵਿੱਚ ਰਹਿਣਗੇ ਇਸ ਤੋਂ ਇਲਾਵਾ ਜਾਰਜੀਆ ਵੋਲ ਆਸਟ੍ਰੇਲੀਆ ਦੀ ਜਿਹੜੀ ਕਿ 156 ਦੇ ਸਟ੍ਰਾਈਕ ਰੇਟ ਨਾਲ ਖੇਲਦੇ ਇਸ ਤੋਂ ਇਲਾਵਾ ਸਟੈਰੇ ਕਾਲਜ ਜਿਹੜੇ ਹੈਗੇ ਨੀਦਰਲੈਂਡ ਦੇ ਉਹਨਾਂ ਦਾ ਇੱਕ ਆਪਣਾ ਹੀ ਅਨੁਭਵ ਜਿਹੜਾ ਹੈਗਾ ਇੰਟਰਨੈਸ਼ਨਲ ਕ੍ਰਿਕਟ ਨੂੰ ਲੈ ਕੇ ਉਹ ਕਿਤੇ ਨਾ ਕਿਤੇ ਨੀਦਰਲੈਂਡ ਵਾਸਤੇ ਜ਼ਰੂਰ ਕੰਮ ਆਏਗਾ ਅਤੇ ਇਹ ਇੱਕ ਤਰ੍ਹਾਂ ਦੇ 6 ਖਿਲਾੜੀ ਹੈ ICC T20 ਵਰਲਡ ਕੱਪ ਦੇ ਵਿੱਚ ਜਿਹਨਾਂ ਉੱਤੇ ਨਜ਼ਰ ਰਹੇਗੀ ਜਿਹੜਾ ਕਿ ਇੱਕ ਅਲੱਗ ਇੰਪੈਕਟ ਹੈਗਾ ਉਹ ਛੱਡ ਸਕਦੇ ਆ ਅਤੇ ਉਮੀਦ ਕਰਦੇ ਹਾਂ ਕਿ ਬਾਈ ਇਸ ਵਾਰੀ ਵੁਮਨਸ ਵਰਲਡ ਕੱਪ ਦੇ ਵਿੱਚ ਨਵੇਂ ਸਟਾਰਸ ਜਿਹੜੇ ਹੈਗੇ ਆ ਉਹ ਸਾਨੂੰ ਨਜ਼ਰ ਆਉਣ ਅਤੇ ਇਸ ਦੇ ਨਾਲ ਹੀ ਹੁਣ ਮੈਂ ਸਪੋਰਟੀ ਸੰਡੇ ਨੂੰ ਟਾਟਾ ਬਾਏ ਬਾਏ ਅਲਵਿਦਾ ਕਹਿੰਦੇ ਇਜਾਜ਼ਤ ਜਿਹੜੀ ਹੈਗੀ ਉਹ ਚਾਹੂੰਗਾ ਕਿਉਂਕਿ ਵਕਤ ਜਿਹੜਾ ਹੈਗਾ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਅਤੇ ਜਾਂਦੇ ਆਖਰੀ ਟਰੈਕ ਮੇਰੇ ਕੋਲ ਤੁਹਾਨੂੰ ਸਾਰਿਆਂ ਨੂੰ

ਹੋ ਗਿਆ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦਰਮਿਆਨ ਫਰਾਂਸ ਦੇ ਨੀਸ ਵਿੱਚ ਵਫਦ ਪੱਧਰੀ ਗੱਲਬਾਤ ਜਾਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਪਿਛਲੇ 12 ਸਾਲਾਂ ਵਿੱਚ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ 'ਚ ਮਕਾਨਾਂ ਦੇ ਸੂਚੀਕਰਨ ਅਤੇ ਗਣਨਾ ਦਾ ਪਹਿਲਾ ਗੇੜ ਤੈਅ ਸਮੇਂ 'ਚ ਮੁਕੰਮਲ ਹੋਇਆ। ਪੰਜਾਬ ਚੋਣ ਕਮਿਸ਼ਨ ਦੀ ਹਦਾਇਤਾਂ ਤਹਿਤ ਦੀਨਾਨਗਰ ਦੇ ਬੂਥ ਨੰਬਰ 9 ਵਿੱਚ ਮੁੜ ਤੋਂ ਵੋਟਾਂ ਕੱਲ੍ਹ 15 ਜੂਨ ਨੂੰ। ਕੇਂਦਰ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੈ ਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਆਯੁਸ਼ ਮੰਤਰਾਲੇ ਨੇ ਅੱਜ ਯੂਟਿਊਬ ਤੇ ਲਾਈਵ ਕਰਵਾਏ ਯੋਗ ਸੈਸ਼ਨ ਰਾਹੀਂ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ। 4,35,000 ਤੋਂ ਵੱਧ ਲੋਕਾਂ ਨੇ ਲਿਆ ਹਿੱਸਾ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ 3 ਬੱਸਾਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਨਾਲ ਸੰਬੰਧਿਤ 5 ਤੀਰਥ ਸਥਾਨਾਂ ਦੀ ਯਾਤਰਾ ਲਈ ਰਵਾਨਾ ਕੀਤਾ। ਸਰਕਾਰ ਨੇ ਆਨਲਾਈਨ ਪ੍ਰਸਾਰਿਤ ਕੀਤੇ ਜਾ ਰਹੇ ਉਸ ਵਟਸਐਪ ਸੁਨੇਹੇ ਨੂੰ ਫਰਜ਼ੀ ਕਰਾਰ ਦਿੱਤਾ ਜਿਸ ਵਿੱਚ ਰਾਸ਼ਟਰੀ ਵਿਦਿਆਰਥੀ ਲੈਪਟਾਪ ਯੋਜਨਾ ਤਹਿਤ ਮੁਫ਼ਤ ਲੈਪਟਾਪਾਂ ਲਈ ਅਰਜ਼ੀਆਂ ਸਵੀਕਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਅੰਮ੍ਰਿਤਸਰ ਕਮਿਸ਼ਨਰ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 2 ਵੱਖ ਵੱਖ ਮਸਲਿਆਂ ਵਿੱਚ 2 ਮੁਲਜ਼ਮਾਂ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ। ਅਤੇ ਔਰਤਾਂ ਦੇ ICC 2020

ਦੇਖੋ ਜੀ ਤੁਹਾਡਾ ਫਰਮਾਇਸ਼ੀ ਪ੍ਰੋਗਰਾਮ ਲੈ ਕੇ ਮੈਂ ਜੁੜ ਗਿਆ ਤੁਹਾਡੇ ਨਾਲ ਅਤੇ ਤੁਹਾਨੂੰ ਪਤਾ ਹੈ ਕਿ ਜਦੋਂ ਫਰਮਾਇਸ਼ੀ ਪ੍ਰੋਗਰਾਮ ਜੁੜ ਜਾਂਦਾ ਤੁਸੀਂ ਕੀ ਕਰਨਾ ਹੁੰਦਾ ਬਸ ਤੁਸੀਂ ਆਪਣੀ ਫਰਮਾਇਸ਼ਾਂ ਹਿੰਦੀ ਪੁਰਾਣੀ ਫਿਲਮਾਂ ਗੀਤਾਂ ਦੀਆਂ ਜਾਂ ਫਿਰ ਪੰਜਾਬੀ ਪੁਰਾਣੇ ਫਿਲਮੀ ਗੀਤਾਂ ਦੀ ਮੇਰੇ ਨਾਲ ਸ਼ੇਅਰ ਕਰਨੀਆਂ ਹੁੰਦੀਆਂ ਅਤੇ ਮੈਂ ਅਗਲੇ ਇੱਕ ਘੰਟੇ ਤੱਕ ਉਸ ਫਰਮਾਇਸ਼ਾਂ ਨੂੰ ਪੂਰਾ ਕਰਨ ਲਈ ਪੂਰੀ ਤਿਆਰੀ ਦੇ ਨਾਲ ਬੈਠਾ ਅਤੇ ਨੰਬਰ ਵੈਸੇ ਯਾਦ ਕਰਨ ਦੀ ਲੋੜ ਨਹੀਂ ਹੈ ਲੇਕਿਨ ਫਿਰ ਵੀ ਮੈਂ ਜ਼ਿੰਮੇਵਾਰੀ ਪੂਰੀ ਕਰਦੇ ਹਾਂ ਨੰਬਰ ਹੈਗਾ ਜੀ 9855101027 ਯਾਨੀ ਕਿ 9855101027 ਉੱਤੇ ਤੁਸੀਂ 10 ਵਜੇ ਤੱਕ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਅਤੇ ਫਰਮਾਇਸ਼ਾਂ ਦੇ ਇਸ ਕਿਸੇ ਨੂੰ ਸ਼ੁਰੂ ਕਰਦੇ ਹਾਂ ਜੀ ਪਹਿਲਾਂ ਫਰਮਾਇਸ਼ ਜਿਹੜੀ ਮੈਂ ਲਿਆ ਪਿੰਡ ਬੜਿੰਗਖੇੜਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ ਲਾਡੀ ਤਾਲੇਵਾਲ ਜਲੰਧਰ ਤੋਂ ਮਾਸਟਰ ਮੋਹਨ ਲਾਲ ਸ਼ੌਂਕੀ ਅਰਵਿੰਦ ਕੁਮਾਰ ਇਹਨਾਂ ਨੇ ਪਰਦੇਸ ਦੇ ਸੌਂਗ ਮੇਰੀ ਮਹਿਬੂਬਾ ਅਤੇ ਗੀਤ ਦੀ ਜਿਹੜੀ ਫਰਮਾਇਸ਼ ਹੈਗੀ ਉਹ ਕੀਤੀ ਸੋ ਉਸ ਦੇ ਨਾਲ ਹੀ ਮੈਂ ਫਰਮਾਇਸ਼ਾਂ ਦਾ ਕਿੱਸਾ ਸ਼ੁਰੂ ਕਰ ਰਿਹਾ ਤੁਸੀਂ ਵੀ ਆਪਣੀ ਫਰਮਾਇਸ਼ਾਂ ਮੇਰੇ ਨਾਲ ਸ਼ੇਅਰ ਕਰਦੇ ਰਹੋ ਮੈਂ ਫਰਮਾਇਸ਼ਾਂ ਲੈ ਕੇ ਚੱਲਦਾ ਰਹੂੰਗਾ ਜੀ ਰਾਤ 10 ਵਜੇ ਤੱਕ

ਫਰਮਾਇਸ਼ਾਂ ਦੇ ਕਿੱਸੇ ਵਿੱਚ ਅਗਲੀ ਫਰਮਾਇਸ਼ ਆਈ ਹੈ ਜੀ ਸਾਡੇ ਕੋਲ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ ਜੀ, ਹੇਮਲਤਾ ਹਿਨਾ, ਹਰਸ਼ਿਤ ਔਰ ਖੁਸ਼ੀ ਗੋਸਵਾਮੀ ਇਹਨਾਂ ਲਿਖਿਆ ਕਾਰਿਆਕ੍ਰਮ ਦਿਲ ਚਾਹਤਾ ਪੇਸ਼ ਕਰਤੇ ਆਦਰਨੀ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ, ਹਾਰਦਿਕ ਅਭਿਨੰਦਨ, ਆਪ ਕੈਸੇ ਹੋ ਜੀ? ਮੈਂ ਬਹੁਤ ਬੜੀਆ ਹਾਂ ਜੀ। ਇਹਨਾਂ ਫਰਮਾਇਸ਼ ਕੀਤੀ ਜੀ ਫਿਲਮ ਦੋ ਰਾਸਤੇ ਦੇ ਗੀਤ ਬਿੰਦੀਆਂ ਚਮਕੇਗੀ। ਲਓ ਜੀ, ਮੈਂ ਇਸ ਫਰਮਾਇਸ਼ ਨੂੰ ਲੈ ਕੇ ਤੁਹਾਡੇ ਨਾਲ ਜੁੜ ਰਿਹਾ ਹੈਗਾ ਅਤੇ ਤੁਸੀਂ ਵੀ ਆਪਣੀ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਮੈਨੂੰ ਸ਼ੇਅਰ ਕਰਦੇ ਰਹੋ। ਇਹਦੇ ਨਾਲ ਕੁਛ ਇੱਕ ਨਾਮ ਜਿਹੜੇ ਹੈਗੇ ਮੈਂ ਜ਼ਰੂਰ ਜੋੜ ਦੇਣਾ, ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾ

ਰਾਜਸਥਾਨ ਤੋਂ ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਤੇ ਭੂਮਿਕਾ ਅਰੋੜਾ। ਇਸ ਤੋਂ ਇਲਾਵਾ ਸਾਡੇ ਕੋਲ ਨਾਮ ਆਇਆ ਹੈਗਾ ਜੀ ਔਰ ਗਾਂਧੀ ਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜੁਲਾ ਰਾਠੌੜ, ਵਿਸ਼ਾਲ ਔਰ ਨਿਸ਼ਾ। ਤੇ ਇੱਕ ਨਾਮ ਜਿਹੜਾ ਮੈਂ ਹੋਰ ਚੜਨਾ ਜੋੜਨਾ ਚਾਹੂੰਗਾ ਇਸ ਫਰਮਾਇਸ਼ ਦੇ ਵਿੱਚ, ਉਹ ਹੈਗਾ ਹੈ ਜੀ ਬਸ ਜੀ ਅੱਜ ਦੀ ਇਸ ਫਰਮਾਇਸ਼ ਵਾਸਤੇ ਇੰਨੇ ਇੱਕ ਨਾਮ ਜਿਹੜੇ ਹੈਗੇ ਆ ਜੁੜ ਗਏ ਹੈਗੇ ਆ। ਲਓ ਜੀ ਆ ਗਿਆ ਗਾਓਂ ਹਾਂਡੀਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਔਰ ਯਸ਼ ਸ਼ਰਮਾ। ਸੋ ਇਹਨਾਂ ਦੀ ਮਿਲੀ ਜੁਲੀ ਫਰਮਾਇਸ਼ ਲੈ ਕੇ ਮੈਂ ਜੁੜ ਰਿਹਾ ਜਿਸ ਪਿਆਰੇ ਜੀ ਅਗਲੇ ਟਰੈਕ ਦੇ ਨਾਲ। ਦੋ ਰਾਸਤੇ ਮੂਵੀ ਤੋਂ ਬਿੰਦੀਆ ਚਮਕੇਗੀ ਚੂੜੀ ਖਨਕੇਗੀ। ਤੁਸੀਂ ਵੀ ਆਪਣੀ ਫਰਮਾਇਸ਼ਾਂ ਮੇਰੇ ਨਾਲ 9855101027 ਤੱਕ ਰਾਤ 10 ਵਜੇ ਤੱਕ ਸ਼ੇਅਰ ਕਰਦੇ ਰਹੋ।

ਫਰਮਾਇਸ਼ਾਂ ਦੇ ਕਿੱਸੇ ਨੂੰ ਅੱਗੇ ਲੈ ਕੇ ਚੱਲਦੇ ਹੋ। ਅਗਲੀ ਫਰਮਾਇਸ਼ ਜਿਹੜੀ ਸਾਡੇ ਕੋਲ ਆਈ ਹੈ ਜੀ, ਉਹ ਆਈ ਹੈ ਜੀ ਨਾਏਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੱਡਾ ਅਤੇ ਅਲਕਾ ਮਿੱਡਾ ਜੀ ਦੀ। ਇਹਨਾਂ ਨੇ ਫਰਮਾਇਸ਼ ਕੀਤੀ ਹੈਗੀ ਹੈ ਜੀ ਫਿਲਮ ਸ਼ੋਰ ਦੇ ਗੀਤ ਲਤਾ ਮੰਗੇਸ਼ਕਰ ਅਤੇ ਮੁਕੇਸ਼ ਦੀ ਆਵਾਜ਼ ਦੇ ਵਿੱਚ ਇੱਕ ਪਿਆਰ ਕਾ ਨਗਮਾ ਹੈ। ਲਓ ਜੀ, ਬਿਲਕੁਲ ਜੀ, ਮੈਂ ਫਰਮਾਇਸ਼ ਲੈ ਕੇ ਜੁੜਿਆ ਦੌੜਨਾ। ਤੁਸੀਂ ਵੀ ਆਪਣੀ ਫਰਮਾਇਸ਼ਾਂ ਮੇਰੇ ਨਾਲ ਰਾਤ 10 ਵਜੇ ਤੱਕ ਸ਼ੇਅਰ ਕਰਦੇ ਰਹੋ ਅਤੇ ਮਿਲਦਾ ਜੀ ਫਰਮਾਇਸ਼ ਅਤੇ ਇਸ ਕਿੱਸੇ ਵਿੱਚ ਅਗਲੇ ਟਰੈਕ ਨਾਲ।

ਅਭੀ ਫਰਮਾਇਸ਼ ਜਿਹੜੀ ਆਈ ਹੈ ਜੀ ਗਾਓ ਨਾ ਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਮੂਵੀ ਕੁਰਬਾਨੀ ਦੇ ਗੀਤ ਕਿਆ ਦੇਖਤੇ ਹੋ ਸੂਰਤ ਤੁਮਹਾਰੀ, ਲਓ ਜੀ ਫਰਮਾਇਸ਼ ਲੈ ਕੇ ਮੈਂ ਜੁੜ ਰਿਹਾ। ਤੁਸੀਂ ਆਪਣੀ ਫਰਮਾਇਸ਼ਾਂ ਰਾਤ 10 ਵਜੇ ਤੱਕ 9855 1 0 1 0 2 7 ਤੇ ਸ਼ੇਅਰ ਕਰਦੇ ਰਹੋ।

ਹੁਣ ਇਜਾਜ਼ਤ ਦਿਓ ਇਸ ਪ੍ਰੋਗਰਾਮ ਨੂੰ ਸਮੇਟਣ ਦੀ, ਇੱਕ ਪਿਆਰ ਕਾ ਹੈ ਨਗਮਾ, ਅਤੇ ਇਸ ਦੇ ਨਾਲ ਹੀ ਇਜਾਜ਼ਤ ਦਿਓ ਮੈਨੂੰ ਅੱਜ ਦੀ ਇਸ ਪੂਰੀ ਮਹਿਫਿਲ ਨੂੰ ਵੀ ਸਮੇਟਣ ਦੀ। ਜਾਂਦੇ ਜਾਂਦੇ ਜਿੱਦਾਂ ਮੈਂ ਹਮੇਸ਼ਾ ਸਭ ਨੂੰ ਕਹਿੰਦਾ ਕਿ ਹੱਸਦੇ ਰਹੋ, ਮੁਸਕੁਰਾਉਂਦੇ ਰਹੋ, ਖੁਸ਼ ਰਹੋ, ਕੀ ਪਤਾ ਇਹ ਵਕਤ ਕੱਲ੍ਹ ਹੋ ਨਾ ਹੋ, ਅਤੇ ਕਦੀ ਕਿਸੇ ਵਾਸਤੇ ਕੁਛ ਵਧੀਆ ਕਰਨ ਦਾ ਮੌਕਾ ਮਿਲੇ, ਚਾਰ ਕਦਮ ਅੱਗੇ ਵੱਧ ਕੇ ਕਰੋ, ਅਤੇ ਕਦੀ ਕਿਸੇ ਦਾ ਕੁਛ ਪੂਰਾ ਕਰਨ ਦਾ ਜਾਂ ਕਿਸੇ ਤੋਂ ਬਦਲਾ ਲੈਣ ਦਾ ਮੌਕਾ ਹੈ ਤਾਂ 8 ਕਦਮ ਪਿੱਛੇ ਹਟ ਜਾਓ। ਹੱਸਦੇ ਰਹੋ, ਵਸਦੇ ਰਹੋ ਅਤੇ ਆਪਣੇ ਦੋਸਤ ਆਕਾਸ਼ਵਾਣੀ ਦੇ ਨਾਲ ਜੁੜੇ ਰਹੋ।

ਹੈ। ਇਸ ਦੇ ਨਾਲ ਹੀ ਸਾਡੀ ਅੱਜ ਦੇ ਸਭਾ ਦੇ ਪ੍ਰੋਗਰਾਮ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਇਜਾਜ਼ਤ ਦਿਓ।